ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੋਤ ਬਨਿਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡ ਆਵੈ ਸਹਿ ਕੁਸਾਂ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾਸੀ ਅਸ਼ਟ ਸਿਧਾਨ ਠਾਕੁਰ ਘਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗਾਮੇ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੋਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ

ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਤਾਂ ਡੋਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਵੂ ਆਪ ਹਾਥ ਦੈ ਮੋਏ ਬਚਾਵੂ ਸੁਖੀ ਬਸੈ ਮੋਰੂ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਾਬੈ ਰਣ ਕੋ ਆ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਧਿਆਵੂ ਜੋ ਬਰ ਚਹੂੰ ਸੋ ਤੁਮ ਤੇ ਪਾਵੂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਛਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੂਜੋ ਕਰਿਓ ਰਸ਼ਾ ਰਾਖ ਲਿਓ ਮੋਇ ਰਾਖ ਨਹਾਰੇ ਸਾਹਿਬ ਸੰਤ ਸਹਾਈ ਪਿਆਰੇ

ਕਈ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤ ਪੁਜ ਖਾਨ ਬਹੁ ਰਚ ਦੀਨੀ ਕਹੁ ਫੂਲ ਰਾਜਾ ਵੈ ਬੈਠਾ ਕਹੁ ਸਿਮੜ ਪਿਉ ਸ਼ੰਕਰੀ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਬਵ ਆਦ ਜੁਗਾਦ ਸਰੂਪ ਸਵੰਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਸਿੱਖ ਸੰਗਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਤ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟਨੇ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਂ ਕਿ ਤਾਪ ਤਨਕ ਮੋਹ ਹਰ ਹੋ ਰਿੱਧ ਸਿੱਧ ਕਰ ਮੋਹ ਸਭ ਹੋਈ ਦੁਸ਼ਟ ਸ਼ਾਸ ਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੁਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਬੈ ਬਭੇਦ ਕਹਿ ਹਮ ਏਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਰਾ

ਤਿਉਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸੁਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ

ਸੋ ਪਾਵੇ ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਂ ਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈ ਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਾ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਚਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀਓ ਸਾਧ ਸੰਗਤ ਜੀ, ਸ਼ਾਮਾਂ ਵੇਲੇ ਦੇ ਸੱਜੇ ਦੁਆਨਾਂ ਦੀਆਂ ਹਾਜ਼ਰੀਆਂ ਭਰਦਿਆਂ ਰੱਬੀ ਬਾਣੀ ਸੋਦਰ ਦੇ ਨਾਲ ਆਪ ਸੰਗਤ ਜੀ ਨੇ ਸਾਂਝ ਬਣਾਈ ਹੈ। ਅੱਜ ਬੀਬੀ ਮਨਵੀਰ ਕੌਰ ਗਿੱਲ ਪਰਿਵਾਰ ਵੱਲੋਂ ਸਤਿਗੁਰ ਦੇ ਚਰਨ ਕਮਲਾਂ ਦਾ ਓਟ ਆਸਰਾ ਪਰਸਿਆ ਜਾ ਰਿਹਾ ਹੈ। ਤੋ ਗਿੱਲ ਪਰਿਵਾਰ ਵੱਲੋਂ ਪਾਵਨ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ, ਗੁਰੂ ਕੇ ਲੰਗਰ ਅਤੇ ਕੀਰਤਨ ਦੀ ਸੇਵਾ ਹੋ ਰਹੀ ਹੈ। ਤੋ ਹੁਣ ਸਮਾਂ ਹੈ ਰੱਬੀ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਦਾ। ਉਸ ਤੋਂ ਉਪਰੰਤ ਅਰਦਾਸ ਬੇਨਤੀ ਹੋਵੇਗੀ, ਫਿਰ ਰੱਬੀ ਬਾਣੀ ਦੇ ਕੀਰਤਨ, ਕਥਾ, ਢਾਡੀ ਜਥਾ, ਸਾਰਾ ਪ੍ਰੋਗਰਾਮ ਤਕਰੀਬਨ 8:15 ਤੱਕ ਚੱਲਦਾ ਹੈ। ਤੋ ਆਓ ਸਤਿਕਾਰਯੋਗ ਭਾਈ ਮੰਗਤ ਸਿੰਘ ਜੀ ਪਾਸੋਂ ਰੱਬੀ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਸਰਵਣ ਕਰੋ। ਅਤੇ ਪਰਿਵਾਰ ਨੂੰ ਬੇਨਤੀ ਹੈ, ਗਿੱਲ ਪਰਿਵਾਰ ਨੂੰ, ਕਿ ਉਹ ਬਾਹਰ ਡੈਸਕ ਦੇ ਉੱਤੇ ਆਪਣੀ ਅਰਦਾਸ ਜਿਹੜੀ ਹੈ ਉਹ ਲਿਖਵਾ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਦੇ ਗੌੜੀ ਸੁਖਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਕਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਠ ਪਦੇ ਸਿਮਰੋ ਸਿਮਰ ਸਿਮ ਸੁਭਾਵ ਕਰ ਕਲੇਸ਼ ਤਨ ਮੈ ਮਿਟਾਓ ਸਿਮਰੋ ਜਾਸ ਸਿਮਰੇ ਕੈ ਨਾਮ ਜਪ ਤੇ ਅਗੰਤ ਅਨੇਕੈ ਵੇਦ ਪ੍ਰਾਣ ਸਿਮਰਤ ਸੁਧਾਖਰ ਕਿਨੇ ਰਾਮ ਨਾਮ ਇੱਕ ਆਖਰ ਕਿਨਕਾ ਇੱਕ ਜੈ ਜੀ ਵਸਾਵਤਾ ਕੀ ਮੈਂ ਮਗਨੀ ਨਿਆਵੈ ਕੰਕੀ ਕੈ ਦਰਸ ਤੁਹਾਰੂ ਨਾਨਕ ਉਨ ਸਾਂਗ ਮੋਹਿ ਉਤਾਰੂ ਸੁਖਮਣੀ ਸੁਖ ਅਮਰ ਪਵਨਾ ਭਗਤ ਨਾ ਕੇ ਮਨ ਬਿਸਰਾਮ ਰਹਾ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਾਸ਼ ਵਿਘਨ ਲਾਗੈ ਪ੍ਰਭ ਕੈ ਸਿਮਰਨ ਅੰਦਰ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਰਧਾਨ ਨਾਨਕ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰ ਕੈ ਮਾਨੀ ਪ੍ਰਭ ਕੈ ਸਿਮਰਨ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਭਲਾ ਸੇ ਸਿਮਰੇ ਜਿਨਿ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਰ ਜਾਏ ਅੰਮ੍ਰਿਤ ਨਾਮ ਰਿਤ ਮਾਏ ਸਮਾਏ ਪ੍ਰਭ ਜੀ ਵਸੇ ਸਾਸ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਭਗੋ ਸਿਮਰੈ ਸੇ ਧਨਵੰਤੇ ਭਗੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ

ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਪੁਕਾਰੀ ਪਵ ਕੋ ਸਿਮਰੈ ਤਨ ਸਰਪ ਲਹਾਰੀ ਪਵ ਕੋ ਸਿਮਰੈ ਸੇ ਮੁਖ ਸੁਹਾਵੇ ਪਵ ਕੋ ਸਿਮਰੈ ਤਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਨ ਆਤਮ ਜੀਤਾ ਪ੍ਰਭ ਕੋ ਸਿਮਰੈ ਹੈ ਤਨ ਨਿਮਰ ਜੀਤਾ ਪ੍ਰਭ ਕੋ ਸਿਮਰੈ ਹੈ ਤਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਰ ਜਾਗ ਨਾਨ ਸਿਵਨ ਪੂਰੇ ਭਾਗ ਪ੍ਰਭ ਕੈ ਸਿਮਣ ਕਾਰਜ ਪੂਰੇ ਪ੍ਰਭ ਕੈ ਸਿਮਣ ਕਬ ਹੋ ਨਾ ਝੂਰੈ ਪ੍ਰਭ ਕੈ ਸਿਮਣ ਹਰ ਗੁਣ ਪਾਣੀ ਪ੍ਰਭ ਕੈ ਸਿਮਣ ਸਹਿ ਸਮਾਨੀ ਪ੍ਰਭ ਕੈ ਸਿਮਣ ਨਿਹ ਚਰਿਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਣ ਕਾਂਤਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਣ ਕਰ ਭਗ ਪਟਾਏ ਹਰ ਸਿਮਣ ਲਾਭੇ ਦੁਪਾਏ ਹਰ ਸਿਮਣ ਪੈ ਸਹਿਜਤੀ ਦਾਤੇ ਹਰ ਸਿਮਣ ਨੀਚ ਚਹੁ ਕੁੰਡ ਜਾਤੇ ਹਰ ਸਿਮਣ ਧਾਰੀ ਸਭ ਤਰਣਾ ਸਿਮਰ ਸਿਮਰ ਹਰ ਕਾਰਨ ਕਰਣਾ ਹਰ ਸਿਮਣ ਕਿਉ ਸਰੇ ਕਾਰਾ ਹਰ ਸਿਮਰ ਮੈਂ ਆਪ ਹੰਕਾਰਾ ਕਰ ਕਿਰਪਾ ਸਿਆ ਬੁਝਾ ਨਾਨਕ ਗੁਰਮੁਖ ਹਰ ਸਿਮਰ ਤਿਨ ਪੈ ਸਲੋਕ ਦੀਨ ਦਰਦ ਦੁਖ ਭੰਜਨਾ ਕਟ ਕਟ ਨਾਥ ਅਨਾਥ ਸ਼ਣ ਤੁਮਾਰੀ ਆਇਓ ਨਾਨਕੇ ਪ੍ਰਸਾਦ ਅਠ ਪਦੇ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰੈ ਸੰਸਾਈ ਜੈ ਮਹਾ ਭਿਆਨ ਤਾ ਜੈ ਮਹਾ ਭਿਆਨ ਦੂ ਜਮਦਲੈ ਤੈ ਕੀਵਰ ਨਾਮ ਸੰਗ ਤੇਰੈ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮੈ ਉਦਾਰੀ ਅਨਕ ਪੁਨੈ ਚਰਨ ਕਰ ਤ੍ਰੀ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਉ ਸੁਖ ਨੇਰੇ ਸਗਲ ਸਿਰ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋ ਸੁਖੀਆ ਲਾਖ ਕਰੋਰੀ ਬੰਧ ਨ ਪਰੇ ਹਰ ਕਾ ਨਾਮ ਜਪਤ ਨਿਸ ਤਰੇ ਅਨਕ ਮੈ ਰੰਗ ਤਿਖ ਨ ਬੁਝਾਵੇ ਹਰ ਕਾ ਨਾਮ ਜਪਤੇ ਅਗਾਵੈ ਜੇ ਮਾਰ ਕੇ ਜਾਤ ਕੇਲਾ ਤੈ ਹਰ ਨਾਮ ਸੰਗ ਹੋ ਸੇਲਾ ਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗੁਰ ਪਾਈਐ ਛੂਟਤ ਨਹੀਂ ਕੋਟ ਲਖ ਪਾਈ ਨਾਮ ਜਪ ਤੇ ਪਾਪ ਰਾਹੀ ਅਨਕ ਵਿਘਨ ਜਿਆ ਸੰਗਾਰੇ ਹਰ ਕਾ ਨਾਮ ਤਤਕਾਲ ਉਦਾਰੈ ਅਨਕ ਜੋਨ ਜਨਮੇ ਬਰਚਾਵ ਨਾਮ ਜਪ ਪਾਵੇ ਵਿਸਰਾਮ ਹੋ ਮੇਲਾ ਮਲ ਕਬੂ ਨ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੈ ਸੰਗ ਜਿਹ ਮਾਰ ਕੇ ਗਨੇ ਜਾਹੇ ਨਕੂਸਾ ਹਰ ਕਾ ਨਾਮ ਊਹਾ ਸੰਤੋਸਾ ਜਿਹ ਪੈਡੇ ਮੰਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਣੂ ਜੈ ਮਹਾ ਪਿਆਂ ਤਰ ਪੋ ਕਾਮ ਤੈ ਹਰ ਕੇ ਨਾਮ ਕੀ ਤੁਮੇ ਉਪਰ ਛਾਮ ਜਹਾਂ ਤ੍ਰਿਖਾ ਮਨ ਤੁਜੇ ਕਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਭਗਤ ਜਿਨਾ ਕੀ ਬਰਤਨ ਨਾਮ ਸੰਜਨਾ ਕੇ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਅਵਕ ਸਾਧ ਕੁਮਾਰ ਹਰ ਜਨ ਕੇ ਹਰ ਨਾਮ ਰਤਾਨ ਪਾਲ ਬ੍ਰਹਮ ਜਨ ਕੀ ਨੋਦਾਨ ਮਨ ਤਨ ਰੰਗ ਰਤੇ ਰੰਗ ਮਨ ਤਨ ਰੰਗ ਰਤੇ ਰੰਗ ਕੈ ਨਾਨਕ ਜਨ ਕੈ ਬਿਰਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੋਗਤ ਹਰ ਕੇ ਨਾਮ ਜਨ ਕੋ ਤੈ ਭੋਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪ ਕਾ ਪਰੇ ਨ ਪੰਗ

ਚਾਲੀ ਓਤ ਪੋਤ ਜਨ ਹਰਿ ਸਲਾਤੇ ਸੁਨ ਸੰਬਾਤ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟਨੀ ਛਪੈ ਹਰ ਕੀ ਭਗਤ ਮੋਤ ਪੋ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤਿਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭਨ ਸਹਿ ਸੰਤ ਕਾ ਸਾਵਣ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਛਿਅਵ ਨ ਹੋਏ ਨਾਨਕ ਕਰਮ ਨਾ ਪਾਵੇ ਜਨ ਪੋਇ ਸਲੋਕ ਬਹੁ ਸਾਹਿ ਤਿਰ ਬਹੁ ਸਿਮਰਤੀ ਪੇਖੇ ਸਭ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮੇ ਬੋਲਾਠ ਪਦੇ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆ ਬਨਮਦੇ ਫਿਰਿਆ

ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗਿਆ ਪ੍ਰਵਰਾਤੇ ਤੁਮਰੀ ਉਸਤਤ ਤੂੰ ਤੇ ਹੋਏ ਨਾਨਕ ਅਵਨ ਜਾਣ ਸਕੋਏ ਸਰਬ ਧਰਮ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਤ ਸੰਗ ਦੁਰਮਤ ਮਲ ਹਿਰਿਆ ਸਗਲ ਦੁਮੇ ਤੁਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸਿਆ ਨਾਮ ਸਲੋਕ ਨਿਰਗੁਣਿਆ ਏਆਣਿਆ ਸੋ ਪ੍ਰਸਦਾ ਸਮਾਨ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਿ ਨਾਰਠ ਪਦੇ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਰਤੇ ਕਵਨ ਦ੍ਰਿਸ਼ਟਾਨੀ

ਮੋਦਨ ਸੋ ਸੂਦ ਬਿਰਧ ਪਿਆ ਉਪਰ ਸਾਸਨ ਮੁਖ ਪਿਆ ਬੈਠ ਕੁਦੈਨ ਇਹੋ ਨਿਰਗੁਣ ਗੁਣ ਕਸ਼ੁਨ ਬੁਝੈ ਬਖਸ਼ ਲੋ ਤੋ ਨਰ ਸੀਜੈ ਜੇਹ ਪ੍ਰਸਾਦ ਤਾਰੀ ਉਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਨਤਾ ਸੰਹਸੈ ਜੇਹ ਪ੍ਰਸਾਦ ਪੀਵੇ ਸੀ ਤਰਜਲਾ ਸੁਖਦਾਈ ਪਵਨ ਪਾਵਕ ਮੁਲਾ ਜੇਹ ਪ੍ਰਸਾਦ ਭੋਗੇ ਸਵਰਸਾ ਸਗਲ ਸਮਗਰੀ ਸੰਸਾਦ ਬਸੈ ਦੀਨੇ ਹਸਤ ਪਾਪ ਕਰਨੀ ਤਰਸਨਾ ਤਿਸੈ ਤਿਆਗ ਅਵਰ ਸੰਰਚਨਾ

ਜਾਵੇ। ਜੋ ਠਾਕੁਰ ਸੱਸਦਾ ਹਜੂਰੇ, ਤਾਂ ਕੁੰਦਾ ਜੰਤ ਦੂਰੇ। ਜਾ ਕੇ ਟਹਿਲ ਪਾਵੇ ਦਰਖੇ ਮਾਂ, ਤੇ ਸਿਵ ਸਾਰੇ ਮੁਕਤੇ ਜਾਣ, ਸਦਾ ਸਦਾਏ ਪੂਰਨ ਹਾਰ। ਨਾਨਕ ਰਾਖਣ ਹਾਰ ਅਪਾਰ ਰਤਨ ਤਿਆ, ਕੌਡੀ ਸੰਗਰਚੈ ਸਾ ਛੋੜ ਝੂਠ ਸਮਚੈ। ਜੋ ਸ਼ਰਣਾ ਸੁਆਸ ਤ੍ਰਿਕਰਮਾਨੇ, ਜੋ ਹੁਪਨ ਸੋ ਦੂਰ ਪੁਰਾਨੇ। ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ।

ਬਾਹਰ ਪੇਖਾਂ ਤਰਵਨ ਮੈਂ ਸਭ ਸੁਨਾਇ ਕਛ ਕਰੇ ਛਪਾਇਆ। ਬਾਹਰ ਗਿਆ ਧਿਆਨ ਸ਼ਨਾਨ ਅੰਤਰ ਵਿਆਪੇ ਲੋ ਸਵਾਨ, ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਵਸੇ ਪ੍ਰਯਾਪ ਨਾਨਕ ਤੇ ਜਨ ਸਹਿ ਸਮਾਧ, ਸੁਣਿਆ ਦਾ ਕੈਸੇ ਮਾਰਗ ਪਾਵੇ ਕਰ ਗੈ ਲਿਹੋ ਓੜ ਨਿਭਾਵੈ, ਕਾਹਾਂ ਬਜਾਰਤ ਬੂਝੇ ਡੋਰਾ

ਕਰੇ। ਜੇਹ ਪ੍ਰਸਾਦ ਅਭੁੱਖਨ ਪੈਰੀ ਜੈ, ਮੰਤ ਸਿਮਤ ਕੁਵਾਸ ਕੀ ਜੈ। ਜੇਹ ਪ੍ਰਸਾਦ ਅਸਭ ਹਸਤ ਸਪਾਰੀ, ਮੰਤ ਪ੍ਰਭ ਕੋ ਕਬਹੂ ਨਾ ਵਿਸਾਰੀ। ਜੇ ਪ੍ਰਸਾਦ ਬਾਕ ਮਿਰਖ ਤਨਾ ਰਾਖ, ਭੋਇ ਪ੍ਰ ਆਪਣੇ ਮਨ। ਜਿਨ ਤੇਰੀ ਮਨ ਪਣ ਪਣਾਈ, ਊਠਤ ਬੈਠ ਸਤ ਸਹਿ ਤਿਆਈ। ਤਿਸਹਿ ਤਿਆਈ ਜੋ ਇਕ ਅਲਖ ਹੈ, ਇਹਾ ਉਹਾ ਨਾਨਕ ਤੇਰੀ ਰਖੈ। ਜੇ ਪ੍ਰਸਾਦ ਕਰੇ ਪੁਨ ਬਹੁਤਾਨ, ਮਨ ਆਠ ਪੈਰ ਕਦ ਕਹ ਧਿਆਨ। ਜੇਹ ਪ੍ਰਸਾਦ ਤੂੰ ਚਾਰ ਪਿਆਰੀ, ਤੇ ਪ੍ਰਭ ਕੋ ਸਾਥ ਸਾਥ ਚਿਤਾਰੀ। ਜੇ ਪ੍ਰਸਾਦ ਤੇਰੋ ਤੇਰਾ ਸੁੰਦਰ ਰੂਪ ਹੈ, ਸੋ ਪ੍ਰਭ ਸਿਮਰੋ ਸਦਾ ਅਨੂਪ ਹੈ। ਜੇਹ ਪ੍ਰਸਾਦ ਤੇਰੀ ਨੇਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇਹ ਪ੍ਰਸਾਦ ਤੇਰੀ ਪਤ ਰਹੇ, ਗੁਰ ਪ੍ਰਸਾਦ ਨਾਨਕ ਜਸ ਕਹੈ। ਜੇ ਪ੍ਰਸਾਦ ਸੁਣੇ ਕਰਨਾ, ਜੇ ਪ੍ਰਸਾਦ ਪੇਖੇ ਸਮਾਜ, ਜੇਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ। ਜੇਹ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹੱਥ ਕਰ ਚਲੈ, ਜੇ ਪ੍ਰਸਾਦ ਸੰਪੂਰਨ ਫਲ ਹੈ। ਜੇ ਪ੍ਰਸਾਦ ਪਰਮ ਗਤ ਪਾਵਹੇ, ਜੇ ਪ੍ਰਸਾਦ ਸੁਸਹਿ ਸਮਾਵਹੇ। ਐਸਾ ਪ੍ਰਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤੇ ਪ੍ਰਭ ਕੋ ਮੂਲ ਮਨੋ ਵਿਸਾਰ। ਜੇਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੂ ਜਾਪ। ਜੇ ਪ੍ਰਸਾਦ ਤੇਰੇ ਕਾਜ ਪੂਰੇ, ਤਸ ਜਾਨ ਮਨ ਸਦਾ ਜੂਰੇ। ਜੇ ਪ੍ਰਸਾਦ ਤੂੰ ਪਾਵੇ ਸਾਚ, ਰੇ ਮਨ ਮੇਰੇ ਤੂੰ ਤਾਸੋ ਰਾਜ। ਜੇਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੇ ਸੋ ਨਾਮ, ਆਪ ਗਾਵਾਏ ਸੁਹਰ ਗੁਣ ਗਾ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਬਨਦਾਨ ਪ੍ਰਭ ਤੇਰੀ ਮੈਂ, ਆਪੋ ਕਛੂ ਨਾ ਕਿਨਹੂ ਲਿਆ।

ਸਾਧ ਕੇ ਸੰਗ ਮੁਖ ਉਜੜ ਹੋਤ ਸਾਧ ਸੰਬਰ ਸੋ ਲਿਖੋ ਸਾਧ ਕੇ ਸੰਗ ਮਿਟੇ ਬਿਮਾਰ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁੱਝੈ ਪ੍ਰਭ ਨੀਰਾ ਸਾਧ ਸੰਗ ਸਭ ਹੋਤਨ ਬੇਰਾ ਸਾਧ ਕੇ ਸੰਗ ਪਾਏ ਨਾ ਵਰਤਨ ਸਾਧ ਕੇ ਸੰਗ ਏ ਖੂਬ ਪ੍ਰਜਤਨ ਸਾਧ ਕੀ ਮਹਿਮਾ ਵਰਣੈ ਕੌਣ ਪ੍ਰਾਣੀ ਨਾਨ ਸਾਧ ਕੀ ਸੋਭਾ ਪ੍ਰਮਾਇ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰਫੁੱਲੈ ਸਾਧ ਕੇ ਸੰਗ ਆਪ ਹੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚੈ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਪੈਨ ਸਾਧ ਕੇ ਸੰਗ ਨਾ ਕਤੂ ਧਾਵੇ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੇ ਸੰਗ ਸਾਧ ਕੇ ਸੰਗ ਮਹਾਪਨੀ ਸਾਧ ਕੇ ਸੰਗ

ਸੋ ਪਾਵੇ। ਸਾਧ ਸੰਗ ਬਸਤ ਅਗੋਚਰ ਰਹਿ, ਸਾਧੂ ਕੇ ਸੰਗ ਅਜਰਸਾ ਹੈ। ਸਾਧ ਕਿਸਮ ਬਸੇ ਤਨ ਉਚੈ, ਸਾਧੂ ਕੇ ਸੰਮਹਿਰ ਪਹੁੰਚੈ। ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਸਾਧ ਕੇ ਸੰਗ ਕੇ ਲੁਪਾ ਪ੍ਰਣਾਮ।

ਰਹੇ। ਸਾਧੂ ਕੇ ਸੰਤ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਬਰਸਾਵੈ। ਸਾਰ ਸੰਗ ਧਰਮ ਰਾਏ ਕਰ ਸੇਵਾ, ਸਾਰ ਕੇ ਸੰਤ ਸੋਭਾ ਸੁਰ ਦੇਵਾ। ਸਾਧੂ ਕੇ ਸੰਗ ਪਾਵ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ।

ਜੋ ਇੱਛੈ ਸੋਈ ਫਲ ਪਾਏ ਸਾਧਕ ਸੰਗ ਨਿਰਭਰਤਾ ਜਾਵੇ ਪਾਰ ਬ੍ਰਹਮ ਸਾਦਿ ਵਸੈ ਨਾਨਕ ਉਦਰੇ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰਿ ਨਾਮ ਸਾਧ ਸੰਗ ਹਰਿ ਕੇ ਗੁਣ ਗਾਵ ਸਾਧਕ ਸੰਗ ਨਿਮਤੇ ਵਿਸਰੈ ਸਾਰ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੇ ਪਰ ਮੀਠਾ ਸਾਧੂ ਕੇ ਸੰਗ ਘੜ ਘੜ ਡੀਠਾ ਸਾਰ ਸੰਗ ਪੇ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧ ਕੇ ਸੰਗ ਮਿਟੈ ਸਭ ਰੂ ਨਾਨ ਸਾਧ ਪੇਟੇ ਸੰਜੋਗ ਹੈ।

ਅੰਤ ਸਾਧ ਕੇ ਸੋਭਾ ਉਤੇ ਉਚੇ ਸਾਧ ਕੇ ਸੋਭਾ ਮੂਤੇ ਮੂਚੇ ਸਾਧ ਕੇ ਸੋਭਾ ਸਵਪਨ ਆਈ ਨਾਨਕ ਸਾਧ ਪ੍ਰਭੇ ਨ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇ ਅਵਰਨਾ ਪੇਖੈ ਸਭਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਟਪਦੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਲੇਪ ਬ੍ਰਹਮ ਗਿਆਨੀ ਸਦਾ ਨਿਰਤੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੇ ਦਿਰਸਮਾਨ ਜੈਸੇ ਰਾਜ ਰੰਕੋ ਲਾਗੇ ਤੁਰਪਵਾਨ ਬ੍ਰਹਮ ਗਿਆਨੀ ਕਹ ਤੀ ਜੇ ਕਾ ਜੋ ਬਸਦਾ ਕੋ ਖੁਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਕ ਨਾਮ ਨਾਨਕ ਚੋ ਪਾਵ ਕਾ ਸਹਿ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਕਾਸ਼ ਜੈਸੇ ਤਰੁ ਪ੍ਰਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾ ਬ੍ਰਹਮ ਗਿਆਨੀ ਕੈ ਨਾਹੀ ਪਮਾਨ ਬ੍ਰਹਮ ਗਿਆਨੀ ਉਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਯਾਪ ਕਰੇ ਬ੍ਰਹਮ ਗਿਆਨੀ ਸਰ ਕੀ ਦੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੇ ਸਭ ਪ੍ਰਮੇਆ ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨ ਪਿਆ ਬ੍ਰਹਮ ਗਿਆਨੀ ਸਦਾ ਸਮਦਰ ਸੇ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਅੰਮ੍ਰਿਤ ਬਰਸੇ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਮਰ ਯੁਗਤਾ ਬ੍ਰਹਮ ਗਿਆਨੀ ਕਾ ਪੂਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੋ ਪ੍ਰਿਆਸ ਬ੍ਰਹਮ ਗਿਆਨੀ ਕਾ ਨਹੀਂ ਪਨਾ ਬ੍ਰਹਮ ਗਿਆਨੀ ਕੈ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਪੁਕਾਰ ਉਮਾਹ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਦੇ ਤਾਵਤ ਬੰਧਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਰ ਉਦਾਰ ਨਾਨਕ ਬ੍ਰਹਮ ਗਿਆਨੀ ਜਪੈ ਸੋ ਸੰਸਾਰ ਬ੍ਰਹਮ ਗਿਆਨੀ ਕੈ ਇਕ ਰੰਗ ਬ੍ਰਹਮ ਗਿਆਨੀ ਕੈ ਬਸੇ ਪ੍ਰਸੰਗ ਬ੍ਰਹਮ ਗਿਆਨੀ ਕੇ ਨਾਮ ਉਦਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਜਾਗਤ ਬ੍ਰਹਮ ਗਿਆਨੀ ਅੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੋ ਸਹਿਜ ਨਿਵਾਸ ਨਾਨ ਬ੍ਰਹਮ ਗਿਆਨੀ ਕਾ ਨਹੀਂ ਪਨਾਹ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਮਨ ਮੰਤ ਬ੍ਰਹਮ ਗਿਆਨੀ

ਦਾਸ ਬੜ ਭਾਗੀ ਪਾਈ ਹੈ, ਬ੍ਰਹਮ ਗਿਆਨੀ ਕੋ ਬਾਰ ਪਰ ਜਾਈ ਹੈ। ਬ੍ਰਹਮ ਗਿਆਨੀ ਕੋ ਖੁਜੈ ਮਹੇਸਰ ਨਾਲ, ਬ੍ਰਹਮ ਗਿਆਨੀ ਆ ਪਰਮੇਸਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਨ ਮਨ ਮਾਏ। ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਿਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤਰ ਅਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਾ ਸਿਰ ਕਾ ਕਰਤਾ, ਬ੍ਰਹਮ ਗਿਆਨੀ ਸਾਧ ਜੀ ਫੈਨੀ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਬਦਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਪ੍ਰਹਾਤ, ਬ੍ਰਹਮ ਗਿਆਨੀ ਕਾ ਸਗਲੇਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੇ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੇ ਸਲੋਕ, ਉਰ ਧਾਰੇ ਜੋ ਅੰਤਰ ਨਾ ਸਰਪ ਮੈਂ ਪੇਖੇ ਭਗਵਾਨ, ਨਿਮਕ ਨਿਮ ਠਾਕ ਨਮਸਕਾਰੇ ਨਾਨਕ ਉਹ ਪਰਸਨ।

ਕਰਨ ਸੁਣੇ ਕਾਉ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਗੁਰਪ੍ਰਸਾਦ ਵਿਖਿਆ ਪਰਹਰੇ, ਮਨ ਕੀ ਬਾਸਨਾ ਮਨ ਤੇ ਟਰੈ। ਇੰਦਰੀ ਜਿਤ ਪੰਚ ਦੁਖ ਤੇ ਰਹਿਤ, ਨਾਨਕ ਮਦੇ ਕੋ ਐਸਾ ਪਰਸ। ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮੈ ਤੇ ਹੋਏ ਭਿੰਨ। ਕਰਮ ਕਰਤ ਹੋ ਪੈ ਨਿਹ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਮਨ ਤਨਿਆ ਅੰਤਰ ਸਿਣ ਗੁਪਾਰ, ਸਭ ਉਪਰ ਹੋਵਤ ਕਿਰਪਾਲ। ਆਪ ਦ੍ਰਿੜੈ ਅਵਰੈ ਨਾਮ ਚ ਪਾਵੇ ਨਾਨਕ, ਉਹ ਬੈਸਨੋ ਪਰਮ ਗੁਰ ਪਾਏ ਭਗਵਤੀ। ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਰ ਕਾ ਸੰਗ। ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੇ ਸਗਲ ਪਾ ਬ੍ਰਹਮ। ਸਾਰ ਸੰਗ ਪਾਪਾ ਮਰ ਖੋਵੈ, ਤਿਸ ਭਗਵਤੀ ਕੀ ਮਤ ਉੱਤਮ ਹੋਵੈ। ਭਗਵੰਤ ਕੀ ਟਹਿਲ ਕਰੇ ਨਤਨੀਤ, ਮਨ ਤਨੇ ਅਰਪੈ ਬਿਸ਼ਨ ਪਰੀਤ। ਹਰ ਕੇ ਚਰਨ ਹਿਰਦੇ ਬਸਾਵੇ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ। ਸੋ ਪੰਡਿਤ ਜੋ ਮਨ ਪ੍ਰਬੁਧੈ, ਰਾਮ ਨਾਮ ਆਤਮੈ ਸੋਧੈ। ਰਾਮ ਨਾਮ ਸਰਸ ਪੀਵੈ, ਉਸ ਪੰਡਿਤ ਕੈ ਉਪਦੇ ਜੈ ਜੀਵੈ। ਹਰ ਕੀ ਕਥਾ ਹਿਰਦੇ ਬਸਾਏ, ਸੋ ਪੰਡਿਤ ਫਿਰ ਜੋ ਨ ਆਵੈ। ਵੇਦ ਪ੍ਰਾਣ ਸਿਮਤ ਬੁਝੇ ਮੂਲ, ਸੁਖਮ ਜਾਣੇ ਅਸਤੂਲ।

ਕਈ ਕੋਟ ਹੋਏ ਪੁਜਾਰੀ, ਕਈ ਕੋਟ ਅਚਾਰ ਬਿਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਭਮੇ ਉਦਾਸੀ, ਕਈ ਕੋਟ ਵੇਦ ਕੇ ਸੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਤਾਰੇ, ਕਈ ਕੋਟ ਕਵ ਕਾ ਵਿਚਾਰ, ਕਈ ਕੋਟ ਨਵ ਤਨ ਨਵ ਧਿਆਵੇ, ਨਾਨਕ ਕਰਤੇ ਕਾ ਅੰਤ ਨ ਪਾਵੇ, ਕਈ ਕੋਟ ਪੈ ਪਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੈਗਾਤਮ ਨਿਕੋਰ, ਕਈ ਕੋਟ ਪਰ ਦਰਬ ਕੁਹਿਰਾ, ਕਈ ਕੋਟ ਪਰ ਦੁਖ ਨ ਕਰਹੇ, ਕਈ ਕੋਟ ਮਾਇਆ ਸ਼ਰਮ ਆਏ, ਕਈ ਕੋਟ ਪਰਦੇ ਪਰਮਾਵੇ, ਜਿਤ ਜਿਤ ਲਾਭੂ ਤਿਤ ਲਗਣਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਜਤੀ ਜੋਗੀ, ਕਈ ਕੋਟ ਰਾਜੇ ਲਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖਨ ਬਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵਦਾਨ ਬਿੰਦਰ ਸਰਛਤਰ, ਸਗਲ ਸਮਗਰੀ ਆਪਣੇ ਸੂਤਾਰੇ, ਨਾਨਕ ਜਿਸ ਪਾਵੇ ਤਿਸ ਤਿਸ ਨਸਤਾਰ, ਕਈ ਕੋਟ ਰਾਜਸ ਤਾਮ ਸਾਧਕ, ਕਈ ਕੋਟ ਪੇਰ ਪ੍ਰਾਣ ਤਿਰ ਵੇਦ ਪ੍ਰਾਣ ਸਿਮਰਤ ਅਰ ਸ਼ਾਸਤਰ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸ਼ਾਸਤਰ, ਕਈ ਕੋਟ ਕੀਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਚਰ ਜੀ ਪੈ, ਕਈ ਕੋਟ ਗਿਰੀ ਮੀਰ ਸਵਰਨ ਥੀ ਪੈ, ਕਈ ਕੋਟ ਜਖ ਗਿਰ ਪਚਾ, ਕਈ ਕੋਟ ਭੂਤ ਪਰੇ ਸੁਕਰ ਮਿਲਕਾਚ, ਸਭ ਤੇ ਨੇੜੇ ਸਭ ਹੂੰ ਤੇ ਦੂਰ, ਨਾਨਕ ਆਪ ਰਿਵਤਰਿਆ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਖ ਨਿਵਾਸੀ, ਕਈ ਕੋਟ ਜਨਮ ਜੀ ਪੈ ਮਰੈ, ਕਈ ਕੋਟ ਭੋਜੋ ਨੀ ਫਿਰ ਹੈ, ਕਈ ਕੋਟ ਬੈਠਤੀ ਖਾਏ, ਕਈ ਕੋਟ ਕਾਰੇ ਥੱਕ ਪਾਏ, ਕਈ ਕੋਟ ਕੀਏ ਤਨਵੰਤ, ਕਈ ਕੋਟ ਮੈਂ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ, ਕਈ ਕੋਟ ਪੈ ਬੈਰਾਗੀ, ਰਾਮ ਨਾਮ ਸੰਗਤ ਨਵਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮੇ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਆਇਆ, ਤਿਨ ਕੋ ਮਿਲਿਓ ਪ੍ਰਭ ਵਿਨਾਸ,

ਆਤਮ ਪ੍ਰਗਟ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਰਸ ਪੀਵੈ ਹੈ ਅਮਰ ਭਏ ਸਾ ਸਦੇ ਜੀਵੈ ਹੈ ਕਈ ਕੋਟ ਨਾਮ ਕੁਨ ਕਾ ਵਹੇ ਆਤਮ ਰਸ ਸੋ ਸਹਿ ਸਮਾਵੈ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੇ ਕਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰਣੇ ਜਰ ਥਲਮਈ ਰਸੋਈ ਅਠ ਪਦੇ

ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕੋ ਦਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ। ਸੰਤ ਕਾ ਦੁਖੀ ਮਾਂ ਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨ ਸੁਖ ਤੇ ਟਰੈ। ਸੰਤ ਕੇ ਦੁਖੀ ਕੋ ਨਾਹੀ ਠਾਹੋ, ਨਾਨਕ ਨਾਨਕ ਸੰਤ ਪਾਵੇ ਤਾਂ ਲਏ ਮਿਲਾਏ। ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਸੇ ਕਾਜ ਨ ਪਹੁੰਚੈ। ਸੰਤ ਕੇ ਦੁਖੀ ਕੋ ਉਦਿਆਨ ਭਰਮਾਈਏ, ਸੰਤ ਕਾ ਦੁਖੀ ਉਜੜ ਪਾਈਐ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਧ ਬਿਨਾ ਮ੍ਰਿਤ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਏ। ਸੰਤ ਕੇ ਦੁਖੀ ਕੋ ਅਵਰ ਨ ਰਾਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਭਾਰ। ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਬਿਉਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜਿਉਂ ਭਾਵਕ ਈਂਧਨ ਨਹੀਂ ਤਰਾਪੈ। ਸੰਤ ਕਾ ਦੁਖੀ ਛੁਟੇ ਅਕੇਲਾ, ਜਿਉਂ ਬੁਆੜ ਥਿਲਖਿਤ ਮੈਂ ਦੁਵੇਲਾ। ਸੰਤ ਕਾ ਦੁਖੀ ਧਰਮ ਤਰੈਤ, ਸੰਤ ਕਾ ਦੁਖੀ ਸਦਮਿਥਿਆ ਕੈਤ। ਕਿਰਤ ਨਿੰਦਕਾ ਤੁਰੀ ਪਿਆ, ਨਾਨਕ ਜੋ ਤਿਸ ਪਾਵੇ ਸੋਈ ਥਿਆ। ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ। ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ। ਸੰਤ ਕੇ ਦੋਸ ਨਾ ਸਿਸਟੈ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ। ਪਿਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਕੱਟ ਤਿਸ ਕਹਿ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ। ਸਭ ਕੁਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੁਥੀਆ। ਆਪਣਾ ਕੇ ਲਭ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ। ਜਿਸ ਨੂੰ ਕਿਰਪਾ ਕਰੇ ਤਿਸ ਆਪ ਨਾਮ ਦੇ, ਬੜਭਾਗੀ ਨਾਨਕ ਜਨ ਸੇ। ਸਲੋਕ ਤਜੋ ਸਿਆਨਪ ਸੁਰਜਨੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਹੁ ਜਾਏ। ਸ਼ਬਦੀ ਮਾਨੋ ਕੀਟੇ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਜਿਸਕੇ ਦੀਏ ਰਹੇ ਅਕਾਏ, ਬਹੁਰ ਨ ਤਿਸ ਨਾ ਲਾਗੇ ਆਏ। ਮਾਰੇ ਰਾਖੇ ਏਕੋ ਆਪ, ਮਾਨੁਖ ਕੇ ਕਿਛ ਨਾਹੀ ਆਥ। ਤਿਸਕਾ ਹੁਕਮ ਬੂਤ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗਨ ਨ ਲਾਗੇ ਕੋਏ। ਉਸਤ ਮਨ ਮੈਂ ਕਰ ਨਿੰਕਾਰ, ਕਰ ਮਨ ਮੇਰੇ ਸਤ ਵਿਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨੈਣੋ ਪੇਗ ਠਾਕਰ ਕਰ ਅੰਗ, ਸਾਧ ਸੰਗ ਬਿਨਸੇ ਸਭ ਸੰਗ। ਚਰਨ ਚਲੋ ਮਾਰ ਗੋਬਿੰਦ, ਮਿੱਠੇ ਭਾਪ ਜਪੀਏ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ। ਬੜਭਾਗੀ ਤੇ ਜਨ ਜਗਮਾਏ, ਸਦਾ ਸਦਾ ਹਰ ਕੇ ਗੁਣ ਗਾਏ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ। ਏਕੋ ਏਕ ਏਕ ਪਛਾਣੈ, ਇਤੁਤ ਕੀ ਹੋ ਸੋ ਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਣੇ ਆਪ ਸੁਝੇ, ਤਿਸ ਕੀ ਜਾਣੋ ਤਿਸ ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਹਰ ਜਨ ਰਹਿਤ। ਅਣਦਿਨ ਕੀਰਤਨ ਕੇਵਲ ਵਿਗਿਆਨ, ਕ੍ਰਿਸ਼ਤ ਮੈਂ ਸੋਈ ਨਿਰਵਾਣ। ਇੱਕ ਉੱਪਰ ਜੇ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ। ਪਾਰ ਮਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨਾ ਲਾਗੇ ਦੁਖ। ਜਿਸ ਕੋ ਹਰ ਪ੍ਰਭ ਮਨ ਚਿਤੇ ਆਵੇ, ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵ ਕੋ ਕਿਸ ਦੇ ਡਰੈ। ਜੈਸਾ ਸਾ ਤੈਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਤ ਸਭ ਬੂਝਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸੂਲ। ਨਾ ਕਿਸੇ ਜਨਮ ਹੈ ਨਾ ਕਿਸੇ ਮਰੇ, ਆਪਣ ਚਲਤ ਆਪ ਹੀ ਕਰੈ। ਆਪਨ ਜਾਣ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ, ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਤਰਜ ਥਾਪ ਥਾਪ। ਅਵਿਨਾਸ਼ੀ ਨਾਹੀ ਕਿਛ ਖੰਡ, ਧਾਰਨ ਧਾਰ ਰਿਓ ਬ੍ਰਹਿਮੰਡ। ਲੱਖ ਅਪੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋ ਭਾਵੰਤ, ਸਗਲ ਸੰਸਾਰ ਉਦਰੇ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪੇ ਨਿਹਾਲ। ਹੁਣ ਕੀ ਸੇਵਾ ਸੋਈ ਲਾਗੇ, ਜਿਹਨੂੰ ਕਿਰਪਾ ਕਰੇ ਬੜ ਭਾਗੈ। ਨਾਮ ਜਪਤ ਪਾਵੇ ਬਿਸਰਾਮ, ਨਾਨਕ ਤਿੰਨ ਪੁਰਖ ਉੱਤਮ ਕਰਮਾਨ। ਜੋ ਕੁਛ ਕਰੇ ਸੋ ਪ੍ਰਭ ਕੇ ਰੰਗ,
ਸਦਾ ਸਦਾ ਬਸੇ ਹਰ

0: ਸੰਗ ਸਹਿਸ ਵਾਹਿ ਹੋਵੇ ਸੋ ਹੋਏ ਕਰਣੇ ਹਰ ਪਛਾਣੇ ਸੋ ਹੋਏ ਪ੍ਰਭ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਿਸਤਾਨਾ ਜਿਸ ਤੇ ਜਿਤ ਮਹਿ ਸਮਾਏ ਉਹ ਸੁਖ ਨਿਧਾਨ ਉਹਨੂੰ ਬਣ ਆਏ ਆਪਸ ਕੋ ਆਪਸੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੇ ਸਿਮਰਨ ਉਧਰੀ ਹੈ ਨਾਨਕ ਤਿਸ ਬਲਹਾਰ ਸਬਦੀ ਟੂਟੇ ਗੰਢ ਟੂਟੀ ਗੰਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਲਗੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰਿ ਜਾਪ ਅਵਨਾਸ਼ੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਬਿਨਾਂ ਹੀ ਤੇਰੇ ਕਿਛ ਕਾਮ ਗਦ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋ ਸਗਲ ਕਟ ਸੋਹੈ ਧਨਵੰਤਾ ਹੋਏ ਕਿਆ ਕਹੋ ਗਰਬੈ ਜਾਂ ਸਭ ਕੁਛ ਤਿਸ ਗਾਦੀ ਆਦਰ ਬੈ ਅਰ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾਂ ਕੇ ਧਾਵੈ ਜੇ ਕੋ ਹੋਏ ਬੈ ਦਾਤਾਰ ਤਿਸ ਦੇਨ ਹਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਣ ਸਦਾ ਰੋਗ ਜੋ ਮੰਦਿਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
1: ਜੋ ਮਹਾ ਉਦਿਆਨ ਮੈਂ ਮਾਰਗ ਪਾਵੈ ਤੋ ਸਾਧੂ ਸੰਗ ਮਿਰ ਜੋਤ ਪ੍ਰੋਟਾਵੈ ਤਨ ਸੰਦਨ ਕੀ ਬਾਦਸ਼ੋ ਧੂਰ ਨਾਨਕੀ ਹਲੋਚਾ ਪੂਰ ਮਨ ਮੂਰਖ ਕਾਹੇ ਬਿਰਲਾਏ ਪੁਰਬ ਲਿਖੇ ਕਲ ਕਿਆ ਪਾਈਐ ਦੁਖ ਸੂ ਪ੍ਰਾਦੇ ਬਣਹਾਰ ਅਵ ਤਿਆਗ ਤੁਤ ਸਹਿ ਚਤਾਰ ਜੋ ਕਛ ਕਰੇ ਸੋਈ ਸੁਖ ਮਾਨ ਫੂਲਾ ਕਾਏ ਫਿਰਿਆ ਜਾਨ ਕੌਣ ਵਸਦੇ ਆਈ ਤੇਰੇ ਸੰਗ ਲਾਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਫਿਰਦੇ ਮਾਇ ਨਾਨ ਪਾਸੇ ਤੀ ਕਰ ਜਾਏ ਜਿਸ ਵੱਖਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਪਮਾ ਲਿਹੋ ਮਨਬੂਰ ਰਾਮ ਨਾਮ ਹਿਰਤੇ ਮੈਂ ਤੋਲ ਲਾਦ ਖੇਪ ਸੰਤੇ ਸੰਚਾਰ ਅਵਤਿਆ ਭਿਖਿਆ ਜੰਜਾਲ ਧਨ ਧਨ ਕਹਿ ਸਭ ਕੋਈ ਮੁਖ ਜਲ ਹਰ ਦਰ ਗੇ ਸੋਏ ਇਹੋ ਵਪਾਰ ਬਲਭ ਪਾਰੇ ਨਾਨਕ ਤਾ ਕੇ ਸਦ ਬਲਹਾਰੇ ਚਰਨ ਸਾਧ ਕੇ ਤੋਇ ਤੋ ਪੀਓ ਔਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੇ ਧੂਰ ਕਰੋ ਇਸ਼ਨਾਨ ਸਾਰੇ ਉਪਰ ਜਾਈ ਕੁਰਬਾਨ ਸਵਾਦ ਸੇਵਟ ਪਾਕੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੇ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕੋ ਜੀ ਪਾਣ ਹਰ ਭੁਖੇ ਕੋ ਦੇਵ ਤੇ ਆਧਾਰ ਸਰਬਨ ਤਾਂ ਜਾ ਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣ ਪਾਏ ਸਭ ਕੇ ਤਿਸਕਾ ਕਰਨੇ ਜੋ ਤਿਸਪਿਨ ਦੂਸਰ ਹੋਆ ਨ ਹੋਗਾ ਜਪ ਜਨ ਸਦਾ ਸਦਾ ਦਰਨਾਣੀ ਸਭ ਤੇ ਉਚਨੇ ਬਲੇ ਕਰਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਨ ਸੋ ਜਨ ਮ੍ਰਿਤਿਆ

ਵਾਸਨਾ ਧਿਆਵੇ ਸੇ ਤੇ ਹੁਕਣ ਮੇ ਜਾਖੋ ਪਰਮਾਏ ਜਨਮ ਮਰੇ ਫਰਿਆ ਪੇ ਜਾਏ ਊਚ ਨੀਚ ਤਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਪੇ ਕਰੇ ਕਰੰਗ ਨਾਨਾ ਬਿਰਕੀ ਨੂੰ ਬਸਤਾ ਪ੍ਰਭ ਬਨਾਸੀ ਇਕੰਕਾਰ ਨਾਨਾ ਚਰਤ ਕਰੇ ਖਰਮਾਏ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਪਿਤ ਕਰ ਬਣਪਣ ਆਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਵ ਜਪ ਜਪ ਜੀ ਪੈ ਨਾਨਕ ਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਪ੍ਰਮੰਡ

ਮਦੇ ਜਿਸਹਿ ਬਜਾਇ ਤਸੈ ਸਭ ਕਰੇ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਬਚਨ ਸਾਧੁ ਉਪਦੇਸ਼ ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਈ ਨਾਮ ਜਪ ਤਾਂ ਕੀ ਗਤ ਹੋਏ ਆਪ ਸਤ ਕੀ ਅਸਲ ਸਤ ਆਪੇ ਜਾਣੇ ਆਪਣੀ ਮਿਤਕਤ ਜਿਸ ਕੀ ਸ੍ਰਿਸ਼ਟ ਸੁਕਰ ਨਿਹਾਰ ਅਵਨ ਬੂਧ ਕਰਤ ਵਿਚਾਰ

ਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰਪ ਰਾਖੇ ਆਪਣੇ ਦਾਸ ਕੋ ਦੇ ਪਟਾਈ ਆਪਣੇ ਸੇਵ ਕੋ ਨਾਮ ਜਪਾਈ।

ਸਮੁੱਚੈ ਜੋ ਪ੍ਰਭ ਆਪਣੀ ਸੇਵਾ ਲਾ ਨਾਨ ਸੋ ਸੇਵਕ ਦੈਤ ਪਟਾਇਆ ਨੇਕੀ ਕੀਰੀ ਮੈਂ ਕਰ ਰਾਖੇ ਪਾਸਮ ਕਰੇ ਲਖ ਕਰ ਕੋਟ ਲਾਖੇ ਜਿਸਕਾ ਸਾਸਨ ਕਾਟਤੇ ਆਪ ਤਾਖੋ ਰਾਖਤ ਦੇ ਕਰਹਾਤ ਮਾਨ ਚਤਨ ਕਰਤ ਪਾਂ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰਾਖੇ ਅਵਨਾ ਕੋਏ ਸਰਬ ਜੀਆਂ ਕਾ ਰਾਖਾ।

ਤਨ ਤ੍ਰਪੀਆ ਨਾਮ ਰਤਨ ਜਿਨ ਗੁਰੁ ਕਿਰਪਾ ਤਿਸ ਕੇਸ਼ਵ ਨੈ ਦ੍ਰਿਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖਨ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾ ਨੇ ਮੰਤਨ ਨਾਮੇ ਨਾਮ ਸਮਾਨੇ ਉਠਤ ਬੈਠ ਸੋਤ ਨਾਮ ਕਹੁ ਨਾਨਕ ਜਨ ਕੇ ਸਤਕਾਮ ਬੋਲੋ ਜਸ ਜੇ ਭਾਤ ਨਰਾ ਪ੍ਰਯ ਆਪਣੇ ਜਨ ਕੀ ਨੀਦਾਰ ਕਰਹਿ ਭਗਤ ਆਤਮ ਕੈ ਚਾਇ ਪ੍ਰਭ ਆਪਣੇ ਸੋ ਰਹਿ ਸਮਾਇ ਜੋ ਹੁਆ ਹੂਬ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੂ ਤਿਸਕਾ ਗੁਣ ਕੈ ਇਕ ਨ ਜਾਣੂ ਆਠ ਪੈ ਪ੍ਰਭ ਸੇ ਹਜੂਰੇ ਕਹੁ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਦੇਹੇ ਮੰਤਨ ਆਪਣਾ ਤਿਨ ਜਨ ਦੇਹੇ ਜਿਨ ਜਿਨ ਆਪਣਾ ਪ੍ਰਭੂ ਪਛਾਤਾ ਸੋਜਨ ਸਰਬ ਥੋ ਕਾ ਦਾਤਾ ਤਿਸਕੀ ਸਰਣ ਸਰਬ ਸੁਖ ਪਾਵੇ ਤਿਸਕੇ ਦਰਸਾ ਪਾਪ ਮਿਟਾਵੇ

ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਤਿਨ ਜਾਣਿਆ ਸਤਿਗੁਰ ਤਿਕਾ ਨਾਮ ਤਿਕੇ ਸੰਗ ਸਿਕੁਦਰੈ ਨਾਨਕ ਹਰ ਗੁਣ ਗਾਟ ਪਰੇ ਸਤਿਗੁਰ ਸੇ ਕੀ ਕਰੈ ਪ੍ਰਪਾਰ ਸੇਵ ਕੋ ਗੁਰ ਸਦਾ ਦਿਆਰ ਸੇ ਕੀ ਗੁਰ ਦੁਰਮਤ ਮਰ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸੇ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਾਟੇ ਸਤਿਗੁਰ ਸੇਖੋ ਨਾਮ ਧਨ ਦੇ ਗੁਰ ਕਾ ਸਿੱਖ ਉਡਭਾਗੇ ਹੇ ਸਤਿਗੁਰ ਸੇਖਾ ਹਰਤ ਪਰਤ ਸਵਾਰੀ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਹੈ ਸੇਵਕ ਦੋਰਾ ਹੈ ਗੁਰ ਕੀ ਆਗਿਆ ਮਨ ਮੇ ਸਹੈ ਆਪ ਸਕੂ ਕਰ ਕਰਸ਼ਨਾ ਜਨਾਬੇ ਹਰ ਹਰ ਨਾਮ ਹਿਰਦੇ ਸਤਿਆਵੈ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਕਾਮੀ ਤਿਸ ਕੋ ਹੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਸੋ ਸੇਵਕ ਗੁਰ ਕੀ ਮਤ ਰੇ ਬੀਸ ਬਿਸਵੇ ਗੁਰ ਕਾ ਮਨਮਾਨੇ ਸੋ ਸੇਵਕ ਪਰਮੇਸ਼ਰ ਕੀ ਗਾਚਾ ਨੇ ਸੋ ਸਤਿਗੁਰ ਜਿਸੇ ਹਿਰਦੇ ਹਰਨਾਮ

ਬ੍ਰਹਮ ਇੱਕ ਹੈ ਆਪ ਨਹੀਂ ਕਿਰ ਪਰਮ ਸਹਿ ਸਿਆਣ ਪੜਿਆ ਨ ਜਾਈਏ ਨਾਨਕੈ ਸਾ ਗੁਰ ਪਟਭਾਗੀ ਪਾਈਐ ਸਫਲ ਦਰਸ਼ਨ ਪੇਤ ਪੁਨੀਤ ਪਰਸਾ ਚਰਨ ਗਤ ਨਿਵਰੀਤ ਭੇਟਤ ਸੰਗ ਰਾਮ ਖੁਨ ਰਪੇ ਪਾ ਬ੍ਰਹਮ ਕੇ ਦਰ ਕੇ ਗਵੈ ਸੁਨ ਕਰ ਬਚਨ ਕਰਨ ਕਾਨੇ ਮਨਸਨ ਤੋ ਖਾਤਮ ਪਤੀ ਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋ ਸੰਤ ਗੁਣ ਬੇਅੰਤ ਕੀਮਤ ਨੀ ਪਾਏ ਨਾ ਜਿਸ ਪਾਵੇ ਤਸਲੈ ਮਲਾਏ ਜਿਹ ਬਾਏ ਕੁਸਤ ਅਨੇਕ ਸਤ ਪੁਰਖ ਪੂਰਨ ਬਵੇਕ ਕਾਹੂ ਬੋ ਨ ਪਹੁੰਚ ਪ੍ਰਾਣੀ ਅਕਮੈ ਗੋਚਰ ਪ੍ਰਭ ਨਿਰਪਾਣੀ ਨਿਰਾਹਾਰ ਨਿਰਪੈਰ ਸੁਖਦਾਈ ਤਾਂ ਕਿ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੇ ਸਿਮਰੈ ਸਾਧ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੈ ਇਹੋ ਹਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਤਾਜ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕੋ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੇ ਰਾਖੇ ਹਰ ਹਰੇਕ

ਪਿਆ ਦੁੱਖ ਨਾਸ਼ੇ ਪਾਈ। ਜਨਮ ਮਰਨ ਕੈ ਮਿਟਿਆ ਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਉ ਤੁਕਾ ਨਿਰਭਉ ਹੋਇ ਬਸੈ। ਸਗਲ ਪਿਆਦ ਮਨ ਤੇ ਖੈ ਨਸੈ, ਜਿਸਕਾ ਸਾਤਨ ਕਿਰਪਾ ਧਾਰੀ, ਸਾਧ ਸੰਗ ਜਪ ਨਾ ਮਰਾਰੀ। ਤਿਤ ਪਾਈ ਚੂਕੇ ਭ੍ਰਮ ਗਪਨ, ਸੁਨ ਨਾਨਕ ਹਰ ਹਰ ਜਸ ਸਰਵਣ। ਨਿਰਗੁਣ ਆਪ ਸਰਗੁਣ ਪਿਓਇ, ਕਲਾ ਧਾਰ ਜਨ ਸਗਲੀ ਮੋਹੀ। ਆਪਣੇ ਚਰਿਤ ਪ੍ਰਯਾ ਅਪਣਾਏ, ਆਪਣੀ ਕੀਮਤ ਆਪੇ ਪਾਏ। ਹਰ ਪਿੰਡ ਦੂਜਾ ਨਾਹੀ ਕੋਏ, ਸਰਪ ਨਿਰੰਤਰ ਕੋ ਸੋਏ। ਓਤ ਪੋਤ ਰਵਿਆਰੂ ਪ੍ਰੰਗ, ਭਏ ਪ੍ਰਗਾਸ ਸਾਧਕੇ ਸੰਗ, ਰਚ ਰਚਨਾ ਆਪਣੀ ਕਰਤਾਰੀ। ਅਨਕ ਬਾਰ ਨਾਨਕ ਪੁਲਹਾਰੀ ਸਲੋਕ, ਸਾਥ ਨ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਲ। ਹਰ ਹਰ ਨਾਮ ਕੁਮਾਪਨਾ, ਨਾਨਕ ਇਹੋ ਤਨ ਸਾਠ ਪਦੇ। ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਉਦਾਰ। ਅਵਰਿਓ ਪਾਸਾ ਮੀਤ ਪਸਾਰੋ, ਚਰਨ ਕਮਰ ਦਮੈ ਉਰਤਾਰੋ। ਕਰਨ ਕਾਠ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹ ਹੋ ਨਾਮ ਹਰਬਥ। ਇਹੋ ਧਨ ਸੰਚੋ ਹੋਵੋ ਭਗਵੰਤ, ਸੰਜਨਾ ਕਾ ਨਿਮਰਮੰਤ। ਏਕ ਆਸ ਰਾਖੋ ਮਨਮਾਏ, ਸਰਫ ਰੋਗ ਨਾਨਕ ਮਿਟ ਜਾਏ। ਜਿਸ ਧਨ ਕੋ ਚਾਰ ਕੁੰਟਿ ਉੜਤਾਵੇ, ਸੋ ਧਨ ਹਰ ਸੇਵਾ ਤੇ ਪਾਵੈ। ਜਿਸ ਸੁਖ ਉਨਤ ਪਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਪਦ ਹਰ ਕੇ ਸਰਣੀ। ਅਨਕ ਉਪਾਵੀ ਰੁਕ ਨ ਜਾਏ, ਰੁਕ ਮਿਟੇ ਹਰ ਔਖਦ ਲਾਏ। ਸਰਬਨ ਦਾਨ ਮੈਂ ਹਰ ਨਾਮ ਰਤਨ, ਜਪ ਨਾਨਕ ਦਰ ਕੇ ਪ੍ਰਵਾਨ। ਮਨ ਪਰ ਬੁੱਧ ਹਰ ਕੇ ਨਾਏ, ਦੈ ਦਸਤਾਵ ਤੇ ਆਵੇ ਠਾਏ। ਤਾਕੋ ਬਿਘਨ ਲਾਗੇ ਕੋਏ, ਜਾ ਕੇ ਹਿਰਦੈ ਬਸੇ ਹਰ ਸੋਏ। ਕਲ ਤਾਤੀ ਠਾਂਡਾ ਹਰ ਨਾਮ, ਸਿਮਰ ਸਿਮਰ ਸਦਾ ਸੁਪਾਵ। ਭਉ ਬਿਨ ਸਹਿ ਪੂਰਨ ਹੋਏ ਆਦ, ਭਗਤ ਪਾਏ ਆਤਮ ਪ੍ਰਗਾਸ। ਤਿਤ ਘਰ ਜਾਏ ਬਸੇ ਫਨਾਸੀ, ਕਹੋ ਨਾਨਕ ਕਾਟੀ ਜਮ ਫਾਸੀ।

ਫਲ ਪਾਏ। ਸੰਗ ਨਚਾਰ ਤੇਰੇ ਧਨਾ, ਤੂੰ ਕਿਆ ਲਪਟਾਵੇ ਮੂਰਖ ਮਨਾ। ਸੁਤ ਮੀਤ ਕੁਟਾਂਬਰ ਬੰਤਾ, ਇਨ ਤੇ ਕਹੋ ਤੁਮਕਨ ਸੁਨਾਥਾ। ਰਾਜ ਰੰਗਮੈ ਵਿਸਤਾਰ, ਇਨਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਥ ਸਪਾਰੀ, ਝੂਠਾ ਨਾਂਫ ਝੂਠ ਪਸਾਰੀ। ਜਿਨ ਦੀਐ ਤਿਸ ਬੁਝੇ ਨਾ ਭਿਖਾਨਾ, ਨਾ ਵਿਸਾਰ ਨਾਨ ਪਛਤਾਨਾ। ਗੁਰ ਕੀ ਮੱਤ ਤੂਰੇ ਇਆਨੇ, ਪਾਤ ਪਿਨਾ ਬੋਡੂ ਪੇ ਸਿਆਣੇ। ਹਰ ਕੀ ਪਾਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਵਰ ਰਾਖੋ ਮਨ ਮਾਏ, ਜਨਮ ਜਨਮ ਕੇ ਕਰੋ ਖਜਾਏ। ਆਪ ਜਪੋ ਰਾਨਾ ਜਪਾਓ, ਸੁਨਤ ਕਹਿਤ ਰੈਤ ਕਰ ਪਾਓ। ਸਾਰ ਭੂਤ ਸਦ ਹਰ ਕੋ ਨਾਮ, ਸਹਿਜ ਸਪਾਏ ਨਾਲ ਕੁਨ ਗਾਓ। ਕੁਨ ਗਾਓ ਤੇਰੀ ਉਤਰ ਸਮੈਲ, ਬਿਨ ਚਾਏ ਹੋਮੇ ਬਿਖ ਪੈਲ। ਹੋਏ ਅਚਿੰਤ ਬਸੇ ਸੁਖ ਨਾਲ, ਸਾਸ ਕਰਾ ਸਰਨਾ ਸੰਭਾਲ।

ਨੇ ਸੁਖ ਬਿਸਰੈ ਜਨ ਸਭ ਕਹਿ ਦੀਆ, ਸੁਖ ਬਿਸਰੈ ਜੈ ਜੀਵਨ ਜੀਆ, ਸੁਖ ਬਿਸਰੈ ਜੇ ਅਗਨ ਮੈਂ ਰਾਖੇ ਗੁਰ ਪ੍ਰਸਾਦ ਕੋ ਬਿਲਾ ਰਾਖੈ, ਸੁਖ ਬਿਸਰੈ ਜੇ ਵਿਖਤੇ ਕਾਢੇ ਜਨ ਜਨਮ ਕਾ ਟੂਟਾ ਗਾਂਢੈ, ਗੁਰ ਪੂਰੇ ਤਾ ਤੇ ਭਜਾ ਪ੍ਰਭ ਆਪਣਾ ਨਾਨ ਜਨ ਤਿਆਇਆ, ਸਾਜਨ ਸੰਤ ਗੁਰੂ ਕਾ ਆਨ ਤਿਆ ਜਪੁਰ ਨਾਮ, ਸਿਮਰ ਸਿਮਰ ਸਿਮ ਸੁਭਾਵਾ ਜਪੁਰ ਨਾਮ ਜਪਾਵ, ਭਗਤ ਪਾਏ ਤ੍ਰਿਯ ਸੰਸਾਰ ਬਿਨ ਭਗਤੀ ਤਨ ਹੋਸ਼ੀ ਸਾਰ, ਸਰਬ ਕਰਿਆਨ ਸੁਖ ਨਿਦਨਾ ਬੂੜ ਜਾਤ ਪਾਏ ਬਿਸਰਾਮ, ਸਗਤ ਦੁਖਾ ਹੂਤ ਨਾਸ ਨਾਨਕ ਨਾ ਜਪੋ ਗੁਣਤਾ, ਉਪਜੇ ਪ੍ਰੀਤ ਪ੍ਰੇਮ ਰਚਾ ਮਨ ਤਨਿਅੰਤਰੀ ਸੁਭਾਵ, ਨੇਤਰੋ ਪੇਖ ਦਰਸ ਕੋਏ ਮਨ ਬਿਲਸੇ ਸਾ ਚਣ ਤੋਏ, ਭਗਤ ਜਿਨਾ ਕੇ ਮੰਤ ਰੰਗ ਬਿਰਲਾ ਕੋ ਪਾਵੇ ਸੰਗ, ਏਕ ਬਸਤ ਦੀਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਾ ਕਹਿ ਨ ਜਾਏ ਨਾਨਕ ਕਰਿਆ ਸਰ ਸਮਾਏ, ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ ਸਭ ਕਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾ ਪਚਨਾ ਕੇ ਪ੍ਰਾਣ ਆਧਾਰ,

ਅਨਕ ਰਾਜ ਪੁਬੜਿਆਈ ਹਰਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਨੀਤ ਭਰੀ ਸੋ ਕਰਨੀ ਸੁਭਾ ਧਨਵੰਤ ਹਿਰਦੇ ਵਸੈ ਪੂਰਨ ਗੁਰਮੰਤ।

ਸਹਿਜ ਬਰੂਧ ਕਿ ਸੰਕ ਮਾਰ ਜਬ ਸਕਾ ਵਰਣ ਚਿਹ ਨ ਜਾਪਤ ਤਬ ਹਰਖ ਸੋਗ ਕੁਗ ਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਾਂਖ ਸੋਤ ਭਰਮ ਆਪਨ ਖੇਦਾ ਪ੍ਰਤੀਜਾ ਨਾਨਕ ਕਰਣੇ ਹਰ ਨ ਦੂਜਾ ਜਬ ਹੋਰ ਪ੍ਰਾ ਕੇਵ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਇਕ ਹਰਕਮ ਪਾ ਤਬ ਨਰਕ ਸੁਰਗ ਕੋ ਕੋਨੇ ਉਤਾਰ ਜਬ ਨਿਰਗੁਣ ਪ੍ਰਸੈ ਸੁਭਾਏ ਤਬ ਸਤ ਕਹੋ ਕਿਠਾਏ ਜਬ ਆਪੇ ਆਪ ਆਪਣੀ ਜੋਤਰੈ ਤਬ ਕਵਨ ਡਰ ਕਵਨ ਕਾ ਡਰੈ ਆਪਨ ਚਰਤ ਆਪ ਕਰਣੇ ਹਰ ਨਾਨਕ ਠਾਕੁਰ ਅਗਮ ਪਾਰ ਅਬਨਾਸੀ ਸੁਖ ਆਪਣੇ ਆਸਨ ਤੈ ਜਨ ਮਨ ਕਹੁ ਕਾ ਬਿਨਾਸਨ ਜੈ ਪੂਰਨ ਕਰਤਾ ਪ੍ਰਸੋਏ

ਕਿਆ ਧੂਤਾ ਜੈ ਹੈ ਨਿਰੰਜਨ ਨਿਰੰਕਾਰ ਨਿਰਪਾਨ ਤੈ ਕੌਣ ਕੁਮਾਨ ਕੌਣ ਪਮਾਨ ਜੈ ਸਰੂਪ ਕਿਵ ਜਗਦੀਸ਼ ਤੈ ਛਲ ਸ਼ਿਦ ਲਾਤ ਕੋ ਕੀਸ ਜੈ ਹੈ ਜੋਤ ਸਰੂਪੀ ਜੋ ਸੰਤ ਮਾਵੈ ਤੈ ਕਿਸੈ ਪੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਇ ਸਮਾ ਜਬ ਆਪਣੀ ਸੁਭਾ ਆਪਣ ਸੰਗ ਬਨਾਈ ਤਬ ਕਵਨ ਮਾਈ ਬਾਪ ਮਿੱਤਰ ਸੁਧ ਪਾਈ ਜੇ ਸਰਵ ਕਲਾ ਪੇ ਪਰਵੀਨ ਤੈ ਬੇਦ ਕਤੇਵ ਕਾਂ ਕੋਚੀਨ ਜਪ ਆਪਣੇ ਆਪ ਆਪ ਉਤਾਰੈ

ਤਪ ਦਇਆ ਛਲ ਛੇਦ ਪੇ ਸਮੈ ਊਹਾ ਕਿਸੇ ਬਿਆਤਮਾਇਆ ਆਪਸ ਗੁਆ ਪੇ ਆਦੇਸ ਤੇ ਕੁਣਕਾ ਨਾਹੀ ਪ੍ਰਵੇਸ ਜਹ ਏਕ ਏਕ ਭਗਵੰਤਾ ਤੇ ਕੌਣ ਅਚਿੰਤ ਕਿਸਰਾ ਗੇ ਚਿੰਤਾ ਜੇ ਆਪਣੇ ਆਪਾ ਪੁੱਤਿਆਰਾ ਤੇ ਕੌਣ ਕਥੈ ਕੁਣ ਸੁਣੇ ਹਾਰਾ ਬਹੁ ਬੇਅੰਤ ਉਚਦੇ ਉੱਚਾ ਨਾਨਕ ਆਪਸ ਗੁਆ ਪੇ ਪਹੁੰਚਾ ਜੇ ਆਪ ਰਚੋ ਪ੍ਰਪੰਚੇ ਕਾਰ ਤੇ ਕੁਣ ਮੈਂ ਕਿਨੋ ਤਹਿ ਕੁਣ ਮੈਂ ਕਿਨੋ ਵਿਸਤਾਰ ਪਾਪ ਪੁੰਨ ਤੈ ਭਈ ਕਹਾਵਤ ਕਉ ਨਰਕ ਕਉ ਸਰਪੰਚਾਵ ਤਿਆਰ ਚਾਲ ਮੈ ਜੰਜਾਲ ਹੋਮੇ ਮੋਹ ਪਰਮ ਪੈ ਪਾਰ ਦੁਖ ਸੁਖ ਮਨ ਪਮਾਨ ਅਨੁਕ ਪ੍ਰਕਾਰ ਕਿਉ ਬਖਿਆਰ ਆਪਣ ਖੇਡ ਆਪ ਕਰ ਦੇਖੈ ਖੇਡ ਸੰਕੋਚੇ ਤੋ ਨਾਨਕੇ ਕਹਿ ਜੈ ਗੁਰ ਭਗਤ ਆਪ ਜੈ ਪਸਰੈ ਪ੍ਰਸਾਦ ਸੰਤ ਪ੍ਰਤਾਪ ਦੋਹੁ ਪਾਕਾ ਪੇ ਧਨੀ ਉਨਕੀ ਸੁਭਾ ਉਨਕੀ ਸੁਭਾ ਨੁ ਬਨੀ ਆਪੇ ਕੌਤ ਕਰੇ ਅੰਚੋ ਜੇ ਆਪੇ ਰਸ ਭੋਗਨ ਨਿਰਜੋਗ ਜਿਸ ਭਾਵੇ ਦਸਿਆ ਪੁਨ ਨਾਇ ਲਾਭੇ ਜਿਸ ਭਾਵੇ ਤੇ ਖੇਲ ਖਿਲਾਵੈ

ਕੈ ਜੀ ਜੰਤ ਕੇ ਠਾਕਰਾ ਆਪੇ ਵਰਤਨ ਹਾ ਨਾਨਕੇ ਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜਦ ਭਾਵੇ ਤਾਂ ਸਿੱਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂ ਸਭ ਜਾਤ ਪਰੋਏ ਜਾ ਕੋ ਪ੍ਰਭ ਜੀ ਆਪ ਜਾਏ ਸਤਿ ਨਾਮ ਸੋਈ ਜਨ ਪਾਏ।

ਕੋ ਨਾਲ ਜਿਸ ਰਾਖਿਤ ਕੋਈ ਨੰਬਾਰ ਹੈ ਸੋ ਮੂਆ ਜਿਸ ਮਨੋ ਬਸਾਰੇ ਤਿਤ ਜਬ ਕਾਂ ਕੋ ਜਾਏ ਸਭ ਸ੍ਰੀ ਇੱਕ ਨਿਰੰਜਨ ਲਾਏ ਜੀ ਕੀ ਜੋਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ

0: ਜਾਣੇ ਆਪ ਅੰਤਰ ਜਾਮੀ ਰੂਬਿਆ
1: ਪ੍ਰਤ ਪਾਲੈ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ

ਨਾਨਕ ਇੱਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਤਿਸਕੀ ਆਸ ਨਾ ਬਿਰਥੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉਪਰ ਨਹੀਂ ਵਿਚਾਰ ਜਾਂ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅਨੰਦਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੈ ਮੇਲੇ।

ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬੌਰ ਨਾ ਹੋਵੇ ਆਵਨ ਜਾਨ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬਤਾਂ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੈ ਇਹ ਨਿਧਾਨ ਜਪੈ ਮਨ ਕੋਈ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ ਕੋਟ ਬਰਾ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਂ ਕੈ ਮਸਤਕ ਕਰਮ ਪ੍ਰਪਾਏ ਸਾਧ ਸ਼ਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਂ ਕਾ ਦੁਖ ਨਿਵਾਰੈ ਦੁਲੱਭ ਦੇ ਤਤਕਾਲ ਉਧਾਰੈ ਨਿਰਮਲ ਸ਼ੋਭਾ ਅੰਮ੍ਰਿਤ ਤਾਂ ਕੀ ਬਾਣੀ ਏਕ ਨਾਮ ਮਨ ਮੈ ਸਮਾਨੀ ਦੁਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲ ਤਾਂ ਕੇ ਕਰਮ ਸਭ ਤੇ ਊਚ ਤਾਂ ਕੀ ਸ਼ੋਭਾ ਬਣੀ ਨਾਨਕ ਏ

ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਨਾ ਦੋਹਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਨੀ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤੁਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸੁਪਾਗੈ ਘਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਾਂ ਸੁਖੂਆ ਤਿਤ ਕਾਰੇ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪੋਏ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਦੇਖ ਕੇ ਅਣਡਿੱਠ ਕੀਤਾ। ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸ਼ੀਸ਼ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ,

ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ।

ਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ

ਪਿਤਾ ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਧੁਰ ਕੀ ਬਾਣੀ ਸੋਦਰ ਕੀ ਅਰਦਾਸ ਸਤਿਗੁਰ ਜੀ ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਮਿਹਰ ਕਰਨੀ ਮਹਾਰਾਜ ਗਿੱਲ ਪਰਿਵਾਰ ਵੱਲੋਂ ਬੀਬੀ ਮਨਵੀਰ ਕੌਰ ਗਿੱਲ ਸਮੂਹ ਪਰਿਵਾਰ ਵੱਲੋਂ ਸਰਬੱਤ ਦੇ ਭਲੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਜੋਦੜੀ ਕਰਦਿਆਂ ਆਪ ਜੀ ਕੇ ਚਰਨ ਕਮਲਾਂ ਦਾ ਓਟ ਆਸਰਾ ਪਰਸਦਿਆਂ ਆਪ ਜੀ ਕੀ ਧੁਰ ਕੀ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਕੀਰਤਨ ਗੁਰੂ ਕੇ ਲੰਗਰਾਂ ਦੁਆਰਾ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਆਪ ਜੀ ਨੇ ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਗਿੱਲ ਪਰਿਵਾਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਮਹਾਰਾਜ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਬੀਬੀ ਮਨਵੀਰ ਕੌਰ ਗਿੱਲ ਗਿੱਲ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਗਏ ਬੇਅੰਤ ਮਾਇਆ ਅਰਦਾਸ ਕਰਵਾਈ ਗਈ ਸਤਿਗੁਰ ਜੀ ਆਪ ਜੀ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਗਿੱਲ ਪਰਿਵਾਰ ਵੱਲੋਂ ਅਤੇ ਸਮੂਹ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਰੋ ਕਿਰਪਾ ਆਪਣੇ ਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ ਮਿਹਰ ਕਰਨੀ ਸਮੁੱਚੇ ਸਿੱਖ ਪੰਥ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ ਸਮੂਹ ਪਰਿਵਾਰਾਂ ਵਿੱਚ ਆਪ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੰਦਰੁਸਤੀਆਂ ਦੇਹ ਅਰੋਗਤਾ ਬਖਸ਼ ਕੇ ਨਿਵਾਜਣਾ ਆਪਣੇ ਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ।

ਸਤਨਾਮ ਵਾਹਿਗੁਰੂ ਸਾਹਿਬ ਜੀ, ਡੰਡੌਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ।

ਸਤਨਾਮ ਵਾਹਿਗੁਰੂ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਸਾਧ ਸੰਗਤ ਜੀ, ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਪ ਜੀ ਨੇ ਸਰਵਣ ਕੀਤੀ ਹੈ। ਅੱਜ ਗਿੱਲ ਪਰਿਵਾਰ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਕੀਰਤਨ ਗੁਰੂ ਕੇ ਲੰਗਰਾਂ ਦੁਆਰਾ ਸੇਵਾਵਾਂ ਹੋ ਰਹੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜਾ ਸਰਬੱਤ ਦੇ ਭਲੇ ਦਾ ਕਨਸੈਪਟ ਸਾਨੂੰ ਸਤਿਗੁਰ ਨੇ ਦਿੱਤਾ ਹੈ, ਕਿਉਂਕਿ ਦੁਨੀਆ ਦੀ ਵਾਹਿਦ ਇੱਕੋ ਇੱਕ ਕੌਮ ਹੈ ਜਿਹੜੀ ਹਰ ਰੋਜ਼ ਦੋ ਵਕਤ ਇਹ ਗੱਲ ਪੜ੍ਹਦੀ ਹੈ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੋ ਅਸੀਂ ਇਸ ਸਲੋਗਨ ਦੇ ਉੱਤੇ ਪਹਿਰਾ ਦੇ ਸਕੀਏ, ਸਰਬੱਤ ਦੇ ਭਲੇ ਵਿੱਚ ਆਪਣਾ ਬਣਦਾ ਸਹਿਯੋਗ ਯੋਗਦਾਨ ਪਾ ਸਕੀਏ। ਸੋ ਵਡਭਾਗੀ ਹੈ ਪਰਿਵਾਰ ਜਿਨ੍ਹਾਂ ਨੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਅੱਜ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਕੀਰਤਨ ਅਤੇ ਗੁਰੂ ਕੀਆਂ ਲੰਗਰਾਂ ਦੀਆਂ ਸੇਵਾਵਾਂ ਪਰਿਵਾਰ ਵੱਲੋਂ ਕਰਾਈਆਂ ਜਾ ਰਹੀਆਂ ਨੇ। ਤੋ ਆਓ ਸਾਧ ਸੰਗਤ, ਸਮਾਂ ਹੈ ਪਾਵਨ ਬਾਣੀ ਦੇ ਕੀਰਤਨ ਦਾ। ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜੱਥਾ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾਵੇਗਾ, ਉਸ ਤੋਂ ਬਾਅਦ ਕਥਾ ਵਿਚਾਰ ਤੋਂ ਫਿਰ ਬਾਣੀ ਦੇ ਕੀਰਤਨ ਹੋਣਗੇ। ਸੋ ਆਪ ਜੀ ਨੇ ਜਿੱਥੇ ਜਲ ਪਾਣੀ ਛਕਣਾ ਹੈ ਉੱਥੇ ਆਪਾਂ ਬੈਠ ਕੇ ਗੁਰੂ ਦਰਬਾਰ ਦੇ ਵਿੱਚ ਸੰਗਤ ਵੀ ਕਰਨੀ ਹੈ। ਤੋ ਧੰਨਵਾਦ ਸਾਰਿਆਂ ਦਾ, ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਕੀਰਤਨੀ ਜੱਥੇ ਦਾ। ਭਾਈ ਸਾਹਿਬ ਜੀ ਦਾ ਜੱਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਿਹਾ ਸੀ। ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜੱਥਾ ਹੈ। ਦੋਨੋਂ ਵਕਤ ਸੱਜੇ ਦੀਵਾਨਾਂ ਵਿੱਚ ਭਾਈ ਸਾਹਿਬ ਜੀ ਦਾ ਜੱਥਾ ਹਾਜ਼ਰੀਆਂ ਭਰਦਾ। ਤੋ ਆਪ ਜੀ ਰੋਜ਼ਾਨਾ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰੀ ਸਾਧ ਸੰਗਤ, ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਸ਼੍ਰੀ ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਆਰੰਭ ਕਰਵਾਏ ਗਏ ਨੇ, ਜਿਹਦੇ ਵਿੱਚੋਂ ਨਗਰ ਤਰੀਕੇ ਦੀ ਸੰਗਤ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਜੋ ਆਰੰਭ ਕਰਵਾਈ ਗਈ ਹੈ। ਇਸੇ ਤਰ੍ਹਾਂ ਇੱਕ ਹੋਰ ਸੇਵਕ ਪਰਿਵਾਰ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ। ਇੱਕ ਅਖੰਡ ਪਾਠ ਸਾਹਿਬ ਕੱਲ੍ਹ ਰੋਜ਼ ਤੋਂ ਆਰੰਭ ਸੀ, ਜਿਹਦੇ ਭੋਗ ਸਵੇਰੇ ਪਾਏ ਜਾਣੇ ਹੈ। ਔਰ ਜਿਹੜੇ ਦੋ ਸ਼੍ਰੀ ਅਖੰਡ ਪਾਠ ਸਾਹਿਬ ਅੱਜ ਆਰੰਭ ਕੀਤੇ ਗਏ ਨੇ, ਉਹਨਾਂ ਦੀ ਸੰਪੂਰਨਤਾ ਐਤਵਾਰ ਸਵੇਰੇ 9:30 ਦੇ ਕਰੀਬ ਹੋਣੀ ਹੈ। ਔਰ ਉਪਰੰਤ ਭੋਗ ਤੋਂ ਉਪਰੰਤ ਇਸੇ ਮੇਨ ਦੀਵਾਨ ਹਾਲ ਦੇ ਵਿੱਚ ਹਫ਼ਤਾਵਾਰੀ ਸਮਾਗਮ ਸਜਣਗੇ, ਜਿਹਦੇ ਵਿੱਚ ਰਾਗੀ ਢਾਡੀ ਕਥਾਵਾਚਕ ਸਾਹਿਬਾਨ ਆਪ ਜੀ ਨੂੰ ਗੁਰਸ਼ਬਦ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਤੋ ਅੱਜ ਸ਼ਾਮ ਦੇ ਦੀਵਾਨਾਂ ਦੀਆਂ ਸੇਵਾਵਾਂ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਲੰਗਰਾਂ ਦੀਆਂ ਸੇਵਾਵਾਂ, ਗਿੱਲ ਪਰਿਵਾਰ ਵੱਲੋਂ ਸਰਬੱਤ ਦੇ ਭਲੇ ਹਿੱਤ ਜੋ ਕਰਵਾਏ ਜਾ ਰਹੇ ਨੇ, ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੋਇਆ ਔਰ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਗੁਰੂ ਕੇ ਲੰਗਰਾਂ ਦੁਆਰਾ ਗਿੱਲ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਤੋ ਆਓ, ਜਿੱਥੇ ਆਪ ਜੀ ਨੇ ਗੁਰੂ ਸਵਾਰਿਆਂ ਦੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ, ਸਮਾਂ ਹੈ ਗੁਰਸ਼ਬਦ ਵਿਚਾਰ ਦਾ। ਲੜੀਵਾਰ ਭਗਤ ਬਾਣੀ ਦੀ ਕਥਾ ਸ਼ਾਮ ਦੇ ਦੀਵਾਨਾਂ ਵਿੱਚ ਚੱਲ ਰਹੀ ਹੈ ਔਰ ਆਪ ਜੀ ਨੂੰ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਨੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ,
3: ਵਾਹਿਗੁਰੂ ਜੀ ਕੀ ਫਤਿਹ। ਸਤਨਾਮ

ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸਵਨੜੀ ਦੇ

ਜਿੱਧਰ ਰੱਬ ਰਜਾਏ ਵਹਿਣ ਤਦਾਊਂ ਗੌ ਕਰੇ। ਫਰੀਦਾ ਡੁੱਖਾਂ ਛੇਤੀ ਦੇਹ ਗਿਆ,

जुगो जुग अटल, चवर शतर तखत दे मालक, सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच शामा वेले दे सज्जे दीवाना दीआं हाजरियां भर रहे, बहुत ही सत्कारयोग सन्मानयोग सतसंगी जनों, विभागीओ, सज्जे दीवाना दीआं हाजरियां भरदिआं मेरे तों पहलां गुरु करके रागी सिंघां पासों सतगुरु दी अमृतमई बाणी दे कीर्तन आप सरवण कर रहे सी। तो साध संगत, समा है लड़ीवार चल रही शेख फरीद साहब दे पावन बचना दी विचार दा। तो आओ विचारां नूं आरंभण तों पहलां कलगीधर साहिब सतगुरु वल्लों बख्शी हुई फतेह दी सांझ पाईए जी। वाहिगुरु जी का खालसा, वाहिगुरु जी की फतेह। शेख फरीद साहब दे श्लोकां दी लड़ीवार आपां विचार करदे हां। तीन टाइम गुरु घर विच गुरबत गुरबाणी दी विचार हुंदी है, सवेरे हुक्मनामा साहब दी, फिर लड़ीवार गुरु ग्रंथ साहब दी विचार चलदी है, ते शामां नूं वी बाणी दी ही विचार हुंदी है। क्योंकि बाणी ही साडे जीवन दा असली आधार है। बाणी ओह है जिहड़ी गुरु साहब ने आप लिखी है, आप ही साडी झोली विच पाई है। अजे इतिहास मनुखां ने लिखिया है, बंदिया ने लिखिया है, पर जे आपां कहना होवे भी कोई ठोस चीज साडे कोल किहड़ी है, ते ओह सिर्फ श्री गुरु ग्रंथ साहब दी बाणी आ। तो जीवन भी जिहड़ा साडा सवारना है वह गुरबाणी ने ही सवारना है। मैं नहीं कहिंदा कि इतिहास नूं आपां डिनाई कर रहे हां, इतिहास नूं समझण दा भी एक तरीका है कि जिहड़ी इतिहास की साखी जिहड़ी घटना गुरमत की कसवटी ते उतरदी है उहनूं मन्नो। हर चीज़ नूं मन्नण की लोड़ नहीं हैगी, हर लिखे हुए नूं इन बिन मन्नण की लोड़ नहीं है। तुसीं कितें आपां इहदे बारे विचार करांगे, फिर मेरी विचार दा विशा होर बन्ने तुर जाणा। आपां इदां समझ लईए कि तुहानूं गुरु ग्रंथ साहिब जिहड़े शब्द गुरु ने, ये साडे गुरु ने, ते जीवन की अगवाई साडी शब्द गुरु ने ही करनी है। जे मेरे सामने दो ऑप्शन होण कि एक इतिहास है ते एक गुरबाणी है, मैनू कोई चुनन की गल आखे तो मैं गुरबाणी नूं चुनांगा। गुरबाणी ने जीवन की अगवाई करनी है। इतिहास का मतलब हुंदा है वापरियां हुई घटनावां, उहनूं इतिहास कहा जाता। इदां होया, बस इहो इतिहास हुंदा, इदां होया। तो धन गुरु ग्रंथ साहिब महाराज की बाणी जां शब्द नाल महाराज नूं किन्ना लगा सी, तुसीं अंदाजा ला के वेखो। साध संगत, गुरु नानक साहब महाराज धर्म प्रचार ते जांदे ने, ते जे ओह बनारस पहुंचदे ने ते वापसी ते आउंदे आ कबीर साहब की बाणी लैके आउंदे ने, होर कुछ नहीं लिआंदा उन्होंने। जे ओह महाराष्ट्र जाते ने ते नामदेव की बाणी लैके आते ने, जे वह पाक पटन जाते ने जेडे अजकल पाकिस्तान विच है, उतों बाबा शेख फरीद साहब की बाणी लैके आते ने। तो बाणी नाल महाराज नूं शब्द के तत् नाल किन्ना महाराज का लगा है। ते जिस दिन गुरु नानक साहब महाराज गुरु अंगद साहब नूं भाई लहणा जी नूं गुरता गद्दी दिंदे ने, ते उन्हां दी झोली विच उह बाणी दी पोथी पाउंदे ने। गुरु अंगद साहब अगे गुरु अमरदास साहब नूं, गुरु अमरदास साहब गुरु अमर रामदास साहब नूं, गुरु रामदास गुरु अर्जन साहब नूं, गुरु अर्जन गुरु हरगोबिंद साहब नूं, निरंतर वेखो तुसीं। तो उन्हां ने इस चीज़ नूं हिक नाल ला के रखिया, इहनूं दूर नहीं आउण दित्ता।
ਗੁਰਦੇਵ ਮਹਾਰਾਜ ਨੇ ਅੱਜ ਜਿਹੜਾ ਖਿਆਲ ਦਿੱਤਾ ਹੈ ਸ਼ਬਦ ਦਾ, ਇਸ ਕਰਕੇ ਖਾਸ ਕਰਕੇ, ਚਲੋ ਮੈਂ ਬਾਕੀ ਕਿਸੇ ਦੀ ਨਿੰਦਿਆ ਨਹੀਂ ਕਰ ਰਿਹਾ, ਇਹਨੂੰ ਇੱਦਾਂ ਨਾ ਲਿਓ, ਵੀ ਜਿਹੜੀ ਇਹ ਸੰਸਥਾ ਹੈ ਸਿੰਘ ਸਭਾ, ਇਹਦਾ ਯਤਨ ਹੀ ਇਹ ਹੈ ਵੀ ਆਪਾਂ ਨਰੋਲ ਬਾਣੀ ਦੀ ਗੱਲ ਕਹਿਣੀ ਹੈ, ਨਰੋਲ ਸ਼ਬਦ ਦੀ ਗੱਲ ਕਹਿਣੀ ਹੈ। ਤੋ ਇਸੇ ਕਰਕੇ ਇੱਥੇ ਤਿੰਨੇ ਟਾਈਮ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਹੀ ਕਥਾ ਹੁੰਦੀ ਹੈ। ਤੋ ਸ਼ੇਖ ਫਰੀਦ ਸਾਹਿਬ ਦੇ ਬਚਨ ਆਪਾਂ ਵਿਚਾਰ ਰਹੇ ਹਾਂ, ਪਹਿਲਾਂ ਕੱਲ ਵਿਚਾਰਿਆ ਸੀ, ਮੈਂ ਸੰਖੇਪ ਜੀ ਬੇਨਤੀ ਕਰਕੇ ਅੱਗੇ ਤੁਰਦਾ ਜਾਵਾਂਗਾ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਆਖਾਂ ਮੈਂ ਤੇ ਸਮਝਿਆ ਵੀ ਦੁੱਖ ਕੱਲਾ ਮੈਨੂੰ ਵੀ ਹੈ। ਅੱਛਾ, ਠੇਠ ਪੰਜਾਬੀ ਹੈ, ਮੈਂ ਜਾਣਿਆ ਦੁੱਖ ਮੁਝਕੂ। ਅੱਛਾ, ਸ਼ੇਖ ਫਰੀਦ ਸਾਹਿਬ ਦੀ ਬਾਣੀ ਪੰਜਾਬੀ ਚ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹਿੰਦੀ ਚ ਹੈ, ਇਹ ਚੇਤਾ ਰੱਖ ਲਿਓ। ਇਸੇ ਤਰੀਕੇ ਨਾਲ ਗੁਰਬਾਣੀ ਵਿੱਚ ਫਾਰਸੀ ਵੀ ਹੈ, ਅਰਬੀ ਵੀ ਹੈ। ਆਪਾਂ ਕਈ ਵਾਰ ਕਹਿ ਦਿੰਦੇ ਜੀ ਬਾਣੀ ਪੰਜਾਬੀ ਵਿੱਚ, ਪੰਜਾਬੀ ਗੁਰਮੁਖੀ ਇਹਦੀ ਲਿਪੀ ਹੈ, ਬਾਣੀ ਪੰਜਾਬੀ ਚ ਨਹੀਂ ਇਕੱਲੀ, ਬਾਣੀ ਪੰਜਾਬੀ ਚ ਵੀ ਹੈ, ਬਾਣੀ ਮਰਾਠੀ ਚ ਵੀ ਹੈ। ਹੁਣ ਜਦੋਂ ਇਹ ਪੜ੍ਹਦੇ ਆਪਾਂ, ਪਹਿਲ ਪ੍ਰਸਾਬਰਾ ਅਥੋਨ ਪ੍ਰਸਾਦ ਮਰਾ, ਅਸ ਗਾ ਅਸ ਉਸ ਗਾ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਇਹ ਸ਼ਬਦ ਨਾਮਦੇਵ ਸਾਹਿਬ ਦਾ ਹੈ, ਮਰਾਠੀ ਹੈ, ਮਹਾਰਾਸ਼ਟਰ ਦੇ ਰਹਿਣ ਵਾਲੇ ਸਨ ਉਹ। ਏਦਾਂ ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦਾ, ਯਾ ਕਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਤਰਤਾਰ, ਹਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਇਹ ਸ਼ਬਦ ਫਾਰਸੀ ਦੇ ਨੇ। ਫਿਰ ਜਦੋਂ ਤੁਸੀਂ ਜੈਦੇਵ ਦਾ ਪਦਾ ਪੜੋਗੇ, ਪਰਮਾਦ ਪੁਰਖ ਮਨੋ ਪਮੰਗ, ਇਹ ਜੈਦੇਵ ਜੀ ਦਾ ਪਦਾ ਜਿਹੜਾ ਹੈ, ਇਸੇ ਤਰੀਕੇ ਨਾਲ ਸ਼ੇਖ ਫਰੀਦ ਸਾਹਿਬ ਦੀ ਬਾਣੀ ਪੰਜਾਬੀ ਵਿੱਚ ਹੈ। ਤੇ ਉਹਨਾਂ ਨੇ ਕਿਹਾ ਵੀ ਮੈਂ ਇਹ ਸਮਝਿਆ ਵੀ ਦੁੱਖ ਕੱਲਾ ਮੈਨੂੰ ਹੀ ਆ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਮਾਇਆ ਜੱਗ, ਜਿਹਨੂੰ ਤੁਸੀਂ ਵੇਖ ਰਹੇ ਹੋ ਨਾ ਹਰ ਬੰਦਾ ਇੱਥੇ ਦੁਖੀ ਹੈ। ਅੱਛਾ, ਬੰਦੇ ਨੂੰ ਏਦਾਂ ਲੱਗਦਾ ਸੰਸਾਰ ਉੱਤੇ ਕੋਈ ਦੁਖੀ ਹੈ ਤੇ ਉਹ ਮੈਂ ਹੀ ਹਾਂ, ਬਾਕੀ ਸਾਰੇ ਸੁਖੀ ਨੇ। ਹਰ ਬੰਦੇ ਦੀ ਸਮੱਸਿਆ ਹੈ ਜੀ, ਉਹਨੂੰ ਲੱਗਦਾ ਗੁਆਂਢੀ ਸੁਖੀ ਵੱਸਦਾ, ਮੇਰੀ ਤੇ ਜੋਨ ਹੀ ਕੋਈ ਨਹੀਂ। ਅੱਛਾ, ਜਦੋਂ ਇਹ ਗੱਲ ਸੋਚ ਲੈਂਦਾ ਨਾ, ਉਦੋਂ ਹੋਰ ਦੁਖੀ ਹੁੰਦਾ, ਹੋਰ ਦੁਖੀ ਹੁੰਦਾ। ਵੈਸੇ ਇਹਦੇ ਦੋ ਅਰਥ ਹੋਣਗੇ, ਇੱਕ ਤੇ ਇਹ ਵੀ ਜਿੰਨਾ ਸੰਸਾਰ ਹੈ ਨਾ ਇਹ ਸਾਰਾ ਰੋਗੀ ਹੈ, ਜੋ ਜੋ ਦਿਸੈ ਸੋ ਸੋ ਰੋਗੀ, ਜਿੰਨਾ ਤੁਸੀਂ ਸੰਸਾਰ ਵੇਖ ਰਹੇ ਹੋ ਨਾ ਅੱਖਾਂ ਦੇ ਨਾਲ, ਇਹ ਸਾਰੇ ਰੋਗੀ ਨੇ। ਕਿਸੇ ਨੂੰ ਕਿਸੇ ਤਰ੍ਹਾਂ ਦਾ ਰੋਗ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦਾ ਰੋਗ ਹੈ, ਕੋਈ ਮਾਨਸਿਕ ਰੋਗੀ ਹੈ, ਸਰੀਰ ਕਰਕੇ ਚੰਗਾ ਭਲਾ ਪਰ ਮਾਨਸਿਕ ਤੌਰ ਤੇ ਕੀ ਹੈ, ਰੋਗੀ ਹੈ। ਕੋਈ ਨੀਮ ਪਾਗਲ ਹੁੰਦਾ, ਪਾਗਲਾਂ ਦੀਆਂ ਵੀ ਕਈ ਕਿਸਮਾਂ ਹੁੰਦੀਆਂ, ਰੋਗ ਜਿਵੇਂ ਕਈ ਤਰ੍ਹਾਂ ਦੇ ਹੁੰਦੇ ਨੇ ਨਾ, ਸਰੀਰ ਦੇ ਰੋਗ ਕਈ ਤਰ੍ਹਾਂ ਦੇ, ਮਾਨਸਿਕ ਰੋਗੀ ਵੀ ਕਈ ਤਰ੍ਹਾਂ ਦੇ ਹੁੰਦੇ। ਹੁਣ ਤੇ ਇੱਕ ਸ਼ਬਦ ਹੈ ਇੰਗਲਿਸ਼ ਦਾ, ਉਹਨੂੰ ਆਪਾਂ ਕਹਿੰਦੇ ਫੋਬੀਆ, ਉਹ ਕੀ ਹੈ, ਉਹ ਵੀ ਮਾਨਸਿਕ ਰੋਗ ਹੀ ਹੁੰਦਾ ਫੋਬੀਆ। ਕਿਸੇ ਨੂੰ ਪਾਣੀ ਤੋਂ ਫੋਬੀਆ ਹੁੰਦਾ, ਉਹ ਨਹਾਉਂਦਾ ਨਹੀਂ, ਫੋਬੀਆ ਵਿੱਚ ਰੋਗ ਹੈ, ਉਹਦੇ ਵੱਸ ਦੀ ਗੱਲ ਨਹੀਂ ਹੈਗੀ। ਜਦੋਂ ਤੁਸੀਂ ਚੰਗੇ ਸਕਾਈਟ੍ਰਿਕਲ ਉਹਨੂੰ ਲੈ ਕੇ ਜਾਓਗੇ, ਉਹ ਫਿਰ ਉਹਦਾ ਇਲਾਜ ਕਰੇਗਾ। ਤੁਸੀਂ ਵੇਖੋ ਕਈ ਬੱਚੇ ਜਾਂ ਵੱਡੇ ਐਸੇ ਹੁੰਦੇ ਨੇ, ਉਹਨਾਂ ਨੂੰ ਹਾਈਟ ਤੋਂ ਡਰ ਲੱਗਦਾ, ਫੋਬੀਆ ਹੁੰਦਾ। ਕਈਆਂ ਨੂੰ ਰਾਤ ਨੂੰ ਲਾਈਟ ਬੰਦ ਕਰਨ ਤੇ ਨੀਂਦ ਨਹੀਂ ਆਉਂਦੀ, ਹਨੇਰੇ ਦਾ ਫੋਬੀਆ ਹੈ। ਆਪਾਂ ਹੁਣ ਪੜ੍ਹੇ ਲਿਖੇ ਹਾਂ ਇਹ ਗੱਲਾਂ, ਪਹਿਲਾਂ ਇਹਨਾਂ ਚੀਜ਼ਾਂ ਨੂੰ ਲੋਕ ਸਮਝਦੇ ਇਹ ਭੂਤ ਪ੍ਰੇਤ ਆ, ਨਹੀਂ ਨਹੀਂ ਨਹੀਂ, ਇਹ ਮਾਨਸਿਕ ਉਲਝਣਾਂ ਨੇ ਸਾਰੀਆਂ। ਤੋ ਇਹ ਕਿਸੇ ਵੀ ਤਰ੍ਹਾਂ ਧਰਮੀ ਬੰਦਿਆਂ ਨੂੰ ਵੀ ਫੋਬੀਆ ਹੋ ਜਾਂਦਾ, ਜਿਹਨੂੰ ਇਹ ਲੱਗਣ ਲੱਗ ਪੈਂਦਾ ਨਾ ਮੈਂ ਧਰਮ ਦਾ ਰਖਵਾਲਾ, ਉਹ ਵੀ ਕੀ ਹੋ ਜਾਂਦਾ, ਉਹ ਵੀ ਫੋਬੀਆ ਇੱਕ। ਜਦੋਂ ਬੰਦੇ ਨੂੰ ਇਹ ਲੱਗਣ ਲੱਗ ਪਵੇ ਨਾ ਵੀ ਮੇਰੇ ਤੋਂ ਬਿਨਾਂ ਤੇ ਗੱਡੀ ਚੱਲ, ਆ ਜਿੰਨੇ ਤੁਸੀਂ ਕਤਲ ਹੋਏ ਵੇਖੋਗੇ ਨਾ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਸਿੱਖਾਂ ਦੇ ਜਿਹੜੇ ਹੈ ਉਹ ਗੁਰੂ ਸਾਹਿਬ ਨੂੰ, ਗੁਰੂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਇਹ ਕਿੰਨਾ ਨੇ ਬਿਠਾਇਆ ਭਲਾ, ਇਹ ਉਹਨਾਂ ਨੇ ਬਿਠਾਇਆ ਜਿਹਨਾਂ ਨੂੰ ਮਾਨਸਿਕ ਰੋਗ ਸੀ। ਜਿਹੜੇ ਤੁਸੀਂ ਵੇਖੋ ਕਿਵੇਂ ਬੰਦੇ ਦਾ ਜਿਗਰਾ ਪੈਂਦਾ ਹੋਵੇਗਾ ਵੀ ਕਿਸੇ ਬੰਦੇ ਨੂੰ ਜਿਹੜਾ ਹੈ ਉਹ ਜਿਉਂਦਿਆਂ ਜੀ ਚਮਚ ਮੜ ਦਿਓ, ਜਿਉਂਦਿਆਂ ਜੀ ਤੱਤੀ ਤਵੀ ਦੇ ਉੱਤੇ ਵਹਾ ਦਿਓ,
ਉਹ ਕਿਹੜੀ ਜਿਹਨੀਅਤ ਦਾ ਮਾਲਕ ਹੋਵੇਗਾ, ਅੰਦਾਜ਼ਾ ਲਾ ਕੇ ਵੇਖੋ ਤੁਸੀਂ। ਇਹ ਕੋਈ ਤੰਦਰੁਸਤ ਜਿਹਨੀਅਤ ਨਹੀਂ ਹੋ ਸਕਦੀ, ਇਹ ਬੜੀ ਬਿਮਾਰ ਜਿਹਨੀਅਤ ਹੈ। ਬੜਾ ਬਿਮਾਰ ਬੰਦਾ ਹੋਵੇਗਾ ਜਿਹਨੂੰ ਇੱਦਾਂ ਤੜਫਾ ਕੇ, ਕਈ ਨਾ ਛੋਟੇ ਛੋਟੇ ਬੱਚੇ ਉਹਨਾਂ ਨੂੰ ਜੀਵਾਂ ਨੂੰ ਤੜਫਾਉਣ ਵਿੱਚ ਮਜ਼ਾ ਆਉਣ ਲੱਗ ਪੈਂਦਾ। ਤੋ ਇਹ ਜਿੰਨੇ ਉੱਪਰ ਵਾਲੇ ਸਨ, ਆ ਜਿਹੜੇ ਵੀ ਮਤਲਬ ਵੱਡੇ ਵੱਡੇ ਧਰਮੀ ਅਖਵਾਉਣ ਵਾਲੇ, ਇਹਨਾਂ ਨੂੰ ਇਹ ਇਸ ਚੀਜ਼ ਦੇ ਰੋਗੀ ਸਨ। ਤੋ ਬਾਬਾ ਜੀ ਨੇ ਆਖਿਆ ਜੋ ਜੋ ਦਿਸ ਹੈ ਸੋ ਸੋ ਰੋਗੀ। ਹਰ ਬੰਦਾ ਇੱਥੇ ਰੋਗੀ ਹੈ ਜਿਹੜਾ ਵੀ ਤੁਹਾਨੂੰ ਦਿਸ ਰਿਹਾ। ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਰੋਗ ਤੋਂ ਰਹਿਤ ਕੌਣ ਹੈ? ਕੇਵਲ ਸਤਿਗੁਰੂ ਜਿਹੜਾ ਜੋਗੀ ਹੈ। ਜੋਗੀ ਦਾ ਮਤਲਬ ਹੁੰਦਾ ਮਿਲਾਪ ਕਰਾਉਣ ਵਾਲਾ, ਗੁਰੂ ਮਿਲਾਪ ਕਰਾਉਂਦੇ। ਗੁਰੂ ਹੀ ਜੇ ਤੁਸੀਂ ਗੁਰੂ ਤੋਂ ਆਓਗੇ, ਗੁਰੂ ਤੁਹਾਡੇ ਰੋਗ ਕੱਟ ਦੇਵੇਗਾ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਗੁਰੂ ਕੀ ਕਰਦਾ ਹੈ, ਸਾਡੇ ਰੋਗਾਂ ਨੂੰ ਦੂਰ ਕਰ ਦਿੰਦਾ ਹੈ। ਕਿਸੇ ਵੀ ਤਰ੍ਹਾਂ ਦੇ ਰੋਗ, ਮਾਨਸਿਕ ਰੋਗ ਹੋਣ, ਰੋਗ ਗੁਰੂ ਦੂਰ ਕਰ ਦਿੰਦਾ। ਤੋ ਇੱਕ ਇਹ ਵੀ ਰੋਗ ਹੀ ਹੁੰਦਾ ਜਦੋਂ ਬੰਦਾ ਕਹਿੰਦਾ ਵੀ ਦੂਜਾ ਸੁਖੀ ਹੈ ਮੇਰੇ ਨਾਲ ਦਾ, ਮੈਂ ਦੁਖੀ ਹਾਂ। ਨਹੀਂ, ਤੁਸੀਂ ਵੇਖੋ ਇੱਥੇ ਕਈ ਬੰਦੇ ਐਸੇ ਨੇ ਜਿਹੜੇ ਮਤਲਬ ਕਈ ਵਾਰਾਂ ਸਰੀਰਕ ਉਹਨਾਂ ਨੂੰ ਸਮੱਸਿਆਵਾਂ ਹੁੰਦੀਆਂ ਨੇ, ਪਰ ਉਹਨਾਂ ਨੇ ਉਸ ਚੀਜ਼ ਨੂੰ ਵੀ ਜਿਹੜਾ ਹੈ ਇੱਦਾਂ ਕਹਿ ਲਓ ਵੀ ਜ਼ਿੰਦਗੀ ਦਾ ਘੋੜਾ ਬਣਾ ਲਿਆ, ਉਹਦੇ ਉੱਤੇ ਬਹਿ ਕੇ ਉਹ ਦੌੜਨ ਲੱਗ ਪਏ। ਤਾਂ ਹੀ ਤੇ ਬਾਬਾ ਜੀ ਕਹਿੰਦੇ ਨੇ ਵੀ ਤੁਸੀਂ ਸੁਰਤ ਵਿੱਚ ਹਮੇਸ਼ਾ ਕੀ ਰੱਖਣਾ ਹੈ? ਚੜ੍ਹਦੀ ਕਲਾ 'ਚ ਰਹਿਣਾ। ਅਤੇ ਚੜ੍ਹਦੀ ਕਲਾ ਦਾ ਮਤਲਬ ਇਹ ਨਹੀਂ ਹੁੰਦਾ ਵੀ ਸੁੱਖ ਹੋਣਗੇ ਤਾਂ ਹੀ ਚੜ੍ਹਦੀ ਕਲਾ ਹੈ। ਚੜ੍ਹਦੀ ਕਲਾ ਦਾ ਮਤਲਬ ਹੈ ਵੀ ਸਿਚੁਏਸ਼ਨ ਜਿੱਦਾਂ ਦੀ ਮਰਜ਼ੀ ਹੋਵੇ ਮੈਂ ਫਿਰ ਵੀ ਕੀ ਹਾਂ, ਚੜ੍ਹਦੀ ਕਲਾ 'ਚ। ਹੁਣ ਕਈ ਵਾਰ ਬੰਦਾ ਜ਼ਬਾਨੀ ਕਲਾਮੀ ਕਹੀ ਜਾਂਦਾ ਮੈਂ ਚੜ੍ਹਦੀ ਕਲਾ, ਅੰਦਰੋਂ ਬੰਦਾ ਪਰੇਸ਼ਾਨ ਹੁੰਦਾ। ਨਹੀਂ, ਚੜ੍ਹਦੀ ਕਲਾ ਦੀ ਕਦੀ ਵੀ ਇਗਜ਼ਾਮਪਲ ਇਹ ਨਹੀਂ ਹੁੰਦੀ ਵੀ ਬੰਦਾ ਸੁਖੀ ਹੈ ਇਸ ਕਰਕੇ ਚੜ੍ਹਦੀ ਕਲਾ 'ਚ। ਨਹੀਂ, ਉਹ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਹ ਤਹੀਰ। ਅੱਛਾ, ਚੜ੍ਹਦੀ ਕਲਾ ਦਾ ਬੰਦਾ ਉਹ ਨਹੀਂ ਹੁੰਦਾ ਜਿਹੜਾ ਰੱਜ ਕੇ ਢਿੱਡ 'ਤੇ ਹੱਥ ਮਾਰ ਕੇ ਆਖੇ ਜੀ ਚੜ੍ਹਦੀ ਕਲਾ। ਨਹੀਂ, ਚੜ੍ਹਦੀ ਕਲਾ ਵਾਲਾ ਉਹ ਹੁੰਦਾ ਜਿਹੜਾ ਢਿੱਡੋਂ ਭੁੱਖਾ ਵੀ ਹੋਵੇ ਅਤੇ ਫਿਰ ਵੀ ਕਹਿ ਦੇਵੇ ਵੀ ਚੜ੍ਹਦੀ ਕਲਾ। ਇਹਨੂੰ ਕਹਿੰਦੇ ਨੇ ਚੜ੍ਹਦੀ ਕਲਾ। ਤੋ ਸ਼ੇਖ ਫਰੀਦ ਸਾਹਿਬ ਇੱਕ ਲੜੀ ਤੋਰਦੇ ਨੇ, ਉਹ ਕਹਿੰਦੇ ਵੀ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਵੇਖਿਆ ਤਾਂ ਘਰ ਘਰ ਇਹ ਅੱਗ। ਉੱਚੇ ਚੜ੍ਹ ਕੇ ਮਤਲਬ ਮੈਂ ਰਾਤੀ ਅਰਜ਼ ਕੀਤੀ ਸੀ ਵੀ ਜਿਵੇਂ ਤੁਸੀਂ ਆਪਣੇ ਕਮਰੇ ਵਿੱਚ ਬੈਠੇ ਹੋਵੋ ਅਤੇ ਪਿੰਡ ਵਿੱਚ ਕੋਈ ਇੰਸੀਡੈਂਸ ਹੋ ਗਿਆ, ਕੋਈ ਘਟਨਾ ਵਾਪਰ ਗਈ, ਬੰਦਾ ਕੋਠੇ 'ਤੇ ਚੜ੍ਹ ਕੇ ਵੇਖਦਾ ਕਿਹਦੇ ਘਰੇ ਭਲਾ ਆਵਾਜ਼ ਆਉਣ ਡਈ ਹੈ, ਵੇਖੋ ਤਾਂ ਸਹੀ। ਆਖਿਰ ਜਦੋਂ ਤੁਸੀਂ ਆਪਣੇ ਦੁੱਖ ਤੋਂ ਉੱਚੇ ਹੋ ਕੇ ਵੇਖੋਗੇ ਨਾ ਤਾਂ ਤੁਹਾਡੇ ਤੋਂ ਵੱਧ ਦੁਖੀ ਲੋਕ ਸੰਸਾਰ 'ਤੇ ਤੁਰੇ ਫਿਰਦੇ ਨੇ। ਉੱਚੇ ਚੜ੍ਹ ਕੇ ਵੇਖਿਆ ਘਰ ਘਰ ਇਹ ਆ ਅੱਗ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ ਅੱਗੇ ਸਲੋਕ ਮਹਿਲੇ ਪੰਜਵੇਂ ਦਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਭੂਮ ਰੰਗਾਵਲੀ, ਇਹ ਸ਼ਬਦ ਗੁਰੂ ਅਰਜਨ ਸਾਹਿਬ ਦਾ ਆੜਾ, ਸ਼ਬਦ ਫਰੀਦ ਵਰਤੇ ਪਰ ਬਚਨ ਇਹ ਗੁਰੂ ਅਰਜਨ ਸਾਹਿਬ ਦਾ ਹੈ। ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ। ਬਾਬਾ ਸ਼ੇਖ ਫਰੀਦ ਸਾਹਿਬ ਨੂੰ ਸੰਬੋਧਨ ਹੁੰਦਿਆਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਧਰਤੀ ਭੂਮੀ ਬੜੀ ਰੰਗਾਂ ਵਾਲੀ ਹੈ, ਇਹਦੇ ਵਿੱਚ ਨਾ ਜਿਹੜਾ ਮੰਝ ਦਾ ਅਰਥ ਹੁੰਦਾ ਜੀ ਵਿੱਚ, ਮੰਝ ਵਸੂਲਾ ਬਾਗ, ਵੀ ਵਸੂਲਾ ਦਾ ਅਰਥ ਹੁੰਦਾ ਵਿਸ, ਜ਼ਹਿਰ ਜਿਹਨੂੰ ਆਪਾਂ ਕਹਿੰਦੇ। ਆਖਿਆ ਇੱਥੇ ਬਾਗ ਜ਼ਹਿਰ ਦਾ ਏ। ਜੋ ਜਨ ਪੀਰ ਨਵਾਜਿਆ, ਜਿਨ੍ਹਾਂ ਨੂੰ ਪੀਰ ਨਵਾਜ ਦਿੰਦਾ, ਪੀਰ ਮਤਲਬ ਹੈ ਗੁਰੂ ਦਾ ਸ਼ਬਦ ਉਪਦੇਸ਼, ਸ਼ਬਦ ਗੁਰ ਪੀਰਾ, ਮੈਂ ਕੱਲ ਵੀ ਅਰਜ਼ ਕੀਤੀ ਸ਼ਬਦ ਗੁਰ ਪੀਰਾ, ਗੁਰੂ ਦਾ ਸ਼ਬਦ ਹੀ ਪੀਰ ਹੈ। ਜੋ ਜਨ ਪੀਰ ਨਵਾਜਿਆ, ਜਿਨ੍ਹਾਂ ਨੂੰ ਪੀਰ ਨੇ ਨਵਾਜ ਦਿੱਤਾ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਨੇ ਨਵਾਜ ਦਿੱਤਾ, ਤਿੰਨਾਂ ਅੰਚਨਾ ਲਾਗ। ਤੋਂ ਬਾਬਾ ਸ਼ੇਖ ਫਰੀਦ ਸਾਹਿਬ ਦਾ ਨਾਂ ਵਰਤ ਕੇ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਵੀ ਉਹਨਾਂ ਨੂੰ ਫਿਰ ਸੇਕ ਨਹੀਂ ਲੱਗਦਾ ਦੁਨੀਆਂ ਦੀ ਅੱਗ ਦਾ, ਉਹਨਾਂ ਨੂੰ ਵਿਕਾਰਾਂ ਦੀ ਤਪਸ਼ ਨਹੀਂ ਲੱਗਦੀ। ਜਿਹਨੂੰ ਤੁਸੀਂ ਬਾਣੀ 'ਚ ਪੜ੍ਹਿਆ ਨਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਆਖਿਰ ਜੋ ਜਨ ਪੀਰ ਨਿਵਾਜਿਆ, ਤਿੰਨ ਅੰਚ ਨਾ ਲਾਗ, ਉਹਨਾਂ ਨੂੰ ਇਹ ਅੱਗ ਪੋਹ ਨਹੀਂ ਸਕਦੀ। ਜਿਹਨੂੰ ਸਤਿਗੁਰੂ ਨੇ ਆਖਿਆ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਓ ਬੂਟ ਰਹੇ ਹੋਰੀ। ਜੰਗਲ ਦੀ ਅੱਗ ਨੂੰ ਦਾਵਾ ਅਗਨ ਕਹਿੰਦੇ ਨੇ ਜੀ, ਜਿਹੜੀ ਨਾ ਪੇਟ ਦੀ ਅੱਗ ਹੁੰਦੀ ਆ ਉਹਨੂੰ ਆਪਾਂ ਜਠਰ ਅਗਨੀ ਕਹਿੰਦੇ ਹਾਂ। ਜਠਰ ਮਤਲਬ ਪੇਟ ਦੀ ਅੱਗ, ਜਿਵੇਂ ਤੁਸੀਂ ਬਚਨ ਪੜ੍ਹਦੇ ਹੋ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ। ਤੋ ਪੇਟ ਦੀ ਅੱਗ ਨੂੰ ਕਿਹੜੀ ਅਗਨੀ ਕਹਿੰਦੇ ਨੇ? ਜਠਰ ਅਗਨ। ਵੀ ਇੱਕ ਪੇਟ ਵਿੱਚ ਅੱਗ ਹੈ ਜਿੱਥੇ ਬੱਚਾ ਸਰਵਾਈਵ ਕਰ ਰਿਹਾ, ਕਿੰਨੀ ਅੱਗ ਹੈ ਪੇਟ ਦੇ ਵਿੱਚ
ਵੀ ਅਸੀਂ ਮੂੰਹ ਥਾਣੀ ਪਦਾਰਥ ਖਾਂਦੇ ਅੰਦਰ ਜਾ ਕੇ ਗਲ ਜਾਂਦੇ ਨੇ। ਸਖ਼ਤ ਤੋਂ ਸਖ਼ਤ ਚੀਜ਼ਾਂ ਬੰਦਾ ਮੂੰਹ ਥਾਣੀ ਖਾਂਦਾ, ਅੰਦਰ ਦੀ ਪੇਟ ਦੀ ਗਰਮੀ ਉਹਨਾਂ ਨੂੰ ਕੀ ਕਰਦੀ ਹੈ, ਗਾਲ ਦਿੰਦੀ ਹੈ। ਉਸੇ ਪੇਟ ਦੇ ਵਿੱਚ ਇੱਕ ਬੱਚਾ ਪਿਆ ਹੈ, ਮਾਸ ਦਾ ਟੁਕੜਾ ਪਿਆ, ਬੜਾ ਕੂੜਾ ਹੈ। ਆਖਿਆ ਵਾਹਿਗੁਰੂ ਨੇ ਇਹੋ ਜਿਹਾ ਵਿਧਾਨ ਬਣਾਇਆ ਵੀ ਉਹ ਅੱਗ ਉਹਨੂੰ ਪਾਉਂਦੀ ਨਹੀਂ। ਉਹਨੂੰ ਕਹਿੰਦੇ ਜਠਰ ਅਗਨੀ ਜੀ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਬਾਬਾ ਜੀ ਕਹਿੰਦੇ ਨੇ ਜਿਹੋ ਜੀ ਪੇਟ ਦੇ ਵਿੱਚ ਅੱਗ ਸੀ ਉਦਾਂ ਦੀ ਮਹਾਰਾਜ ਬਾਹਰ ਮਾਇਆ ਏ। ਆਖਿਆ ਵਾਹਿਗੁਰੂ ਜਿੱਦਾਂ ਤੂੰ ਮੈਨੂੰ ਮਾਂ ਦੇ ਗਰਭ ਦੀ ਅੱਗ ਵਿੱਚ ਰੱਖਿਆ ਸੀ ਉਦਾਂ ਸੰਸਾਰ ਦੀ ਮਾਇਆ ਤੋਂ ਵੀ ਮੈਨੂੰ ਬਚਾ ਲਾ। ਤੋ ਜਠਰ ਅਗਨੀ। ਦੂਜੀ ਹੈ ਦਾਵਾ ਅਗਨ। ਦਾਵਾ ਅਗਨ ਕਹਿੰਦੇ ਨੇ ਜਿਹੜੀ ਜੰਗਲਾਂ ਨੂੰ ਅੱਗ ਲੱਗਦੀ। ਹੁਣ ਤੁਸੀਂ ਵੇਖੋ ਪਿੱਛੇ ਜੇ ਕੈਲੀਫੋਰਨੀਆ ਜੰਗਲਾਂ ਨੂੰ ਅੱਗ ਲੱਗੀ ਸੀ, ਆਪਣੇ ਇੱਧਰ ਪਟਿੰਗਟਨ ਵਾਲੇ ਬੰਨੇ ਅੱਗ ਲੱਗੀ, ਜਾਨਵਰ ਸੜ ਜਾਂਦੇ ਨੇ। ਉਹ ਜਦੋਂ ਮੈਂ ਵੇਖਿਆ ਆਪਣੇ ਫੇਸਬੁੱਕ ਜਾਂ ਸੋਸ਼ਲ ਮੀਡੀਆ ਉੱਤੇ, ਜਦੋਂ ਇੱਧਰ ਕੈਲੀਫੋਰਨੀਆ ਵਿੱਚ ਅੱਗ ਲੱਗੀ ਸੀ ਤੇ ਜਾਨਵਰ ਰੋ ਰਹੇ ਸਨ। ਸੋ ਇਹ ਅੱਗ ਏਡੀ ਖਤਰਨਾਕ ਹੈ। ਬਾਬਾ ਜੀ ਕਹਿੰਦੇ ਸੰਸਾਰ ਨੂੰ ਅੱਗ ਲੱਗੀ ਹੋਈ ਹੈ, ਕੋਈ ਹਰਿਆ ਬੂਟਾ ਹੀ ਬਚਦਾ ਇਹਦੇ ਵਿੱਚ, ਅੱਗ ਸਾਰੇ ਬੰਨੇ ਹੀ ਹੈ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਤ੍ਰਿਣ ਦਾ ਅਰਥ ਹੁੰਦਾ ਨਿੱਕ ਨਿੱਕ ਕੱਖ ਜਿਹਨੂੰ ਆਪਾਂ ਕਹਿੰਦੇ। ਆਖਿਰ ਸਾਰੇ ਹੀ ਜਲੇ ਪਏ ਨੇ ਇੱਥੇ, ਦਾਵਾ ਅਗਨ ਦੇ ਵਿੱਚ ਸਾਰੇ ਜਲੇ ਪਏ ਨੇ। ਕੋਈ ਹਰਿਓ ਬੂਟ ਰਹੇ ਹੋ ਰਹੀ, ਕੋਈ ਆਪਾਂ ਜਿਵੇਂ ਵੇਖੀਏ ਵੀ ਸਾਰੇ ਪਾਸੇ ਅੱਗ ਹੀ ਅੱਗ ਲੱਗੀ ਹੋਵੇ, ਤਾਂ ਤੁਸੀਂ ਇੱਦਾਂ ਨਿਗਾਹ ਮਾਰੋ ਵੀ ਆਹ ਬੂਟਾ ਬਚ ਗਿਆ, ਬਾਕੀ ਤਾਂ ਸਾਰੇ ਆਲੇ ਦੁਆਲੇ। ਤੋਂ ਦੁਨੀਆਂ ਵਿੱਚ ਅੱਗ ਲੱਗੀ ਹੋਈ ਚਾਰੇ ਬੰਨੇ, ਆਖਿਰ ਕੋਈ ਹਰਿਆ ਬੂਟਾ ਬਚਦਾ ਹੈ, ਨਹੀਂ ਤਾਂ ਸਾਰੇ ਹੀ ਇਸ ਅੱਗ ਦੇ ਵਿੱਚ ਸੜਦੇ ਨੇ। ਅਤੇ ਇਹ ਚੇਤਾ ਰੱਖੋ, ਤੁਸੀਂ ਜਦੋਂ ਗੁਰੂ ਦੀ ਮੱਤ ਨੂੰ ਧਾਰਨ ਕਰਦੇ ਹੋ ਨਾ, ਤੇ ਕਮ ਸੇ ਕਮ ਤੁਸੀਂ ਅੱਗ ਸਾੜਨ ਅੱਗ ਲਾਉਣ ਵਾਲਿਆਂ 'ਚ ਕਦੀ ਨਹੀਂ ਆਉਣਾ। ਇਹ ਚੇਤਾ ਰੱਖਿਓ। ਜਿਵੇਂ ਨਿਊਟਨ ਦਾ ਇੱਕ ਲਾਅ ਹੈ ਨਾ, ਉਹ ਕਹਿੰਦਾ ਵੀ ਐਵਰੀ ਐਕਸ਼ਨ ਇਜ਼ ਈਕੁਅਲ ਰਿਐਕਸ਼ਨ। ਵੀ ਜੇ ਆਪਾਂ ਬੋਲ ਕੰਧ ਨਾਲ ਜ਼ੋਰ ਦੀ ਮਾਰਦੇ ਹਾਂ ਤਾਂ ਉਨੀ ਸਪੀਡ ਦੇ ਨਾਲ ਉਹ ਸਾਡੇ ਵੱਲ ਆਉਂਦੀ ਹੈ। ਅਸੀਂ ਜਦੋਂ, ਮੇਰੇ ਨੌਜਵਾਨ ਵੀਰ ਬੈਠੇ ਨੇ, ਤੁਸੀਂ ਘਰਾਂ 'ਚ ਬਹਿ ਕੇ ਵੀ ਸੰਗਤ ਸੁਣ ਰਹੀ ਹੈ, ਜੋ ਅਸੀਂ ਕਰਦੇ ਹਾਂ, ਜਿਹੜਾ ਸਾਡਾ ਐਟੀਟਿਊਡ ਹੁੰਦਾ, ਜਿਹੜਾ ਸਾਡਾ ਵਿਹਾਰ ਹੁੰਦਾ ਨਾ, ਇਹ ਬਾਊਂਸ ਬੈਕ ਹੁੰਦਾ, ਸਾਨੂੰ ਵਾਪਸ ਮਿਲਦਾ। ਕਿਸੇ ਰੂਪ 'ਚ ਮਿਲ ਸਕਦਾ ਤੁਹਾਨੂੰ, ਤੁਹਾਨੂੰ ਨੂੰ ਮਿਲੇਗਾ, ਤੁਹਾਡੇ ਬੱਚੇ ਨੂੰ ਮਿਲ ਜੂਗਾ, ਤੁਹਾਡੇ ਪੋਤਰੇ ਨੂੰ ਮਿਲ ਜੂਗਾ। ਇਸ ਕਰਕੇ ਜਦੋਂ ਇਸ ਦੁਨੀਆਂ ਦੇ ਵਿੱਚ ਵਿਚਰਨਾ ਨਾ, ਤੇ ਕਦੀ ਵੀ ਅੱਗ ਲਾਉਣ ਵਾਲਿਆਂ ਵਿੱਚ ਤੁਹਾਡਾ ਨਾਂ ਨਹੀਂ ਆਉਣਾ ਚਾਹੀਦਾ, ਕਦੀ ਵੀ। ਬੁਝਾਉਣ ਵਾਲਿਆਂ ਵਿੱਚ ਆਉਣਾ ਚਾਹੀਦਾ ਵੀ ਠੀਕ ਹੈ, ਅੱਗ ਬੁਝਾਉਣ ਵਾਲਿਆਂ ਵਿੱਚ ਨਾ। ਉਹ ਕਹਿੰਦੇ ਨਾ ਕੋਈ ਨਿੱਕੀ ਜਿਹੀ ਚਿੜੀ ਕਿਤੇ ਜੰਗਲ ਨੂੰ ਅੱਗ ਲੱਗੀ ਸੀ ਤੇ ਉਹ ਚੁੰਝ 'ਚ ਪਾਣੀ ਭਰੇ ਤੇ ਉੱਡੀ ਜਾਵੇ ਇੱਦਾਂ, ਤੇ ਪਾਣੀ ਚੁੰਝ ਨਾ ਛਿੜਕ ਕੇ ਤੇ ਫਿਰ ਵਾਪਸ ਆ ਜੇ। ਤੇ ਉਹਨੂੰ ਨਾ ਕੋਈ ਪੁੱਛਦਾ, ਕਹਿੰਦਾ ਤੂੰ ਨਿੱਕੀ ਜਿਹੀ ਹੈਗੀ ਆ, ਚੁੰਝ ਤੇਰੀ ਬੜੀ ਛੋਟੀ ਜਿਹੀ ਆ, ਤੇ ਤੇਰੇ ਇੱਕ ਬੂੰਦ ਨਾਲ ਕਿਤੇ ਜੰਗਲ ਦੀ ਅੱਗ ਬੁਝ ਚੱਲੀ ਆ ਜਿੰਨੀ ਲੱਗੀ ਹੋਈ। ਉਹ ਪਤਾ ਕੀ ਕਹਿੰਦੀ, ਕਹਿੰਦੀ ਵੀ ਜਦੋਂ ਹਿਸਟਰੀ ਲਿਖੀ ਜਾਵੇਗੀ ਨਾ, ਇਤਿਹਾਸ ਲਿਖਿਆ ਜਾਵੇਗਾ, ਤੇ ਮੇਰਾ ਨਾਂ ਅੱਗ ਬੁਝਾਉਣ ਵਾਲਿਆਂ 'ਚ ਆਵੇਗਾ, ਲਾਉਣ ਵਾਲਿਆਂ 'ਚ ਨਹੀਂ ਆਵੇਗਾ। ਤੋ ਇਹ ਅੱਗ ਹੈ ਕਿਹੜੀ ਹੈ? ਬਾਬਾ ਜੀ ਨੇ ਕਿਹਾ ਪੰਚ ਅਗਨ, ਪੰਜ ਅੱਗਾਂ ਲੱਗੀਆਂ ਹੋਈਆਂ ਸਾਨੂੰ। ਕਾਇਆ ਆਰਣ, ਬੰਦੇ ਦੀ ਕਾਇਆ ਆਰਣ ਬਣੀ ਹੋਈ ਆ, ਮਨ ਵਿੱਚ ਲੋਹਾ। ਬੰਦੇ ਦਾ ਮਨ ਕੀ ਬਣਿਆ ਹੋਇਆ? ਲੋਹਾ। ਪੰਚ ਅਗਨ ਤੇ ਤਲਾਕ ਰਹੀ, ਇਹਨੂੰ ਕਿਹੜੀਆਂ ਅੱਗਾਂ ਲੱਗੀਆਂ? ਪੰਜ, ਜਿਵੇਂ ਸੁਨਿਆਰ ਦੀ ਭੱਠੀ ਹੁੰਦੀ ਨਾ, ਇੱਦਾਂ ਸਮਝ ਲਓ ਸੁਨਿਆਰ ਦੀ ਭੱਠੀ। ਸੁਨਿਆਰ ਦੇ ਕੋਲ ਇੱਕ ਆਰਣ ਹੁੰਦੀ ਆ ਜਿਹਦੇ ਉੱਤੇ ਰੱਖ ਕੇ ਉਹ ਲੋਹੇ ਨੂੰ ਸੱਟਾਂ ਮਾਰਦਾ, ਇੱਦਾਂ ਪਲਟ ਪਲਟ ਕੇ ਸੱਟਾਂ ਮਾਰਦਾ। ਬਾਬਾ ਜੀ ਕਹਿੰਦੇ ਮੇਰਾ ਸਰੀਰ ਆਰਣ ਬਣਿਆ ਹੋਇਆ, ਕਾਇਆ ਆਰਣ, ਸੱਟਾਂ ਵੱਜ ਰਹੀਆਂ ਇਹਦੇ ਉੱਤੇ, ਕਾਇਆ ਆਰਣ, ਮਨ ਵਿੱਚ ਲੋਹਾ, ਤੇ ਉਸ ਆਰਣ ਦੇ ਉੱਤੇ ਮੇਰਾ ਮਨ ਲੋਹਾ ਬਣ ਕੇ ਪਿਆ ਹੋਇਆ। ਕਾਇਆ ਆਰਣ, ਮਨ ਵਿੱਚ ਲੋਹਾ। ਹੁਣ ਉਹ ਕੀ ਕਰਦਾ? ਲੋਹੇ ਨੂੰ ਅੱਗ ਲਾਉਂਦਾ, ਉਹਨੂੰ ਪੱਧਰਾ ਕਰਨ ਵਾਸਤੇ, ਉਹਨੂੰ ਕੁੱਟਣ ਵਾਸਤੇ। ਬਾਬਾ ਜੀ ਕਹਿੰਦੇ ਪੰਚ ਅਗਨ ਤੇ ਤਲਾਗ ਰਹੀ, ਇਹਨੂੰ ਕੀ ਹੈ? ਪੰਜ ਤਰ੍ਹਾਂ ਦੀ ਅੱਗ ਮੇਰੇ ਮਨ ਨੂੰ ਲੱਗੀ ਹੋਈ ਹੈ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਪੰਜ ਅੱਗਾਂ ਲੱਗੀਆਂ ਹੋਈਆਂ। ਤੋ ਬਾਬਾ ਜੀ ਨੇ ਆਖਿਆ ਜਿਹਨਾਂ ਨੂੰ ਪੀਰ ਨਵਾਜ ਦਿੰਦਾ ਨਾ, ਨਮਾਜ਼ ਦਾ ਮਤਲਬ ਜਿਹਨਾਂ ਨੂੰ ਸਨਮਾਨ ਮਿਲ ਜਾਂਦਾ ਗੁਰੂ ਸ਼ਬਦ ਦਾ, ਪੀਰ ਦਾ ਅਰਥ ਕੀ ਹੈ? ਗੁਰੂ ਦਾ ਸ਼ਬਦ, ਸ਼ਬਦ ਗੁਰ ਪੀਰਾ। ਪੀਰ ਕੌਣ ਹੈ? ਸ਼ਬਦ ਗੁਰ ਪੀਰਾ, ਗੁਰੂ ਦਾ ਸ਼ਬਦ ਹੀ ਪੀਰ ਹੈ। ਆਖਿਆ ਜੋ ਜਨ ਪੀਰ ਨਿਵਾਜਿਆ
ਤਿੰਨ ਆਂਚ ਨਾ ਲਾਗ, ਉਹਨਾਂ ਨੂੰ ਇਹ ਆਂਚ ਇਹ ਅੱਗ ਲੱਗਦੀ ਨਹੀਂ। ਤੇ ਜੇ ਤੁਹਾਨੂੰ ਇਹ ਪੰਜ ਅੱਗਾਂ ਨਹੀਂ ਨਾ ਲੱਗਦੀਆਂ ਜੀ, ਤੁਹਾਨੂੰ ਸੱਚੀ ਰੱਬ ਨੇ ਨਵਾਜਿਆ ਹੋਇਆ, ਤੁਹਾਡੇ ਤੇ ਨਿਆਮਤ ਹੈ ਕੋਈ, ਤੁਹਾਡੇ ਤੇ ਬਖਸ਼ਿਸ਼ ਹੈ ਕੋਈ। ਤੋ ਸਤਿਗੁਰ ਨੇ ਅਗਲੇ ਬਚਨ ਵਿੱਚ ਆਖਿਆ ਜਿਹੜਾ ਆਪਾਂ ਅੱਜ ਪੜ੍ਹਿਆ, ਕਿਉਂਕਿ ਲੜੀ ਹੈ ਮਹਲਾ ਪੰਜਵਾਂ, ਇਹ ਵੀ ਸਲੋਕ ਗੁਰੂ ਅਰਜਨ ਸਾਹਿਬ ਦਾ ਹੈ। ਉਹ ਕਹਿੰਦੇ ਫਰੀਦਾ ਉਮਰ ਸੁਹਾਵੜੀ ਸੰਗ ਸਵੰਨੜੀ ਦੇ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਹੇ ਫਰੀਦ, ਉਹਨਾਂ ਬੰਦਿਆਂ ਦੀ ਜ਼ਿੰਦਗੀ ਸੌਖੀ ਤੇ ਜ਼ਿੰਦਗੀ ਸੋਹਣੇ ਰੰਗ ਵਾਲੀ ਹੋ ਜਾਂਦੀ ਹੈ। ਫਰੀਦਾ ਉਮਰ ਸੁਹਾਵੜੀ, ਹੁਣ ਉਮਰ ਆਪਣੀ ਸਾਰਿਆਂ ਦੀ ਹੈ, ਕੋਈ ਇਹਨੂੰ ਮਾੜੇ ਬੰਨੇ ਗਵਾ ਲੈਂਦਾ ਤੇ ਕੋਈ ਗਵਾ ਚ ਚੰਗੇ ਵਾਲੇ ਦੀ ਵੀ ਜਾਂਦੀ ਹੈ। ਦੋ ਖਿਡੌਣੇ ਬੱਚਿਆਂ ਨੂੰ ਦਿੱਤੇ ਗਏ, ਇੱਕ ਨੇ ਬੜੇ ਸਲੀਕੇ ਨਾਲ ਉਹਦੇ ਨਾਲ ਖੇਡਿਆ ਵੀ ਤੇ ਉਹਨੂੰ ਸਾਂਭਿਆ ਵੀ, ਇੱਕ ਨੇ ਮਾਰ ਮਾਰ ਕੰਧਾਂ ਨਾਲ ਭੰਨ ਲਿਆ। ਜ਼ਿੰਦਗੀ ਤੇ ਸਾਨੂੰ ਸਾਰਿਆਂ ਨੂੰ ਇਕੁਅਲ ਮਿਲੀ ਹੈ, ਪਰ ਕਈਆਂ ਨੇ ਸਿਰਫ ਵਕਾਰਾਂ ਵਾਲੇ ਬੰਨੇ ਹੀ ਲਾ ਲਈ, ਅੱਗ ਦੇ ਵਿੱਚ ਹੀ ਸੁੱਟ ਛੱਡੀ, ਸਿਰਫ ਅੱਗ ਦੇ ਵਿੱਚ ਇਸ ਜ਼ਿੰਦਗੀ ਨੂੰ ਸੁੱਟ ਛੱਡਿਆ ਉਹਨਾਂ ਨੇ, ਤੇ ਕਈਆਂ ਨੇ ਇਸ ਜ਼ਿੰਦਗੀ ਨੂੰ ਸਵਾਰ ਲਿਆ। ਜਿਵੇਂ ਬਾਬਾ ਜੀ ਕਹਿੰਦੇ ਨੇ, ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ, ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀਏ ਸੰਸਾਰੋ। ਜਿਹਦੇ ਵਿੱਚ ਅੰਮ੍ਰਿਤ ਸੀ ਉਹ ਕਾਇਆ ਸੌਖੀ ਹੈ, ਜਿਹਦੇ ਵਿੱਚ ਜ਼ਹਿਰ ਹੈ ਉਹ ਰੁਲਦਾ ਫਿਰਦਾ। ਤੋ ਸਤਿਗੁਰ ਨੇ ਆਖਿਆ ਫਰੀਦਾ ਉਮਰ ਸੁਹਾਵੜੀ, ਇੱਕ ਉਹ ਨੇ ਜਿਹਨਾਂ ਦੀ ਉਮਰ ਸੋਹਣੀ ਹੈ, ਸੁਹਾਵੜੀ ਹੈ, ਸੰਗ ਸਵੰਨੜੀ ਦੇ, ਉਹਨਾਂ ਦੀ ਦੇਹ ਵੀ ਸੋਨੇ ਵਰਗੀ ਕੀਮਤੀ ਵਧੀਆ ਚੰਗੀ। ਵਿਰਲੇ ਕਈ ਪਾਈਅਨ, ਪਰ ਕੋਈ ਵਿਰਲਾ ਹੀ ਹੁੰਦਾ, ਵਿਰਲੇ ਕਈ ਪਾਈਅਨ, ਮਹਾਰਾਜ ਕਿੰਨਾ ਦੀ ਉਮਰ ਤੇ ਦੇਹ ਚੰਗੀ ਹੁੰਦੀ। ਆਖਿਆ ਜਿੰਨਾ ਪਿਆਰੇ ਨੇ, ਜਿਹਨਾਂ ਨੂੰ ਗੁਰੂ ਦੇ ਸ਼ਬਦ ਨਾਲ ਨੇਹ ਲੱਗ ਜਾਂਦਾ ਨਾ, ਪਿਆਰ ਲੱਗ ਜਾਂਦਾ ਗੁਰੂ ਦੇ ਸ਼ਬਦ, ਗੁਰੂ ਦੀ ਵਿਚਾਰ ਵਿੱਚੋਂ ਜਿਹਨੂੰ ਰਸ ਮਿਲਣ ਲੱਗ ਪੈਂਦਾ, ਉਹਦੀ ਉਮਰ ਵੀ ਸੋਹਣੀ ਤੇ ਉਹਦੀ ਦੇਹ ਵੀ ਸੋਹਣੀ। ਤੋ ਗੁਰੂ ਕਿਰਪਾ ਕਰੇ, ਇਹ ਸੀ ਸ਼ੇਖ ਫਰੀਦ ਸਾਹਿਬ ਦੇ ਬਚਨ ਦੀ ਵਿਚਾਰ। ਤੋ ਵੈਸੇ ਕਥਾ ਦਾ ਜਿਹੜਾ ਸਮਾਂ ਉਹ 6:30 ਤੋਂ ਤਕਰੀਬਨ ਰੂਟੀਨ ਵਿੱਚ 7-10 ਥਾਈ ਹੁੰਦਾ, ਪਰ ਕਿਉਂਕਿ ਸ਼ੁੱਕਰ ਸ਼ਨੀ ਐਤਵਾਰ ਕਈ ਵਾਰ ਪਰਿਵਾਰਾਂ ਦੇ ਸੁਖਮਣੀ ਸਾਹਿਬ ਦੇ ਪਾਠ ਹੁੰਦੇ ਨੇ, ਤੋ ਇਸ ਕਰਕੇ ਸਮਾਂ ਲੇਟ ਹੋ ਜਾਂਦਾ। ਤੋ ਆਓ ਅਗਲੇ ਸਮੇਂ ਲਈ ਭਾਈ ਪਰਮਿੰਦਰ ਸਿੰਘ ਹੋਣਾ ਪਾਸੋਂ ਤਕਰੀਬਨ 20 ਮਿੰਟ ਲਈ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ, ਫਿਰ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ।

ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਸਿਰਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਰ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਾਤਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਅੰਤਰਜਾਮੀ, ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ, ਹੇ ਨੇ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਓ ਕੇ ਆਸਰੇ, ਸੱਚੇ ਪਿਤਾ ਵਾਹਿਗੁਰੂ, ਹੇ ਅਕਾਲ ਪੁਰਖ ਅੰਤਰਜਾਮੀ ਪਿਤਾ ਜੀ, ਆਪ ਜੀ ਕੇ ਪਾਵਨ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਜੋਦੜੀ ਹੇ ਕਿਰਪਾਲੂ ਸ਼ਹਿਨਸ਼ਾਹ, ਆਪ ਜੀ ਕੀ ਮਿਹਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ ਕਥਾ ਵਿਚਾਰਾਂ ਹੋਈਆਂ ਨੇ ਮਹਾਰਾਜ, ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ, ਗਾਂ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ, ਬੜੀ ਸੁਣੀ ਬਾਣੀ ਦੇ ਅਰਥ ਭਾਵ ਆਈਆਂ ਹੋਈਆਂ, ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ, ਮਿਹਰ ਕਰਨੀ ਮਹਾਰਾਜ, ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ, ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਮੇਰ ਕਰਕੇ ਬਖਸ਼ਿਸ਼ ਕਰਨਾ, ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮੇਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼, ਘਰ ਵਿੱਚ ਸੁੱਖਾਂ ਦਾ ਪ੍ਰਕਾਸ਼, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਨਿਸ਼ਨਾਂ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਣੀਆਂ, ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਮਿਹਰ ਕਰਕੇ ਬਖਸ਼ਿਸ਼ ਕਰਨਾ, ਸੇਵਕਾਂ ਦੇ ਅਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ, ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ ਮੇਰ ਕਰਕੇ ਬਖਸ਼ਿਸ਼ ਕਰਨਾ, ਇਸ

ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ ਕੱਚੋਂ ਕੰਚਨ ਪਇਓ, ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਹੋਂ ਹੋਇਓ ਲਾਲ, ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਤਾਰੈ, ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਾਸ਼ ਪ੍ਰੇਤ ਸੁਰ ਨਰ ਭਏ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਰਾਗ ਸੋਰਠ ਬਾਣੀ ਭਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਸੱਜੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਵਡਭਾਗੇ ਹਾਂ ਜੋ ਗੁਰੂ ਦਰਬਾਰ ਅੰਦਰ ਜੁੜ ਮਿਲ ਬੈਠਣ ਦਾ ਇਸ ਭਾਗ ਸਮਾਂ ਪ੍ਰਾਪਤ ਹੋ ਰਿਹਾ, ਜੁੜ ਮਿਲ ਬੈਠੇ ਹੋ। ਧੰਨਵਾਦ ਹੈ ਗੁਰੂ ਸਤਵਾਰੀ ਸਤਿਕਾਰਯੋਗ ਕੀਰਤਨੀ ਜਥੇਦਾਰ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ, ਜੋ ਆਪ ਜੀ ਨੂੰ ਗੁਰੂ ਸਾਹਿਬ ਜੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ। ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸੰਪੂਰਨਤਾ ਦੀ ਸਮਾਪਤੀ ਦੀ ਅਰਦਾਸ ਹੋਈ ਹੈ। ਪਾਵਨ ਮੁੱਖ ਵਾਕ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਸੋਰ ਟਰਾਗ ਵਿੱਚੋਂ ਭਗਤ ਰਵਿਦਾਸ ਸਾਹਿਬ ਜੀ ਇਤਨਾਂ ਦੀ ਮੁਬਾਰਕ ਰਸਨਾ ਤੋਂ ਭਗਤ ਰਵਿਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਜੋ ਆਪ ਜੀ ਨੇ ਮੁੱਖ ਵਾਕ ਦੇ ਰੂਪ ਦੇ ਵਿੱਚ ਸ਼ਰਵਣ ਕੀਤਾ ਹੈ, ਪਾਤਸ਼ਾਹ ਮਿਹਰ ਕਰਨ ਬਖਸ਼ਿਆ, ਪਾਵਨ ਉਪਦੇਸ਼ ਸਾਡੀ ਸਭ ਦੀ ਜ਼ਿੰਦਗੀ ਦਾ ਸਾਡੇ ਜੀਵਨ ਦਾ ਆਧਾਰ ਬਣੇ, ਇਹ ਗੁਰੂ ਚਰਨਾਂ ਵਿੱਚ ਅਰਦਾਸ ਹੈ। ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ, ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ ਹੈ। ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ, ਉਪਰੰਤ ਗੁਰੂ ਕਾ ਲੰਗਰ ਸੇਵਕ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਵਾਸਤੇ ਤਿਆਰ ਹੈ। ਸਭ ਨੇ ਜਲ ਪਾਣੀ ਲੰਗਰ ਪਾਣੀ ਸਭ ਨੇ ਛੱਕ ਕੇ ਜਾਣਾ, ਸਭਨਾਂ ਦਾ ਧੰਨਵਾਦ। ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੋਕੀ ਹੋਵੇਗੀ ਕਿਉਂਕਿ ਸਿੰਘਾਂ ਦੇ ਸਹਿਜ ਪਾਠ ਸਾਹਿਬ ਚੱਲ ਰਹੇ ਨੇ, ਤੋ ਸਹਿਜ ਪਾਠ ਸਾਹਿਬ ਦੀ ਸੇਵਾ ਹੋਣੀ ਹੈ, ਤੋ ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੋਕੇ ਹੀ ਕੀਤੀ ਜਾਏਗੀ। ਤੋ ਗੁਰਬਾਣੀ ਪਾਠ ਸਰਵਣ ਕਰਨ ਦੀਆਂ ਚਾਹਵਨ ਸੰਗਤਾਂ ਹਾਲ ਨੰਬਰ 2 ਦੇ ਵਿੱਚ ਬੈਠ ਕੇ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਵਿੱਚੋਂ ਗੁਰਬਾਣੀ ਪਾਠ ਸਰਵਣ ਕਰਕੇ ਆਪ ਜੀ ਲਾਹਾ ਪ੍ਰਾਪਤ ਕਰ ਸਕਦੇ ਹੋ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਪ੍ਰਾਣ ਮਨ ਤਨ ਤੇ ਪਿਆਰਾ, ਹੋਮੇ ਬੰਦ ਹਰਦੇ ਬਣਹਾਰਾ, ਚਰਨ ਕਮਲ ਤਿਉ ਲਾਗੋ ਨੇ ਹੋ, ਨਾਨਕੀ ਬੇਨਤੀ ਇਹੋ ਸੇਕੂ ਓੰਕਾਰ ਸਤਿਗੁਰ ਪ੍ਰਸਾਦਿ ਤਨਾਸਰੀ ਮਹਲਾ ਨੋਮਾ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੀਪਾ ਤੂੰ ਹੀ ਸੰਗ ਸਮਾਈ। ਪੂਪ ਮਦ ਜਿਉ ਬਾਸ ਬਸਤ ਹੈ, ਮੁਕੁਰ ਮਾਹੇ ਜੈਸੇ ਛਾਈ, ਤੈਸੇ ਹੀ ਹਰੇ ਬਸੇ ਨਿਰੰਤਰੇ ਘਟ ਹੀ ਕੁਝ

ਭਾਈ ਬਾਹਰ ਪਿਜਰੇ ਕੁ ਜਾਨੋ ਇਹ ਗੁਰ ਗਿਆਨ ਬਤਾਈ ਜੈ ਨਾਨਕ ਬਿਨ ਅਪਚੀਨੇ ਮਿਟੇ ਨ ਪਰਮ ਕੀ ਕਾਈ ਤਾ ਸਿਮਲ ਨਵਾ ਸਾਧੂ ਇਹ ਜਗ ਪਰਮ ਪੁਲਾਨਾ ਰਾਮ ਨਾਮ ਕਾ ਸਿਮਰਨ ਛੋਡੇ ਆ ਮਾਇਆ ਹਾਥ ਬੇਕਾਨਾ ਰਹੁ ਮਾਧਵੇ ਦਾ ਭਾਈ ਸੁਤ ਬੰਤਾ ਤਾ ਕੈ ਰਸ ਲਪਟਾਨਾ ਯੋਵਨ ਤਾਨੀ ਪ੍ਰਭਤਾ ਕੈ ਮਦ ਮੈਂ ਅਹਿਨ ਸਿਰੇ ਦੀਵਾਨਾ ਦੀਨ ਦਿਆਲ ਸਦਾ ਦੁਖ ਪੰਜਨੀ ਤਾਸਿਓ ਮਨ ਲਗਾਨਾ ਜਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਰਾਸੇ ਮਲਾ ਨਮਾ ਤੇ ਜੋਗੀ ਕੋ ਜੋਤ ਨ ਜਾਨੋ ਲੋਭ ਮੋਹ ਮਾਇਆ ਮਮਤਾ ਪੁਨ ਜੀ ਘਟ ਮਾਣੇ ਪਛਾਨ ਰਹੁ ਪਰ ਨਿੰਦ ਉਸ ਜੀ ਨਾ ਜਾ ਕੇ ਕੰਜਲ ਸਮਾਨੋ ਹਰ ਕਿਸੂ ਤੇਰੇ ਅਤੀਤਾ ਜੋਗੀ ਤਾਹੀ ਬਖਾਨੋ ਚੰਚਲ ਮਨ ਦੇ ਦਿਸੀ ਕੋ ਤਾਵਤ ਅਚਲ ਜਾਹੀ ਠਹਿਰਾਨੋ ਕੌ ਨਾਨਕ ਬਿਦਕੋ ਜੋ ਨਰ ਮੁਕਤ ਤਾਹੇ ਤੁਮ ਮਨੋ ਤਨਾਸੀ ਮਲਾ ਨਮਾ ਅਬ ਮੈਂ ਕੌਣ ਉਪਾਉ ਕਰੂੰ ਜੀ ਵਿਦ ਮਨ ਕੋ ਸੰਸਾਰ ਚੁੱਕੈ ਪਉ ਨਿਧ ਪਾਰ ਪਰੂੰ ਰਹੋ ਜਨਮ ਪਾਏ ਕਛ ਪਲੋ ਨਕੀਨੋ ਤਾਤੇ ਅਧਕ ਡਰੂੰ

ਨ ਉਪਜਿਓ ਪਸ਼ੂ ਜਿਉਂ ਉਧਰ ਪਰੋ ਕੋ ਨਾਨਕੀ ਪ੍ਰਭ ਬਿਰਧ ਪਛਾਨੋ ਤਬ ਹੋਂ ਪੁੱਤ ਤਿਤਰੋਂ ਤਨਾਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੇ ਨੇ ਦੂਰੇ ਹਰ ਰਸ ਚੁਗ ਚੁਗੇ ਪ੍ਰਭ ਪਾਵੇ ਸਰਬਰ ਮੈਂ ਹੰਸ ਪ੍ਰਾਣਪਤ ਪਾਵੇ ਕਿਆ ਭਗ ਬਪੜਾ ਚਪਣੀ ਨਾਏ ਕੀਚੜ ਡੁੱਬੀ ਮੇਲ ਨਾ ਜਾਏ ਰਹੋ ਰਖ ਰਖ ਚਰਨ ਤਰੇ ਵਿਚਾਰੀ ਦੁਬਿਧਾ ਛੋੜ ਪ੍ਰੈ ਨਿੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾਂ ਛੁੜਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰੇ ਅਕਥ ਕਥਾ ਗੁਰ ਬਚਨੀ ਆਦਰੇ ਸੁਨ ਮੰਡਲ ਇੱਕ ਜੋਗੀ ਬੈਸੇ ਨਾਰਨ ਪੁਰਖ ਕਹੋ ਕਹੁ ਕੈਸੇ ਤ੍ਰਿਪਵਨ ਜੋਤ ਰਹਿਲ ਲਾਈ ਸੁਰ ਨਰਨਾਥ ਸੱਚੀ ਸਰਣਾਈ ਆਨੰਦ ਮੂਲ ਨਾਥ ਦਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਛਲ ਪੈ ਕੱਟ ਨਹਾਰੇ ਹੋਮੇ ਮਾਰ ਮਿਲੇ ਪਗ ਤਾਰੇ ਅਨਕ ਜਤਨੇ ਕਰੇ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਬਦਾ ਖੋਵੈ ਆਪ ਨ ਚੀਨਸ ਪ੍ਰਮ ਪ੍ਰਮ ਰੋਵੈ ਕਹਿ ਤੋ ਪੜ ਤੋ ਸੁਣ ਤੋ ਏਕ ਹੈ ਤੇਰੀ ਧਰਮ ਤਰਣੀ ਕਰ ਟੇਕ ਹੈ ਜਤ ਸਤ ਸੰਜਮ ਹਿਰਦ ਸਮਾਏ ਚੌਥੇ ਪਾਦੇ ਕੋ ਜੇ ਮਨ ਪਤੀ ਹੈ ਸੱਚ ਨਿਰਮਿਲ ਲਾਗੇ ਗੁਰ ਕੇ ਸ਼ਬਦ ਪਰਮ ਪਉ ਭਾਗੈ ਸੁਰ ਤੇ ਮੂਰਤ ਆਦਿ ਅਨੂਪ ਨਾਨਕ ਜਾਚੇ ਸਾਚੇ ਸਰੂਪ ਤ੍ਰਾਸੀ ਮਹਿਲਾ ਪਹਿਲਾ ਸਹਿਜ ਮਿਲੇ ਮਿਲਿਆ ਪ੍ਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾਂ ਤੇ ਅਵਰਨਾ ਕੋਈ ਗੁਰਮੁਖ ਭਗਤ ਸਹਿਜ ਕਰ ਪਾਈਏ ਬਿਨ ਗੁਰੂ ਪੀਟੀ ਮਰ ਆਈਏ ਜਾਈਏ ਰਹੋ ਸੋ ਗੁਰੇ ਕਰੋ ਜੇ ਸੱਚ ਦਿਰਡਾਵੇ ਕਥ ਕਥਾ ਵੇ ਸ਼ਬਦ ਮਿਲਾਵੇ ਹਰ ਕੇ ਲੋਕ ਵਰਨੇ ਕਾਰਾ ਸਾਚੋ ਠਾਕੁਰ ਸੱਚ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੀ ਰਾਚਾ ਸ਼ਿਵ ਕੇ ਪ੍ਰਭ ਕੇ ਲਾਗੇ ਪਾਏ ਸਤਿਗੁਰ ਪੂਰਾ ਮਿਲੇ ਮਿਲਾਏ ਆਪ ਦੇਖਾਵੇ ਆਪੇ ਦੇਖੇ ਹਟ ਨਾ ਪਤੀ ਜੀ ਨਾਮ ਬਹੁ ਪੇਖੇ ਕੜ ਪਾਉਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਪੂਲੇ ਜੁੱਟਾਂ ਖਾਏ ਬਹੁਤ ਸਿਆਣੇ ਪੇ ਅਵੇ ਜਾ ਹੈ ਨਾਮ ਜਪੇ ਪਉ ਪੂਜਨੀ ਖਾਈ ਗੁਰਮੁਖ ਸਿਵਕ ਰਹੇ ਸਮਾਈ ਪੂਜ ਸਿਲਾ ਤੀਰਥ ਬਨਵਾਸਾ ਪਰਮਤ ਡੁਲਤ ਪੇ ਉਦਸ ਮਨ ਮੈਲੀ ਸੁਚਾ ਕਿਉਂ ਹੋਈ ਸੱਚ ਮਿਲੀ ਪਾਵੇ ਪਤ ਸੋਈ ਆਚਾਰਾ ਵਿਚਾਰ ਸਰੀਰ ਆਦਿ ਜੁਗਾਦ ਸਹਿਜ ਮੰਤੀ ਰੇ ਪਲ ਪੰਕਜ ਮੈਂ ਕੋਟ ਉਦਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੀ ਪ੍ਰਭ ਤੁਧ ਸਾਲਾ ਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੁਧ ਪਾਵੇ ਤਿਉਂ ਰਾਖ ਰਜਾਏ ਨਾਨਕ ਸਹਿਜ ਪਾਏ ਗੁਣ ਗਾਏ ਤਨਾਸਰੀ ਮਹਲਾ ਪੰਜਵਾਂ ਕਰ ਸ਼ਿਵਾ ਅਸ਼ਟਪਦੀ ਇੱਕ ਓਅੰਕਾਰ ਸਰਬਸਾਦੇ ਜੋ ਜੋ ਜੁਨੀ ਆਇਓ ਤੇ ਤੇ ਉਰਝਾਇਓ ਮਾਨਸ ਜਨਮੇ ਸੰਯੁਗ ਪਾਇਆ ਤਾ ਕੀ ਹੈ ਓਟ ਸਾਧ ਰਾਖੇ ਦੇ ਕਰ ਹਾਥ ਕਰ ਕਿਰਪਾ ਮੇਲ ਹਰ ਰਾਇਆ ਅਨੇਕ ਜਨਮ ਪ੍ਰਮ ਤਿਤ ਨਹੀਂ ਪਾਈ ਕਰੋ ਸਿਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇ ਬਤਾਈ ਅਨੇਕ ਪਾਵ ਕਰੋ ਮਾਇਆ ਕੋ ਬਚੇਤੇ ਤਰੋ ਮੇਰੀ ਮੇਰੀ ਕਰ ਸਦ ਹੀ ਵਿਹਾਵੈ ਕੋਈ ਐ ਸੋਰੇ ਪੇਟੇ ਸੰਤ ਮੇਰੀ ਲਾਖੇ ਸਗਲ ਚਿੰਤ ਠਾਕਰ ਸਿਉ ਮੇਰਾ ਰੰਗ ਲਾਵੇ ਪੜੇ ਰੇ ਸਗਲ ਭੇਦ ਨਾ ਚੁਕੇ ਮਨ ਭੇਦ ਇੱਕ ਖਿਣਤੀ ਰੇ ਜੇ ਮੇਰੇ ਕਰਕੇ ਪੰਚਾਂਗ ਕੋਈ ਐਸੋਰੇ ਭਗਤ ਜੋ ਮਾਇਆ ਤੇ ਰਹੇ ਤੇ ਇੱਕ ਅੰਮ੍ਰਿਤ ਨਾਮ ਮੇਰੇ ਰੇ ਦੇ ਸਿੰਚਾਂਗ
ਜੀ ਤੇਰੇ ਤਿਰ ਨਾਏ ਅਹੰ ਬੋਧ ਮਿਲ ਲਾਏ, ਕਰ ਕੁਟਾ ਕਰੇ ਕਿ ਤਿਲ ਨਾ ਮਾਨੇ, ਕਦ ਪਾਉ ਸਦ ਸੰਗੇ ਹਰ ਹਰ ਸਦ ਆਨੰਦੇ, ਗਿਆਨ ਅੰਜਨ ਮੇਰਾ ਮਨ ਨਿਸ਼ਿਨਾਨੇ, ਸਗਲ ਸਰਮੀ ਕੀ ਨੇ ਮਨੁਆ ਨਾ ਪਤੀ ਨੇ ਵਿਵੇਕ ਹੀ ਨੇ ਦੇ ਤੋਏ, ਕੋਈ ਪਾਈਏ ਰੇ ਪੁਰਖ ਵਿਦਾਤਾ ਪਰਮ੍ਰਹਮ ਕੈ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲ ਹੋਏ, ਕਰਮ ਧਰਮ ਜੁਗਤਾ ਨਿਮਕ ਨਾ ਹੀ ਤੇ ਕਰਤਾ, ਗਰਵ ਗਰਵ ਪੜੇ ਨਹੀਂ ਲਿਖੇ, ਜਿਸੇ ਭੇਟੀਏ ਸਫਲ ਮੂਰਤ ਕਰੇ ਸਦਾ ਕਿਰਤ, ਗੁਰਪ੍ਰਸਾਦ ਕੂਨ ਤ੍ਰਿਪਿਕੇ, ਮਨ ਹਟੇ ਜੋ ਘੁਮਾਵੇ ਤਿਲ ਨਾ ਲਿਖੇ ਪਾਵੇ, ਬਗਲ ਜਿਉ ਧਿਆਨ ਲਾਵੇ ਮਾਇਆ ਰੇ ਤਾਰੀ, ਕੋਈ ਐਸੋ ਰੇ ਸੁਖ ਵਧਾਈ ਪ੍ਰਕਿਰਤ ਸੁਣਾਈ, ਤਿਸ ਪੇਟੇ ਗਤ ਹੋਏ ਹਮਾਰੀ, ਸੁਪ੍ਰਸੰਨ ਗੋਪਾਲ ਰਾਏ ਕੱਟ ਰੇ ਬੰਧਨ ਮਾਏ, ਗੁਰ ਕੇ ਸ਼ਬਦ ਮੇਰਾ ਮਨ ਰਾਤਾ, ਸਦਾ ਸਾਨੰਦ ਪੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾ ਦੇ ਹਰਿ ਚਰਨ ਪਰਾਤਾ, ਸਫਲ ਸਫਲ ਪਈ ਸਫਲ ਜਾਤਾ, ਆਵਣ ਜਾਣੇ ਰਹੇ ਮਿਲੇ ਸਾਧਾ, ਰਹੋ ਦੂਜਾ ਤਾਸੀ ਮਿਲਾ ਪਹਿਲਾ ਸ਼ਾਂਤੀ ਓਂਕਾਰ ਸਫਤਾ ਦੇ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰੋ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਨ ਤੀਰਥ ਦਸ ਪੁਰਬ ਸਦਾ ਦਸਹਰਾ, ਹੋ ਨਾਮ ਹਰਿ ਕਾ ਸਦਾ ਜਾ ਚੋਂਦੇ ਪ੍ਰਭ ਤਰਿਤ ਰਾਜ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸਚ ਬਿਨਾ, ਗੁਰ ਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨ ਨਾਨ, ਸਾਚ ਨ ਲਾਗੇ ਮੈਲ ਕਿਆ ਮਲ ਧੋਈਐ, ਗੁਣ ਹਰ ਪਰੋਏ ਕਿਸ ਕੋ ਰੋਈਐ, ਵਿਚਾਰ ਮਾਰੇ ਤਰੇ ਤਾਰੇ ਉਲਟੇ ਜੋ ਨਾ ਆਵੈ, ਆਪ ਪਰਸੇ ਪਰਮ ਧਿਆਨੀ ਸਾਚੇ ਸਚੇ ਪਾਵੇ, ਆਨੰਦ ਅੰਦਿਨੇ ਹਰ ਕੇ ਸੱਚ ਦੁਖ ਕਿਲਵਿਕ ਪਰ ਹਰੇ, ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮੰਨੇ, ਸੰਗਤ ਮੀਤ ਮਿਲਾਪ ਪੂਰਾ ਨਾਵਣੋ, ਗਾਵੇ ਗਾਵਣ ਹਰ ਸ਼ਬਦ ਸੁਹਾਵਣੋ, ਸਾ ਲਾਹੇ ਸੱਚ ਮਾਨੇ ਸਤਿਗੁਰ ਪੁੰਨ ਦਾਨ ਦਇਆ ਮੱਤੇ, ਫਿਰ ਸੰਗ ਭਾਵੇ ਸਹਿਜ ਨਾਵੇ ਬੇਣੀ ਤਾ ਸੰਗ ਮੈਂ ਸਤ ਸਤੇ, ਰਾਧ ਏਕੰਕਾਰ ਸਾਚਾ ਮਿਤ ਦੇ ਚੜੇ ਸਵਾਇਆ, ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲੇ ਮਿਲਾਇਆ, ਕਹਿਣ ਕਹੇ ਸਭ ਕੋਏ ਕੇਵਡ ਆਖੀਐ, ਹੋ ਮੂਰਖ ਨੀਚ ਜਾਣੋ ਸਮਝਾ ਸਾਖੀਐ, ਸਤਿਗੁਰ ਕੀ ਸਾਖੀ ਅੰਮ੍ਰਿਤ ਪਾਕੀ ਤਿਤ ਮਨੇ ਮਾਨਿਆ ਮੇਰਾ, ਕੂਚ ਕਰੇ ਅਵੈ ਵਿਖਲਾ ਦੇ ਸ਼ਬਦ ਸੱਚੇ ਗੁਰ ਮੇਰਾ, ਆਖਣ ਤੋਟ ਨ ਭਗਤ ਭੰਡਾਰੀ ਪਰਪੁਰ ਰਹਿਆ ਸੋਈ, ਨਾਨਕ ਸੱਚ ਕਹੇ ਬੇਨੰਤੀ ਮਨ ਮਾਂਜੀ ਸੱਚ ਸੋਈ, ਤਰਾਸੇ ਮਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀ, ਸੱਚ ਸੱਚਾ ਨਾ ਗੋਵਿੰਦ ਹੈ ਜੀ, ਗੁਰ ਗਿਆਨ ਅਪਾਰਾ ਸਿਜਨਹਾਰਾ ਜਿਨ ਸਿਜੀ ਤਿਨ ਗੋਈ, ਪ੍ਰਭਾਣਾ ਆਇਆ ਹੁਕਮ ਪਟਾਇਆ ਫਿਰ ਨ ਸਕੇ ਕੋਈ, ਆਪੇ ਕਰ ਵੇਖੈ ਸਿਰ ਸਿਰ ਲੇਖੈ, ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਗੁਚਰੇ ਜੀਵਾ ਸਚੀ ਨਾਈ, ਤੁਮ ਸਰਵਰ ਨਾ ਕੋਈ ਆਇਆ ਜਾਏ ਸੀ ਜੀਉ, ਹੁਕਮੀ ਹੋਏ ਨਬੇੜੇ ਪਰਮ ਚੁਕਾਏ ਸੀ ਜੀਉ, ਗੁਰ ਪਰ ਚੁਕਾਏ ਅੱਕ ਤਤਕਾਏ, ਸੱਚਮੇ ਸੱਚ ਸਮਾਣਾ ਆਪ ਵਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਖਾਈ, ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ, ਤੂੰ ਸੱਚਾ ਸਿਰਜਣ ਹਾਰ ਅਲਖ ਸਰੰਦਿਆ ਜੀਉ, ਏਕ ਸਾਹਿਬ ਦੂਈ ਰਾਹ ਵਾਦ ਵਧੰਦਿਆਂ ਜੀਉ, ਦੂਈ ਰਾਹ ਚਲਾਏ ਹੁਕਮ ਸਵਾਏ ਜਨਮ ਹੁਆ ਸੰਸਾਰਾ, ਨਾ ਬਿਨ ਨਾਹੀ ਕੋ ਬੇਲੀ ਬਿਖਲਾ ਦੀ ਸਿਰ ਪਾਰਾ, ਹੁਕਮੀ ਆਇਆ ਹੁਕਮ ਨ ਬੁੱਝੈ,
ਹੁਕਮ ਸਵਰਨ ਹਰ ਨਾਨਕ ਸਾਹਿਬੀ ਸ਼ਬਦ ਸਿੰਘ ਆਪੀ ਸਜਾ ਸਜਣ ਹਰਾ ਭਗਤ ਸੁਹੇ ਦਰਬਾਰ ਸ਼ਬਦ ਸੁਹਾਇਆ ਜੀ ਬੋਲੇ ਅੰਮ੍ਰਿਤ ਬਾਣੇ ਰਸਨ ਰਸਾਇਆ ਜੀ ਰਸਨ ਰਸਾਏ ਨਾਮ ਤੇ ਸਾਏ ਗੁਰ ਕੇ ਸ਼ਬਦ ਵਿਕਾਣੇ ਪਰਸ ਪਰਸੀਏ ਪਰਸ ਹੋਈ ਜਾਤਰੇ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੁਹੰਦਰ ਸਾਚੇ ਸਾਚੇ ਕੇ ਵਪਾਰੀ ਭੂਖ ਪਿਆ ਸੋ ਆਥ ਕਿਉਂ ਦਰਜ ਸਜਿਓ ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਜਿਅ ਸਚ ਨਾਮ ਧਿਆਈ ਸਾਚ ਸਿਵਾਈ ਗੁਰਮੁਖ ਸਾਚ ਪਛਾਣਾ ਦੀਨਾ ਨਾਥ ਦਿਆਲ ਨਿਰੰਜਨ ਅੰਧੇ ਨਾ ਵਖਾਣਾ ਕਰਨੀ ਕਾਰ ਤੁਰੋਂ ਫਰਮਾਈ ਆਪ ਵਮਨ ਮਾਰੀ ਨਾਨਕ ਨਾਮ ਹਰਸ ਮੀਤਾ ਤ੍ਰਿਸ਼ਨਾ ਨਾਮ ਨਿਵਾਰੀ ਚਰਾਸੀ ਸ਼ੰਤ ਮਹਲਾ ਪਹਿਲਾ ਫਿਰ ਸੰਗ ਮੁਟੜੀ ਇੱਕ ਵਰਨਾ ਪਾਈਆ ਜੀ ਮਾਤਕ ਲਿਖੇੜਾ ਲੇਖ ਪੁਰਬ ਕਮਾਇਆ ਜੀ ਲੇਖ ਨਾ ਮਿਟੇਈ ਪੁਰ ਕਮਾਇਆ ਕਿਆ ਜਾਣੇ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਅਵਗੁਣ ਬਹਿ ਬਹਿਰੋਸੀ ਤਨ ਜੋ ਬਨੇ ਆਕ ਕੀ ਛਾਇਆ ਬਿਰਦ ਭਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੋ ਹਾਗਣ ਛੁੱਟੀ ਝੂਠ ਵਿਛੁਨਿਆ ਬੂਡੀ ਘਰੇ ਘਾਲਿਓ ਗੁਰ ਕੇ ਪਾਏ ਚੱਲੋ ਸਾਚਾ ਨਾਮ ਤੇ ਆਏ ਪਾਵੇ ਸੁੱਖ ਮਹਿਲੋ ਹਰ ਨਾਮ ਤੇ ਆਏ ਤਾਂ ਸੁੱਖ ਪਾਏ ਪਈਅਲੇ ਦਿਨ ਚਾਰੇ ਨਿਜ ਘਰ ਜਾਏ ਬਹਿ ਸੱਚ ਪਾਏ ਅੰਧਨ ਨਾਲ ਪਿਆ ਰਹਿ ਵਿਣ ਭਗਤੀ ਕਰ ਵਸ ਨਾ ਹੋਵੇ ਸੁਣਿਓ ਲੁਕ ਸਵਾਏ ਨਾਨਕ ਸਰਸੀ ਤਾਂ ਪਿਰੇ ਪਾਏ ਰਾਤੀ ਸੱਚੇ ਨਾਏ ਪਿਰੇ ਤਨ ਪਾਵੈ ਤਾਂ ਪਿਰ ਭਾਵੈ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੇ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਵ ਨਿਵ ਭਗਤ ਕਰਈ ਮਾਇਆ ਮੋਜ ਲਾਈ ਪ੍ਰੀਤਮ ਰਸ ਮੈਂ ਰੰਗ ਕਰੀ ਪ੍ਰਭ ਸਾਚੀ ਸੇਤੀ ਰੰਗ ਰੰਗੇ ਤੀ ਲਾਲ ਭੈਰ ਮਨ ਮਾਰੀ ਨਾਨਕ ਸਾਚ ਵਸੀ ਸੋ ਹਾਗਣ ਪਿਰ ਸਿਉ ਪ੍ਰੀਤ ਪਿਆਰੀ ਪੇਰੇ ਕਰ ਸੋਹੇ ਨਾਰ ਜੇ ਫਿਰ ਭਾਵੈ ਜੀਓ ਝੂਠੇ ਬਹਿਣ ਚਵੇ ਛੁੱਟੀ ਬਿਦਨ ਰਹਿਣੀ ਗੁਰ ਸ਼ਬਦ ਨ ਮਾਨੇ ਫਾਈ ਫਾਤੀ ਸਾ ਤਨ ਮੇਲ ਨਾ ਪਾਏ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿਜ ਸਮਾਏ ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾ ਬਿਨਾ ਕੂੜ ਯਾਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸੱਚੇ ਭਾਵੀ ਪਾਏ ਭਗਤ ਪ੍ਰਭ ਰਾਤੀ ਪਿਰ ਰਲੀਆ ਲਾਜੋ ਵਨ ਬਾਲਾ ਤਿਸ ਰਾਵੇ ਰੰਗ ਰਾਤੀ ਗੁਰ ਸ਼ਬਦ ਵਿਵਾਸੀ ਸੌਰਾ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਪੇਰੇ ਕਰ ਸੋਹੇ ਨਾਰੀ ਤਨਾਸੀ ਸ਼ੰਤ ਮਹਲਾ ਚੌਥਾ ਕਰ ਪਹਿਲਾਏ ਕੋ ਓੰਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀਓ ਸਤਿਗੁਰੂ ਮਿਲੇ ਸੁਭਾਏ ਸਹਿਜ ਗੁਣ ਗਾਈਏ ਜੀਓ ਗੁਣ ਗਾਏ ਵਿਗਸੇ ਸਦਾ ਆਂਦਨੇ ਜਾਂ ਆਪ ਸੱਚ ਪਾਵੈ ਅਹੰਕਾਰ ਹੋਮੇ ਤਜੇ ਮਾਇਆ ਸਹਿਜ ਨਾਮ ਸਮਾਵੇ ਆਪ ਕਰੇ ਤਾਂ ਕਰੇ ਸੋਈ ਆਪ ਦੇ ਤਾਂ ਪਾਈਏ ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀਓ ਅੰਦਰ ਸਚਾਨੇ ਹੋ ਪੂਰੇ ਸਤਿਗੁਰੇ ਜੀਓ ਹਾਂ ਤਿਸ ਸਿਵੀ ਦਿਨ ਰਾਤ ਮੈਂ ਕਦੇ ਨਾ ਵਿਸਰੇ ਜੀਓ ਕਦੇ ਨਾ ਵਿਸਾਰੀ ਅੰਦਰ ਸੁਮਾਰੀ ਜਾ ਨਾਮ ਲੈ ਤਾਂ ਜੀਵਾਂ ਸਰਵਣੀ ਸੁਣੀ ਤਾਂ ਇਹ ਮੰਤਰ ਪਤੈ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਕਰੀ ਤਾਂ ਸਤਿਗੁਰ ਮੇਲੇ ਅੰਦਰ ਵਿਵੇਕ ਬੁੱਧ ਵਿੱਚ ਰਹਿ ਅੰਦਰ ਸਚਾਨੇ ਹੋ ਪੂਰੇ ਸਤਿਗੁਰ ਹੈ ਸਤ ਸੰਗਤ ਮਿਲੇ ਬੜਾ ਭਾਗ ਤਾਂ ਹਰਸ ਆਵੇ ਜੀਓ ਆਂਡ ਨ ਰਹੇ ਇਲਵਿਲਾਏ ਤਾਂ ਸਹਿਜ ਸਮਾਵੇ ਜੀਓ ਸਹਿਜ ਸਮਾਵੇ ਤਾਂ ਹਰਮਨ ਭਾਵੈ ਸਦਾ ਅਤੀਤ ਬਹਿਰਾਗੀ ਹਲਤ ਪਲਤ ਸੁਭਾ ਜਗ ਅੰਤਰੇ ਰਾਮ ਨਾਮ ਲਿਵਲਾਗੀ ਹਰ ਕੇ ਸੁਖ ਦੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੁਭਾਵੈ ਸਤ ਸੰਗਤ ਮਿਲੇ ਬੜਾ ਭਾਗ ਤਾਂ ਹਰਸ ਆਵੇ ਜੀਓ ਦੂਜੀ ਪਾਏ ਦੁੱਖ ਹੋਏ ਮਨ ਮੁਕ ਜਮ ਜੋਇਆ ਜੀਓ
हाय हाय करे दिन रात माया दुख मोहिया जियो माया दुख मोहिया हमे रोहिया मेरी मर्जी करते विहावे जो प्रभु दी तिस चित नाही अंत गया पछतावे बिन अभिगु सत ना चले पुत्र कलत्र माया तुहिया दूजी पाए दुख होए मनमुख जम जोया जियो कर कृपा लेखो मिलाए महल हर पाया जियो सदा रहे कर जोड़ प्रभु मन पाया जियो प्रभु मन पावे ता हुक्म समावे हुक्म मन सुख पाया आंदन जप तरहे दिन राती सहजे नाम ते आया नामो नाल मिल वड्याई नानक नाम मन पावे करके प्याले होल मिलाए महले हर पावे जियो महला पांचवा शंत एको अंकार सतगुर प्रसाद सतगुर दीन दयाल जिस संग हरे गाविए जियो अमृत हर का नाम साध संग राविए जियो पाज संग साधु करा दू जन्म मरण दुख नासे तुर करम लिखिया साच सिखिया कटी जम की फासे पे परम नाटे छुट्टी गांठे जम पंथ मूल न आवी है बिनवंत नानक तार कृपा सदा हर गुण गावी है नितरिया तर एक नाम निरंजन नौ जियो तू दाता दातार सर्व दुख पंज नौ जियो दुख हरत करता सुख स्वामी शरण साधु आया संसार सागर महाबिकड़ा पल एक माह तराया पूर रहा सर्वे थाई गुर ज्ञान नेत्री अंजना बिनवंत नानक सदा सिमरी सर्व दुख पह पंजनो आप लिए लड़लाए कृपा तारिया जियो मोह निर्गुण निज नाथ प्रभ अगम पारिया जियो दयाल सदा कृपाल स्वामी नीच था।

ਵਿਖੂ ਮਾਰੇ ਕੜਾਵ ਪਾਛੇ ਬਾਹਰ ਨਾ ਆਵਨ ਪਾਵੋ ਅੰਮ੍ਰਿਤ ਬਾਣੀ ਕਰਤੇ ਉਚਰੋ ਆਤਮ ਕੋ ਸਮਝਾਵ ਬਜਰੇ ਕੋਠਾਰ ਮੋਹ ਹੈ ਛੀਨਾ ਕਰ ਮਿੰਨ ਤਿਲਕ ਪਾਵੋ।

ਤਬੀ ਛੁੱਟੂ ਜੋ ਮਾਇਆ ਨਾ ਲਪਟਾਵ। ਮਾਇਆ ਨਾਮ ਕਰ ਜੁਨ ਕਾ ਤੇ ਤਾਜੇ ਦਰਸ਼ਨ ਪਾਵੋ। ਇਤੇ ਕਰ ਭਗਤ ਕਰੇ ਜੋ ਜਨ ਤਿੰਨ ਪਉ ਸਗਲ ਚੁਕਾਈਏ। ਕਹਿਤ ਨਾਮ ਦਿਉ ਬਾਹਰ ਕਿਆ ਪਰਮ ਇਹੋ ਸੰਜਮ ਹਰ ਪਾਈਐ। ਮਾਰਵਾੜ ਜਸ ਨਿਰਬਲਹਾ ਬੇਲੇ ਬਾਲਕ ਰਹਲਾ। ਜਿਉਂ ਕਰਾਂ ਕਿ ਨਿਸਨਾਦ ਬਲਹਾ ਤਿਉ ਮੇਰੇ ਮਨ ਰਮਈਆ। ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੇ ਰਮਈਆ। ਜਿਉ ਤਰਨੀ ਕੋ ਇੰਦਰ ਬਲਹਾ ਕੁਸੁਮਬਾਸ ਜਸ ਪਵਰਲਾ। ਜਿਉ ਕੋਇਲੇ ਕੋ ਅੰਬ ਬਹਲ ਹਾ ਤਿਉ ਮੇਰੇ ਮਨ ਰਮਈਆ। ਚੱਕਵੀ ਗੋ ਜਸ ਸੁਰ ਬਲ ਹਾ ਮਾਨ ਸਰੋਵਰ ਹੰਸੁਲਾ। ਜਿਉ ਤਰੁਣੀ ਗੋ ਕੰਤ ਬਲ ਹਾ ਤੋਂ ਮੇਰੇ ਮਨ ਰਮਈਆ। ਬਾਰੇ ਕੋ ਜੈਸੇ ਕਿਰਬਾਲ ਹਾ ਚਾਤ੍ਰਿਕ ਮੁਖ ਜੈਸੇ ਜਲ ਤਰਾ। ਮਛਲੀ ਕੋ ਜੈਸੇ ਨਿਰਬਾਲ ਹਾ ਤੋਂ ਮੇਰੇ ਮਨ ਰਮਈਆ। ਸਾਧਕ ਸਿੱਧ ਸਗਲ ਮੁਨ ਚਾਹੇ ਬਿਰਲੇ ਕਾਹੂ ਡਿਠਲਾ। ਸਗਲ ਪਵਣ ਤੇਰੋ ਨਾਮ ਬਲ ਹਾ ਤੋਂ ਨਾਮੇ ਮਨ ਬਿਠਲਾ। ਪਹਿਲੇ ਪੂਰੀਏ ਪੁਨਰਕ ਬਨਾ ਤਾਚੇ ਸੰਸਾਰ ਸਗਲੇ ਜਨਾ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਚੰਤੀ ਨਾਚਨਾ। ਪਹਿਲੇ ਪੁਰਸ ਅਥੋਨ ਪ੍ਰਸਾਦ ਮਰਾ। ਅਸਗਾ ਅਸ ਉਸਗਾ ਹਰ ਬਾਗਰਾ ਨਾਚੇ ਪਿੰਦੀ ਮੈਂ ਸਾਗਰ ਰਾਜ। ਨਾਚੰਤੀ ਗੋਪੀ ਜਨਾ ਨਈਆ ਤੇ ਬਹਿਰੇ ਕੰਨਾ। ਤਰਕ ਨਾ ਚਾ ਪਰਮੀਆਂ ਚਾ ਕੀ ਸ਼ਿਵਾ ਪਾਨੀ ਅਈਏ ਮਈਏ ਏਕ ਆਨ ਜੀਓ। ਪਿੰਦੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਕੀ ਦੁਆਰਾ। ਤੂੰ ਕੁਨਰੇ ਮੈਂ ਜੀ ਨਾਮਾ ਹੋ ਜੀ ਅਲਾ ਤੇ ਨਿਵਾਰਣਾ ਜਮ ਕਰਣਾ। ਪਤੇ ਤੇ ਪਾਵਨ ਮਾਦੋ ਬਿਰਦ ਤੇਰਾ। ਤਨ ਤੇ ਵਹਿ ਮੁਨ ਜਨ ਜਿਨੇ ਤਿਆਯੋ ਹਰ ਪ੍ਰਭ ਮੇਰਾ। ਮੇਰੇ ਮਾਥੇ ਲਾਗੀ ਲੇ ਤੂਰ ਗੋਬਿੰਦ ਚਰਨਨ ਕੀ। ਸੁਰ ਨਰ ਮੁਨ ਜਨ ਤਿਨਹੂ ਤੇ ਦੂਰ ਰਹੋ। ਦੀਨੇ ਕਾ ਦਿਆਲ ਮਾਧੋ ਗਰਭ ਪਰਹਾਰੀ। ਚਰਨ ਸ਼ਰਨਾ ਮਾਂ ਬਲ ਤਿਹਾਰੀ। ਤਨਾਸਰੀ ਭਗਤ ਰਵਿਦਾਸ ਜੀ ਕੀ ਕੋ ਓੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤੀ ਆਰ ਕਿਆ ਕੀਜੈ। ਬਚਨੀ ਤੁਰ ਮੋਰ ਮਨ ਮਾਨੇ ਜਨ ਸੰਪੂਰਨ ਦਿਜੈ। ਹੋਮ ਬਲ ਬਲ ਜੋਰ ਮਈਆ ਕਾਰਨੇ ਕਰਨੇ ਕਵਨ ਬੋਲ। ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨ ਤੁਮਾਰੇ ਲੈ ਕੇ। ਕਹਿ ਰਵਿਦਾਸ ਅਸ ਲਗ ਜੀਵੋ ਚਿਤਰੇ ਪਿਓ ਦਰਸ਼ਨ ਦੇਖੇ। ਚਿਤ ਸਿਮਰਨ ਕਰੋ ਨੈਣ ਵਿਲੋਕਨ ਸਰਵਨ ਬਾਣੀ ਸੁਜਸ ਪੁਰ ਰਾਖੋ। ਮਨ ਸੁਮਦ ਕਰੇ ਕਰੋ ਚਰਨ ਹਿਰਦੇ ਤਰੂ ਰਸਨ ਅੰਮ੍ਰਿਤ ਰਾਮ ਨਾਮ ਪਾਕੋ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ। ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਸਾਧ ਸੰਗਤ ਬਿਨਾ ਪਉ ਨ ਉਪਜੇ। ਭਾਵ ਬਿਨੇ ਭਗਤ ਨਾਹੀ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਉ ਪੈਜ ਰਾਖੂ ਰਾਜਾ ਰਾਮ ਬੋਰੀ। ਨਾਮ ਤੇਰੂ ਆਰਤੀ ਮਜਨ ਮੁਰਾਰੇ। ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਰਹੋ ਨਾਮ ਤੇਰੂ ਆਸਨੋ ਨਾਮ ਤੇਰੂ ਉਰਸਾ ਨਾਮ ਤੇਰਾ ਕੇਸਰੋ ਲੇ ਛਿਟਕਾਰੇ। ਨਾਮ ਤੇਰਾ ਅੰਭੁਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੇ ਤੁਝੇ ਕੂਚਾਰੇ। ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲੇ ਮਾਹੇ ਪਸਾਰੇ। ਨਾਮ ਤੇਰੀ ਕੀ ਜੋ ਲਗਾਈ ਪੈ ਉਜਿਆ ਰੂਪਨ ਸਗਲਾ ਰਹਿ। ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਪਾਰ ਅਠਾਰ ਸਗਲ ਜੀ ਉਠਾਰੇ। ਤੇਰੋ ਕੀਆ ਤੁਝੇ ਕਿਆ ਭਰਪੂ ਨਾਮ ਤੇਰਾ ਤੂੰ ਹੀ ਚਬਰ ਟੁਲਾਰੇ। ਦਸ ਅਠ ਅੱਠ ਸੱਠੀ ਚਾਰੇ ਖਾਣੀ ਇਹ ਵਰਤਨ ਹੈ ਸਗਲੇ ਸੰਸਾਰੇ। ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ। ਤਨਾਸਰੀ ਬਾਣੀ ਭਗਤਾਂ ਕੀ ਤਰਲੋਚਨੇ ਇੱਕ ਓੰਕਾਰ ਸਤਿਗੁਰੂ ਪ੍ਰਸਾਦੇ। ਨਾਰਾਇਣ ਨਿੰਦਸ ਕਹਿ ਪੁਲੀ ਗਵਾਰੀ ਦੁਕਰ ਤੇ ਸੁਕਰ ਥਰ ਕਰਮਰੀ। ਰਹੋ
ਸ਼ੰਕਰਾ ਮਸਤਕ ਵਿਸਤਾ ਸੁਰਸੀ ਇਸ਼ਨਾਨ ਰੇ, ਕੁਲ ਜਨਮ ਵਧੇ ਮਿਲ ਸਾਰਗ ਪਾਨ ਰੇ, ਕਰਮੇ ਕਰ ਕਲੰਕ ਮਫੀਟ ਸਰੀ, ਵਿਸ਼ਿਵ ਕਾ ਦੀਪਕ ਸਵਾਮੀ ਤਾਚੇ ਰੇ ਸਵਾਮੀ, ਪੰਕੀ ਰਾਏ ਗਰੁੜੇ ਤਾਚੇ ਬਾਂਧ ਵਾਹ, ਕਰਮ ਕਰੇ ਅਰੁਣ ਬਿੰਗੁਲਾਰੀ, ਅਨੇਕ ਪਾਤਿਕ ਹਰਤਾ ਤ੍ਰਿਪਵਨ ਨਾਥ ਰੀ, ਤੀਰਥ ਤੀਰਥ ਪਰਮਤਾ ਲਹਿਨਾ ਪਾਰ ਰੀ, ਕਰਮ ਕਰ ਕਪਾਲ ਮਫੀਟ ਸਰੀ, ਅੰਮ੍ਰਿਤ ਸਸੀਏ ਤਿੰਨ ਲਛਮੀ ਕਲਪ ਤਰ ਸਿਖਰੇ ਸੁਨੰਗ ਰੇ ਨਦੀ ਜੀ ਨਾਥੰਗੇ, ਕਰਮ ਕਰ ਖਰ ਮਫੀਟ ਸਰੀ, ਦਾਦੀ ਲੇ ਲੰਕਾ ਗੜ ਪਾੜੀ ਲੇ ਰਾਵਣੇ ਬਣ ਸਲ ਬਿਸਲੇ ਆਣ ਥੁਕਿਲੇ ਹਰੀ, ਕਰਮ ਕਰ ਛੁੱਟੀ ਮਫੀਟ ਸਰੀ, ਪੁਰਬ ਲੋਕ ਤੇ ਕਰਮ ਨਾ ਮਿਟੇ ਰੀ, ਕਰ ਗਏ ਹਨ ਤਾਚੇ ਮੋਹੀ ਜਾਪੀਲੇ ਰਾਮ ਜੇ ਨਾਮ, ਬਦ ਤ੍ਰਿਲੋਚਨ ਰਾਮ ਜੀ ਸ਼੍ਰੀ ਸੈਨ ਧੂਪ ਦੀਪ ਕਿਰਤ ਸਾਜ ਆਰਤੀ ਵਰਨ ਜੋ ਕਮਲਾਪਤੀ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹੋ, ਊਰਤ ਮਧਿਅਰਾ ਨਿਰਮਲ ਬਾਤੀ ਤੂੰ ਹੀ ਨਿਰੰਜਨੇ ਕਮਲਾਪਤੀ, ਰਾਮਾ ਭਗਤ ਰਾਮਾਨੰਦ ਜਾਣੇ ਪੂਰਨੇ ਪਰਮਾਨੰਦ ਬਖਾਨੇ, ਮਦਨ ਮੂਰਤ ਭੈ ਤਾਰ ਗੋਬਿੰਦੇ ਸੈਨ ਪਣੇ ਭਜੇ ਪਰਮਾਨੰਦ ਪਿਪਾ, ਕਾਯੋ ਦੇਵਾ ਕਾਯੋ ਦੇਵਲੇ ਕਾਯੋ ਜੰਗਮ ਜਾਤੀ, ਕਾਯੋ ਧੂਪ ਦੀਪ ਨੇ ਬੇਡਾ ਕਾਯੋ ਪੂਜਪਤੀ, ਕਾਇਆ ਬੋਖਾਂਡੇ ਖੋਜਤੇ ਨਵਨ ਦਵਾਈ, ਨਾ ਕਿਛੁ ਆਇਬੋ ਨਾ ਕਿਛੁ ਜਾਇਬੋ ਰਾਮ ਕੀ ਦੁਹਾਈ ਰਹੋ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੁਪਾਵੈ, ਪੀਪਾ ਪਰਣਵੈ ਪਰਮ ਤਤ ਹੈ ਸਤਿਗੁਰੁ ਖਿਲ ਖਾਵੈ, ਤੇ ਨਾਥ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸੁਵਾਰਤਾ ਰਹੋ, ਦਾਲ ਸੀਧਾ ਮਾਂਗੋ ਕੀ ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸ਼ਾਦਨ ਨੀਕ ਅਨਾਜ ਮੰਗੋ ਸਤ ਸੀ ਕਰ, ਗੁਰੂ ਪੈਸ ਮੰਗੋ ਲਾ ਵੇਰੀ ਇੱਕ ਤਾਜ ਨੇ ਤੁਰੀ ਚੰਗੇਰੀ, ਘਰ ਕੀ ਹਨ ਚੰਗੀ ਜਨ ਤਲਨਾ ਲੇਵੈ ਮੰਗੀ, ਜੈ ਸ੍ਰੀ ਮਹਲਾ ਚੌਥਾ ਕਰ ਪਹਿਲਾ ਚਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦੇ।

ਕੋਤਰੇ ਗੁਰ ਨਾਮ ਦਿਉ ਰਿਨ ਲਾਤਾ ਮੇਰੇ ਮਨ ਭਜੋ ਰਾਮ ਨਾਮ ਸਭ ਅਰਥਾ ਗੁਰਪੁਰੇ ਹਰ ਨਾਮ ਦਿਲ ਲੜਾਇਆ ਬਿਨ ਨਾਵੇ ਜੀਵਨ ਬਿਰਤਾ ਬਿਨ ਗੁਰ ਮੂੜ ਪਏ ਹੈ ਮਨ ਤੇ ਮੂ ਮਾਇਆ ਨਿਤ ਫਾਤਾ ਨਿਤ ਸਾਧੂ ਚਰਨ ਨਾ ਸਿਵੇ ਕਬੋ ਤਿਨ ਸਭ ਜਨਮ ਅਖਾਤਾ ਜਿਨ ਸਾਧੂ ਚਰਨ ਪਗ ਪਗ ਸਿਵੇ ਤਿਨ ਸਫਲਿਓ ਜਨਮੀ ਸੰਨਾਤਾ ਬੋਕੋ ਕੀਜੈ ਦਾਸ ਦਾਸਨ ਕੋ ਹਰ ਦਇਆ ਤਾਰ ਜਗਨਨਾਥਾ ਹਮ ਅੰਦਰੇ ਗਿਆਨਹੀਨ ਅਗਿਆਨੀ ਕਿਉਂ ਚਾਲੇ ਮਰਗ ਪੰਥਾਂ ਹਮ ਅੰਦਲੇ ਕੋ ਗੁਰ ਅੰਚਲ ਦੀ ਜੈ ਜਨਾ ਨੇ ਕੇ ਚਲੇ ਮਿਲਨ ਤਾ ਲਸੀ ਮੱਲਾ ਚੌਥਾ ਹੀਰਾ ਲਾਲ ਅਮੋਲ ਕੈ ਪਾਰੀ ਬਿਨ ਗਾਹਕ ਮੀਕਾ ਕਾਖਾ ਰਤਨੇ ਗਾਹਕੇ ਗੁਰ ਸਾਧੂ ਦੇਖਿਓ ਤਵ ਚਰ ਰਤਨੇ ਬਿਕਾਨੋ ਲਖ ਮੇਰੇ ਮਨ ਗੁਪਤ ਹੀਰੇ ਹਰ ਰੱਖ ਦੀਨ ਦਿਆਲੇ ਮਿਲਾਇਓ ਗੁਰ ਸਾਧੂ ਗੁਰ ਮਿਲੀਏ ਹੀਰ ਪ੍ਰਾਕਰ ਹੋ ਮਨਮੁਖ ਕੋਟੀ ਅਗਿਆਨ ਅੰਧੇਰਾ ਤਿਨ ਕਰੇ ਰਤਨ ਨ ਲਖ ਤੇ ਉਜੜੇ ਪਰਮੇ ਮੂਏ ਗਵਾਰੀ ਮਾਇਆ ਪੂਅੰਗ ਬਿਖ ਚੱਕ ਹਰ ਹਰ ਸਾਧ ਮਿਲੋ ਜਨ ਸੀਕੇ ਹਰ ਸਾਧੂ ਚਰ ਸਰਣੇ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ ਸਵਾਮੀ ਹਮ ਪਰੇ ਭਾਗੇ ਤੁਮ ਪਾਖਾ ਜੇਵਾ ਕਿਆ ਗੁਣ ਆਖ ਵਖਾਣੇ ਤੁਮ ਵਡ ਅਗਮ ਵਡ ਪੁਰਖਾ ਜਨ ਨਾਨਕੇ ਹਰ ਕਿਰਪਾ ਤਾਰੀ ਪਾਖਾਨ ਡੁਬਤ ਹਰ ਰਾਖਾ ਜੈਸੀ ਮੱਲਾ ਚੌਥਾ ਹਮ ਬਰ ਕੇ ਕਛੂ ਨ ਜਾਣੇ ਗਤ ਮਿਤ ਤੇਰੇ ਮੂਰਖੇ ਮੁਗਦ ਆਨਾ ਹਰ ਕਿਰਪਾ ਤਰ ਦੀਜੇ ਮਤ ਤੁਮ ਕਰ ਲੀਜੇ ਮੁਗਦ ਐਸੇ ਆਨਾ ਮੇਰਾ ਮਨ ਅਲਸਿਆ ਉਗਲਾਨਾ ਹਰ ਹਰ ਆਨ ਮਿਲਾਇ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾ ਗੁਰ ਕਿਨ ਕਿਨੇ ਪੀਤ ਲੈ ਗਵੋ ਮੇਰੇ ਹੀਰੇ ਮੇਰੇ ਪੀਤ ਰਾਮ ਪ੍ਰਾਨਾ ਬਿਨ ਅਵੇ ਮਰ ਜਾਈਏ ਮੇਰੇ ਠਾਕੁਰ ਜਿਉ ਅਮਲੀ ਅਮਲੇ ਲਭਾਨਾ ਜਿਨ ਮਨ ਬੀਜ ਲਗੀ ਹਰ ਗੇਰੀ ਤਿਨ ਤੁਰ ਭਾਗ ਪੁਰਾਨਾ ਤਿਨ ਹਮ ਚਰਨ ਸਰੇਵੇ ਖਿਨ ਖਿਨੇ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਵਿਚਰਿਆ ਚਿਰੀ ਮਿਲਾਨਾ ਤਨ ਤਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਗੁਰਬਾਨਾ ਜੈ ਸਿੰਹ ਮੱਲਾ ਚੌਥਾ ਸਤਿਗੁਰ ਸਾਜਨ ਪੁਰਖ ਵਡ ਪਾਇਆ ਹਰ ਰਸਕ ਰਸਕ ਬੰਧਾ ਲਾਗਿਵਾ ਮਾਇਆ ਭੁਇੰਕਰ ਸੁਹ ਪ੍ਰਾਣੀ ਗੁਰ ਬਚਨੀ ਬਿਸੇ ਹਰ ਕਾਢਵਾ ਮੇਰਾ ਮਨ ਰਾਮ ਨਾਮ ਰਸ ਲਾਗਿਵਾ ਹਰ ਕੀ ਪਤ ਤੇ ਪੋਵਿਤਰੇ ਮਿਲ ਸਾਧੂ ਗੁਰ ਹਰ ਨਾਮੇ ਹਰ ਰਸ ਚਾਕਿਵਾ ਤਨ ਤਨ ਵਡ ਭਾਗ ਮਿਲਿਓ ਗੁਰ ਸਾਧੂ ਮਿਲੇ ਸਾਧੂ ਲਿਵ ਉਹਨਾਂ ਲਾਗੇ ਭਾਗ ਤ੍ਰਿਸ਼ਨਾ ਅਗਨ ਬੁੱਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿਨ ਕੀ ਭਾਗ ਕੀਨ ਤੁਰ ਪਾਏ ਜਿਨ ਸਤਿਗੁਰ ਦਰਸਨ ਪਾਏ ਬਾ ਤੇ ਦੂਜੇ ਪਾਏ ਪਵੇ ਪ੍ਰਭ ਜੋ ਗਰਵ ਜੋ ਨੀ ਸਭ ਬਿਰਤਾ ਜਨਮ ਤਿਨ ਜਾਏ ਬਾ ਹਰ ਦਿਉ ਬਿਮਲੇ ਮਤ ਗੁਰ ਸਾਧੇ ਪਗ ਸੇਵੇ ਹਮ ਹਰ ਮੀਠ ਲਗਾਏਵਾ ਜਾ ਨਾਨਕ ਰੇਣ ਸਾਧ ਪਗ ਮੰਗੈ ਹਰ ਹੋਏ ਦਿਆਲ ਦੇਵਾਏਵਾ ਜੈਸੀ ਮੱਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਆ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਨੀ ਦੇ ਫਿਰੇ ਬਿਨ ਨਾਵੈ ਉਹ ਖਪ ਖਪ ਮੂਹੇ ਕਰਾਂਜਾ ਮੇਰੇ ਮਨ ਜਪ ਰਾਮ ਨਾਮ ਰਮਾਜਾ ਹਰ ਹਰੇ ਕਿਰਪਾ ਦੇ ਕਿਰਪਾ ਅਵਤਾਰੀ ਗੁਰ ਗਿਆਨ ਦਿਓ ਮਨ ਸਮਝਾ ਰਹੋ ਹਰ ਕੀਰਤ ਕਲਯੁਗ ਪਦ ਉਤਮੇ ਹਰ ਪਾਈਏ ਸਤਿਗੁਰ ਮਾਜਾ ਹੋਂਬਲ ਹਰੇ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ

ਜੈ ਤਸਰੀ ਮਹਿਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਆ ਜਗ ਮੀਤ ਜਿਸ ਸੋਏ ਕਿਰਪਾਲ ਸੋਈ ਬਿਦ ਬੂਜੈ ਤਾਂ ਕਿ ਨਿਰਮਲ ਰੀਤ ਰਹਾਉ ਮਾਤ ਪਿਤਾ ਬਿਨਤਾ ਸਭ ਬੰਦਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੈ ਸੰਜੋਗੀ ਅੰਤੇ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨੋਰੰਜਨ ਕੀ ਮਾਇਆ ਹਾ ਹਾ ਕਰਤ ਵਿਹਾਨੀ ਅਬਧ ਹੈ

ਉਥੇ ਸੱਚੇ ਹੀ ਸੱਚ ਨੇ ਬੜਾ ਚੁਣ ਵੱਖ ਕੜੇ ਜਜਮਾ ਲਿਆ ਥਾਉਣ ਆਪਾਂ ਇਨ ਕੂੜੇ ਅਰ ਮੌਕਾ ਲੈ ਦੂਜਕ ਚੱਲਿਆ ਤੇਰੇ ਨਾਲ ਤਸ ਜਿਨ ਗਏ ਹਾਂ।

ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਅਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾ, ਕੁਦਰਤ ਵੇਦ ਪੁਰਾਣ ਕਿਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ,

0: ਜਲ ਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇਂਗੀ ਆਰ, ਨਾਨਕ ਜਿਨ ਕਰਤੇ ਕਾਰਨ ਕੀ ਆ, ਸੋ ਜਾਣੇ ਕਰਤਾਰ ਪੌੜੀ,
1: ਬਿਨ ਸਤਿਗੁਰ ਕਿਨ ਨਾ ਪਾਇਓ, ਬਿਨ ਸਤਿਗੁਰ ਕਿਨ ਨਾ ਪਾਇਆ, ਸਤਿਗੁਰ ਬਚਾ ਪ੍ਰਖ ਕਰ ਪ੍ਰਗਟ ਆਗ ਸੁਣਾਇਆ, ਸਤਿਗੁਰ ਮੇਰੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜੋ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ।

ਹੈ ਹੋ ਮੈਂ ਕਰਮ ਕਮਾਏ ਹੋ ਮੈਂ ਏਹੀ ਬੰਦਨਾ ਫਿਰ ਫਿਰ ਜੂ ਨੀ ਪਾਏ ਹੋ ਮੈਂ ਕਿਥੋ ਪਜੈ ਕਿਥ ਸਿਨਮਹਿ ਜਾਏ ਹੋ ਮੈਂ ਇਹੋ ਹੁਕਮ ਹੈ ਪੈ ਕਰਤ ਫਿਰਾਏ ਹੋ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਏ।

ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਜਾ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰੂ ਮੇਰੇ ਸੱਚ ਪਾਏ ਜਿਨ ਕੇ ਹਿਰਦ ਸੱਚ ਵਸਾਇਆ ਮੂਰਖ ਸੱਚ ਨਾ

0: ਹੈ ਕਰਤਾਰ, ਕਿਸ ਨਾਲ ਕੀਤੇ ਦੋਸਤੀ ਸਭ ਜੋ ਚੱਲਣਹਾਰ, ਕੂੜ ਮਿੱਠਾ ਕੂੜ ਮਾਖਿਓ ਕੂੜ ਬੈਪੂਰ, ਨਾਨਕ ਖਾਣੇ ਬੇਨਤੀ ਉਦ ਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰਜਾਣੀਏ ਜਰ ਦੇ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹਸ਼ਾ ਤੋਏ, ਸੱਚ ਤਾਂ ਪਰਜਾਣੀਏ ਜਾਂ ਸੱਚ ਤੇਰੇ ਪਿਆਰ ਨਾਉ, ਸੁਣਮਨ ਰਹਿਸੀਏ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰਜਾਣੀਏ ਜਾਂ ਜੁਗਤ ਜਾਣ ਜੀਓ, ਤਰਤ ਕਾਂ ਸਾਧ ਕੈ ਵਿੱਚ ਦੇ ਕਰਤਾ ਵੀ, ਸੱਚ ਤਾਂ ਪਰਜਾਣੀਏ ਜਾਂ ਸਿੱਖ ਸਚੀਲੇ ਦਇਆ ਜਾਣੇ ਜੀ, ਕੀ ਕਿਸ਼ਮਨ ਦਾਨ ਕਰੇ।

ਹੁਕਮ ਕੀਏ ਮਨ ਭਾਵਦੇ ਰਾ ਭੀੜੇ ਅੱਗੇ ਜਾਵਣਾ ਨੰਗਾ ਦੂਜਗ ਚਾਲਿਆ ਤਾਂ ਤਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ।

ਹੁਕਮਨਿਆ ਪ੍ਰਮਾਤਾ ਖਸਮੇ ਕਾ ਮਿਲ ਪਾਈ ਸੀ, ਖਸਮੇ ਭਾਵੇ ਸੋ ਕਰੇ ਮੁਨ ਚੰਦਿਆ ਸੋ ਫਲ ਪਾਈ ਸੀ, ਤਾਂ ਦਰਗਹਿ ਪੈਂਦਾ ਜਾਏ ਸੀ, ਤਾਂ ਦਰਗਹਿ

ਪੌੜੀ ਸਤਿਗੁਰ ਵੱਡਾ ਕਰ ਸਲਾਈਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਂ ਜਾਂ ਤਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਸਿਖਾ ਤਾਂ ਧਰ ਵਿੱਚ।

ਪੜ ਜੰਮੀਏ ਪੰਡ ਨਿਮੀਏ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਦਾਨ ਸੋ ਕਿਉਂ ਮੁੰਦਾ ਕੀ ਹੈ ਜਿਤ ਜੰਮੇ ਰਾਜਾਨ ਪੰਡੋ ਹੀ ਪੰਡੂ ਜੈ ਪੰਡੇ ਬਾਜ ਨ ਕੋਏ ਨਾਨਕ ਪੰਡੇ ਬਾਹਰਾ ਇੱਕੋ ਸੱਚਾ ਸੋਏ।

ਦੁਨੀਆਂ ਅੰਦਰ ਫੈਲ, ਅੱਠ ਸਰਤੀਰਥ ਜੇ ਨਾਵੇ ਉਤਰੇ ਨਾਹੀ ਮੈਲ, ਜਿਨ ਪਟੇ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ ਤਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿੱਚ।

ਕਰੀਏ ਚੱਲੇ ਖਸਮੇ ਭਾਏ ਹੁਰਮਤ ਸੁਣਿਓ ਗੁਲੀ ਵਿੱਚ ਬਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜ ਗਵਾਏ ਅਗਲਾ ਮਹਿਮੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਦੱਸ ਕਹੀਏ ਸਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਆ ਪਿੰਡ ਸਾਬੋ।

ਤੁਮਰੇ ਗਾਤ ਮੈਂ ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਏ, ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ, ਕਰ ਨੌਨ ਦੇ ਆਵੇ ਤਾਏ, ਸਭ ਥਾਈ ਹੋਈ ਸਹਾਏ, ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਏ। ਦਸੋ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਪੰਜਾਂ ਪਿਆਰਿਆਂ, ਚੌਂ ਸਭ ਜਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਈ, ਦੇਗ ਕੇ ਡਿੱਠ ਕੀਤਾ, ਤਿੰਨਾਂ ਗੁਰਮੁ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬਾਂਦ ਬਾਂਦ ਕਟਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿਗਾ ਸਹਾਰ ਦੇ ਸ਼ੀਦੋ ਸਿੱਕਿਦ ਕੇ ਸਾਸਵਾਸਾਂ ਸੰਗ ਨਿਭਾਈ, ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ, ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਾਂ ਰਿਛੇ ਰਿਆ ਦੇਹ ਤੇ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲਬਾਲੇ ਖਾਲਸੇ ਸਭ। ਬੋਲੋ ਜੀ ਵਾਹ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜੁਗਾ ਟਲ ਧਰਮ ਗਾ ਜੈਕਾਰ, ਖਾਲਸੇ ਜੀ ਕੇ ਬੋਲਬਾਲੇ ਖਾਲਸੇ ਸਭ। ਬੋਲੋ ਜੀ ਵਾਹ, ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੀ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦੇ ਤਰ ਪਿਤਾ ਜੀ ਓ, ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਨੇ ਆਸਰਨ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ, ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਾਣੀ ਸ੍ਰੀ ਆਸ ਸਰੀਵਾਰ ਦੇ ਕੀਰਤਨ ਦੀ ਸੇਵਾ ਹੋਈ, ਸੇਵਾ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਪਟਾਵਾਂ, ਰਸਤਾ ਆਦਿ ਆਪਣੇ ਦਰ ਤੇ ਪ੍ਰਵਾਨਗੀਆਂ, ਸਿਰ ਤੇ ਮਿਹਰ ਭਰਿਆ ਤੱਕਣਾ, ਤੰਦਰੁਸਤੀਆਂ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਅੰਮ੍ਰਿਤ ਜਾਗਣੇ, ਨਿਤ ਨਿਮ ਦੇ ਕਬਲ, ਬਾਣੀ ਤੇ ਬਾਣੀ ਨਾਲ ਪਿਆਰ, ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ, ਬਲ ਬਖਸ਼ਿਸ਼ ਕਰਨਾ, ਪੰਥ ਦੇ ਸਿਰ ਤੇ ਮਿਹਰ ਭਰਿਆ ਤੱਕਣਾ, ਦਰੋਂ ਕਰੋਂ ਸਾਹਿਬ ਨਗਰ ਠੀਕੇ ਦੀਆਂ ਸੰਗਤਾਂ ਅਤੇ ਭਾਈ ਸਾਹਿਬ ਭਾਈ ਸੰਤੋਖ ਸਿੱਧਾਂ ਦੀ ਪਰਿਵਾਰਾਂ ਵੱਲੋਂ ਸ਼ੁਕਰਾਨੇ ਵਜੋਂ ਨਗਰ ਦੀ ਚੜ੍ਹਦੀ ਕਲਾ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਆਪ ਦੀ ਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸੇਵਾ ਕੀਰਤਨ ਦੇ ਗੁਰੂ ਕੇ ਲੰਗਰ ਸੇਵਾ ਹੋ ਰਹੀ ਹੈ, ਮਿਹਰ ਕਰਨੀ ਦਾਤਾ ਜੀ ਓ, ਨਗਰ ਨਿਵਾਸੀ ਪਰਿਵਾਰਾਂ ਥਾਂ ਦੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਤਕੜਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਤਕੜਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆ, ਆਰੰਭੇ ਕਾਰਜਦਾਤਾ ਦੀ ਅੰਗ ਸੰਗ ਸੋ ਕੇ ਸੰਪੂਰਨ ਕਰਨੇ, ਪਾਰਟੀ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਰੱਖੇ, ਸੁੱਧ ਸੇਵਾ ਕਰਨ ਦਾ ਬਲ ਬਖਸ਼ਣਾ, ਅੰਗ ਸੰਗ ਸਹਾਈ ਹੋ ਕੇ ਵਰਤਣਾ, ਦਾਤਾ ਜੀ ਪਰਿਵਾਰਾਂ ਵੱਲੋਂ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ, ਦਰ ਪ੍ਰਵਾਨ ਕਰਨੀ ਪਵਿੱਤਰ ਹਜ਼ੂਰੀ ਵਿੱਚ, ਨਗਰ ਨਿਵਾਸੀ ਪਰਿਵਾਰਾਂ ਤੇ ਥਾਂਦੀ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੇਗਾ ਹਾਜ਼ਰਾ, ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ,
ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ।

ਸਤਨਾਮ ਵਾਹਿਗੁਰੂ ਜੀ। ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਰ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਸੰਬੰਧੀ ਨੂਰ ਅਰਸੋਂ ਕੁਰਸੋਂ ਚਟੀਐ ਤੋਦ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਮ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ

श्लोक दया करणं दुख हरणं उच्चरणाम कीर्तना

दयाकरणं दोखहरणं उच्चरणनामकीर्तना

गुरु नानक जिन सुनिया भिखिया से फिर

परम सम्मान योग जुगो जुग अटल चवर छतर तख्त दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहिब सच्चे पातशाह धन धन धन सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे अति सत्कार योग सन्मान योग सतसंगी जनों सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के सतगुरां दी अमृतमई बाणी आसा की वार दे कीर्तन मेरे तो पहला गुरु करके रागी जथे पासों सरवण कर रहे सी। तो आओ सात संगत समा है पावन मुख वाक दी विचार दा सत्कार योग भाई साहब ने गुरु चरणा विच सरबत दे भले दी अरदास करके जो मुखवाक आप जी नूं सरवण कराया है तिस दी विचार नूं आरंभण तों पहलां गुरु घर दे बने विधान मुताबक फतेह दी सांझ करिए जी। वाहिगुरु जी का खालसा वाहिगुरु जी की फतेह। मुबारक बचन धन गुरु ग्रंथ साहब महाराज जी दे अंक 709 अते 10 उते जैत श्री राग विच पंजवें पातशाह धन गुरु अर्जन साहब महाराज दी रसना तो उचारण कीती हुई वार दे विचों हन। ਇਹ ਉਹ ਵਾਰ ਹੈ ਜਿਹਦੀ ਆਰੰਭਤਾ ਹੁੰਦੀ ਹੈ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰਾ ਵੀ ਉਹ ਅਕਾਲ ਪੁਰਖ ਆਦਿ ਤੋਂ ਮੱਧ ਤੋਂ ਤੇ ਅਖੀਰ ਤੱਕ ਪੂਰਾ ਹੈ ਪੂਰਾ ਰਹੇਗਾ। ਜਪਜੀ ਸਾਹਿਬ ਵਿੱਚ ਆਪਾਂ ਪੜ੍ਹਿਆ ਵੀ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। तो सतगुरु महाराज ने इसे वार विच अगे 709 अते 10 उते जेड़ा शब्द अंकित कीता वो आप जी ने आवाजे दे रूप दे विच अज सरवण कीता है। सलोक है दया करण ओ परमेश्वर अकाल पुरख दया करन वाला दुख हरनंग दुखा नूं हर लैण वाला हर लैण दा अर्थ है खत्म कर देण वाला खिच लैण वाला। तो अकाल पुरख वाहिगुरु दा जिहड़ा नाम है उहदी जिहड़ी सिफत सलाह है वह बंदे दे उत्ते दया करके उहदे दुखा नूं खिच लैंदी है। तो महाराज बाणी विच बख्शिश करदे ने गुरु तेग बहादुर साहब दा बोल है उन्होंने सानू हदायत दे के गल आखी भी दुख हरता हर नाम पछाणो दुखा नूं हर लैण वाला खत्म कर देण वाला वाहिगुरु दा नां उहदी पछाण कर। दुख हरता हर नाम पछाणो अजामल गनका जे सिमरत मुक्त पए जी जानो। अजामल वर्गे पापी गनका वर्गी पापन
ਜੀ ਦਾ ਸਿਮਰਨ ਕਰਕੇ ਜਿਹਨੂੰ ਚੇਤੇ ਕਰਕੇ ਅਜਾਮਲ ਗਨਕਾ ਜੇ ਸਿਮਰਤ ਮੁਗਤ ਪਏ ਜੀ ਦਾ ਸਿਮਰਨ ਕਰਕੇ ਮੁਕਤੀ ਪਾ ਗਏ ਉਸ ਦੁੱਖ ਹਰ ਲੈਣ ਵਾਲੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਜੀ ਵਿੱਚ ਧਰੋ। ਜੀ ਦਾ ਅਰਥ ਹੈ ਜਿੰਦ ਵਿੱਚ ਧਰੋ। ਦੁੱਖ ਹਰਤਾ ਹਰ ਨਾਮ ਪਛਾਨੋ ਅਜਾਮਲ ਗਨਕਾ ਜੇ ਸਿਮਰਤ ਮੁਗਤ ਪਏ ਜੀ ਜਾਨੋ ਗਜ ਕੀ ਤਰਾਸ ਮਿਟੀ ਛਿਨਹੁ। ਬਾਬਾ ਜੀ ਨੇ ਕਿਹਾ ਗਜ ਕੀ ਤਰਾਸ ਮਿਟੀ ਛਿਨਹੁ ਮੈਂ ਜਬ ਹੀ ਰਾਮ ਬਖਾਨੋ। ਗਜ ਇੱਕ ਭਾਗਵਤ ਦੀ ਕਥਾ ਹੈ ਕਿ ਕਿਸੇ ਗੰਧਰਵ ਰਿਖੀ ਨੇ ਸ਼ਰਾਪ ਦਿੱਤਾ ਤੇ ਹਾਥੀ ਦੇ ਜਨਮ ਵਿੱਚ ਕੋਈ ਚਲਿਆ ਗਿਆ ਤੇ ਉਸ ਵਕਤ ਵਰੁਣ ਦੇਵਤੇ ਦੇ ਤਲਾਬ ਵਿੱਚ ਇਸ ਨੂੰ ਇੱਕ ਤੰਦੂਏ ਨੇ ਆਪਣੇ ਦੰਦਾਂ ਦੇ ਨਾਲ ਜਕੜ ਲਿਆ ਤੇ ਅਖੀਰ ਉਹ ਰੱਬ ਨੂੰ ਚੇਤੇ ਕਰਦਾ ਹੈ ਤੇ ਉਸ ਜਕੜ ਦੇ ਵਿੱਚੋਂ ਛੁੱਟਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਸਲੋਕਾਂ ਵਿੱਚ ਇਸ ਗੱਜ ਇਸ ਹਾਥੀ ਦੀ ਉਦਾਹਰਨ ਮਨੁੱਖ ਨੂੰ ਦੇ ਕੇ ਸਮਝਾਈ ਹੈ ਕਿ ਹੇ ਮਨੁੱਖ, ਜੇ ਤੰਦੂਏ ਦੀ ਜਕੜ ਦੇ ਵਿੱਚੋਂ ਉਹ ਹਾਥੀ ਰੱਬ ਨੂੰ ਚੇਤੇ ਕਰਕੇ ਛੁੱਟ ਸਕਦਾ ਹੈ, ਜਿਹਦੇ ਕੋਲ ਕੋਈ ਸਮਝ ਨਹੀਂ, ਕੋਈ ਵਿਵੇਕ ਨਹੀਂ, ਤੂੰ ਤੇ ਬਹੁਤ ਸਿਆਣਾ ਹੈ, ਤੇਰੇ ਕੋਲ ਬੜੀ ਸਮਝ ਹੈ, ਤੂੰ ਵੀ ਜੇ ਗੁਰੂ ਦੀ ਬਾਣੀ ਗੁਰੂ ਦੀ ਵਿਚਾਰ ਨੂੰ ਜੀਵਨ ਵਿੱਚ ਇੱਕ ਖਿਣ ਲਈ ਧਾਰਨ ਕਰ ਲਵੇਂ ਤੇ ਜਿਹੜੀ ਵਿਕਾਰਾਂ ਦੀ ਜਕੜ ਵਿੱਚ ਤੂੰ ਪਿਆ ਹੋਇਆ ਹੈ ਤੂੰ ਵੀ ਛੁੱਟ ਸਕਦਾ ਹੈ। ਤੋ ਇਹ ਉਦਾਹਰਨਾਂ ਜਿੰਨੀਆਂ ਨੇ, ਐਸਾ ਨਹੀਂ ਹੈ ਕਿ ਮਹਾਰਾਜ ਨੇ ਕਿਹਾ ਇਨ ਬਿਨ ਏਦਾਂ ਹੋਇਆ, ਬਲਕਿ ਦੰਦ ਕਥਾਵਾਂ ਸਨ। ਦੰਦ ਕਥਾਵਾਂ ਦਾ ਅਰਥ ਹੁੰਦਾ ਜਿਹੜੀਆਂ ਲੋਕਾਂ ਦੀ ਜ਼ੁਬਾਨ ਉੱਤੇ ਪੀੜ੍ਹੀ ਦਰ ਪੀੜ੍ਹੀ ਕੋਈ ਕਥਾ ਕਹਾਣੀ ਚੜ ਗਈ। ਤੋ ਉਹ ਏਦਾਂ ਅੱਗੇ ਅੱਗੇ ਅੱਗੇ ਅੱਗੇ ਚੱਲਦੀਆਂ ਰਹਿੰਦੀਆਂ ਨੇ। ਇਤਿਹਾਸ ਦੀਆਂ ਵੀ ਬਹੁਤ ਸਾਰੀਆਂ ਘਟਨਾਵਾਂ ਜ਼ੁਬਾਨ ਉੱਤੇ ਚੜ ਜਾਂਦੀਆਂ ਨੇ। ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਸੀ ਤੇ ਸਾਡੇ ਨਾਨਕੇ, ਸਾਡਾ ਨਾਨਾ, ਜਦੋਂ ਅਸੀਂ ਉਹਦੇ ਕੋਲ ਜਾਣਾ ਤੇ ਉਹਦਾ ਪਿੰਡ ਸੀ ਮਾੜੀ ਕੰਬੋ ਕੇ, ਜਿੱਥੋਂ ਦੇ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਹੋਏ ਨੇ। ਤੇ ਉਹਨਾਂ ਨੇ, ਖਿਮਾ ਕਰਨਾ, ਭਾਈ ਸੁੱਖਾ ਸਿੰਘ ਉੱਥੋਂ ਦਾ ਆਇਆ, ਮਹਿਤਾਬ ਸਿੰਘ ਨਹੀਂ, ਮਹਿਤਾਬ ਸਿੰਘ ਮੀਰਾਕੋਟ ਦਾ ਸੀ। ਤੋ ਮੈਨੂੰ ਯਾਦ ਹੈ ਜਦੋਂ ਅਸੀਂ ਉਹਦੇ ਕੋਲ ਬੈਠਣਾ ਕਿਤੇ ਛੋਟੇ ਛੋਟੇ ਹੁੰਦਿਆਂ, ਸਮਝ ਤੇ ਕੋਈ ਇੰਨੀ ਨਹੀਂ ਸੀ, ਤੇ ਉਹਨੇ ਕੇਸਾਂ ਦੀ ਮਹਾਨਤਾ ਦੱਸਦਿਆਂ ਸੁੱਖਾ ਸਿੰਘ ਦੀ ਸਾਖੀ ਸੁਣਾਉਣੀ। ਹਾਲਾਂਕਿ ਇਹ ਕੋਈ ਦੰਦ ਕਥਾ ਨਹੀਂ, ਅਸਲੀਅਤ ਹੈ। ਜਦੋਂ ਸੁੱਖਾ ਸਿੰਘ ਜਿਹੜਾ ਹੈ ਉਹ ਗੁਰੂ ਦਾ ਸਿੱਖ ਬਣਦਾ, ਇੱਕ ਪਾਸੇ ਹਕੂਮਤ ਸਿੱਖਾਂ ਦਾ ਖੂਨ ਨਿਚੋੜ ਰਹੀ ਹੈ ਤੇ ਸੁੱਖਾ ਸਿੰਘ ਜਿਹੜਾ ਹੈ ਉਹ ਖੰਡੇ ਬਾਟੇ ਕੀ ਪੌਲ ਛੱਕ ਕੇ ਜਦੋਂ ਗੁਰੂ ਦੀ ਬਾਣੀ ਦੇ ਲੜ ਲੱਗਦਾ ਤੇ ਉਹਦੇ ਸਿਰ ਦੇ ਜਿਹੜੇ ਕੇਸ ਸਨ ਉਹ ਰਾਤ ਨੂੰ ਸੁੱਤਿਆਂ ਪਿਆਂ ਕੱਟ ਦਿੰਦੇ ਨੇ ਉਹਦੇ ਘਰ ਵਾਲੇ ਪਰਿਵਾਰ ਵਾਲੇ। ਤੋ ਅਖੀਰ ਉਹ ਖੂਹ ਦੇ ਵਿੱਚ ਜਾ ਕੇ ਛਾਲ ਮਾਰਦਾ, ਪਾਣੀ ਘੱਟ ਸੀ, ਉਹਨੂੰ ਕੱਢ ਲਿਆ ਗਿਆ। ਤੋ ਕਹਿਣ ਦਾ ਭਾਵ ਇਹ ਹੈ ਕਿ ਕੁਝ ਕਥਾਵਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਚੱਲਦੀਆਂ ਰਹਿੰਦੀਆਂ ਨੇ। ਤੋ ਪਹਿਲੇ ਸਮਿਆਂ ਵਿੱਚ ਦੰਦ ਕਥਾਵਾਂ ਚੱਲਦੀਆਂ ਹੁੰਦੀਆਂ ਸੀ ਵੀ ਜਿਵੇਂ ਪੂਤਨਾ ਦਾ ਜ਼ਿਕਰ ਆਉਣਾ, ਕਿਸੇ ਦਾਈ ਦਾ ਜ਼ਿਕਰ ਆਉਣਾ ਜਿਹਨੇ ਕ੍ਰਿਸ਼ਨ ਨੂੰ ਚੁੱਕ ਲਿਆ, ਕੰਸ ਦੀਆਂ ਕਹਾਣੀਆਂ ਆਉਣੀਆਂ। ਬਾਬਾ ਜੀ ਨੇ ਉਹ ਸਾਰੀਆਂ ਦੰਦ ਕਥਾਵਾਂ, ਉਹ ਕਹਾਣੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਵਰਤ ਕੇ ਸਾਨੂੰ ਜਿਹੜੀ ਹੈ ਗੁਰਮਤਿ ਦ੍ਰਿੜ ਕਰਾਈ ਹੈ। ਆਪਾਂ ਇੱਕ ਬਚਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਲੋਕਾਂ ਵਿੱਚੋਂ ਪੜ੍ਹਨੇ ਹਾਂ ਜੀ। ਉਹਦੇ ਬੋਲ ਨੇ ਬਲ ਹੋਆ
बंधन छुटे। महाराज कहिंदे ने बल हुआ बंधन छुटे सब किश होत उपाए, नानक सब किश तुमरे हाथ में तुम ही होत सहाय। तो गुरदेव महाराज उथे बख्शिश करदे ने, पहला दोहरा है बल छुट के ओ बंधन परे कशु न होत उपाए। ते प्रोफेसर साहब सिंह ने इहदे अर्थ कीते ने, हे अकाल पुरख वाहिगुरु तेरे नाम तों छुट के माया दियां फाइयां ने मैनू जकड़ लिया है। गज को त्रास मिटी जे सिमरत, हाथी नू जिवें तंदुए ने जकड़िया होया सी, मेरा शरीर ते बहुत हाथी वांगू वड्डा है, बड़ी ताकत है पर तंदुआ भी बड़ा खतरनाक है, उन्हें दंदां दे नाल मैनू जकड़िया होया। तो ये कहानी का अर्थ यह है। तो सतगुरु महाराज ने उथे बख्शिश करके कहा कि बल छुट के वह बंधन परे कशु ना होत उपाए। आख्या मेरा कोई उपा नहीं चल रहा, हम अंधले ज्ञानहीन अज्ञानी, क्यों चल है मार्ग पंथा, सतगुर दया करे, गुरु किते मेरे उत्ते दया कर देवे। बल हुआ बंधन छुटे सब किश होत उपाए। अगले श्लोक विच क्या ते पहले च क्या सी, कशु ना होत उपाए, मेरा उपा कोई चल नहीं रहा इस माया दे जोर दे सामने, मैं किवें छुटा। तो बाबा जी ने कहा कहो नानक अब ओट हार, हुण उदाहरण वेखो की वरती, कहो नानक अब ओट हर गज ज्यों हो सहाए। गुरु तेग बहादुर साहब की बाणी विच अजामल गज गणका इन्हां दियां बहुत सारियां उदाहरण आईयां। आख्या माया दियां फाइयां ने मैनू जकड़िया होया है, हे अकाल पुरख वाहिगुरु मेरे उत्ते इस तरीके नाल बख्शिश कर जिवें गज उत्ते कीती, जिवें तू हाथी दा सहाई बनिया जिहड़ा तंदुए तों छुट गया। मेरे मन विच मैं जकड़िया पिया हाँ काम क्रोध लोभ मोह हंकार दे इन्ने तंदुआं दे नाल, कहो नानक अब ओट हार गज ज्यों हो सहाए। ते फिर अगे जवाब दिता, बल हुआ बंधन छुटे, बल मिलिया कित्थों मिली ये ताकत, ये गुरु दे शब्द विच्चों ताकत मिली। हुण ये माया दियां फाइयां नूं मैं कट दिता, बल हुआ ताकत मिल गई, हौसला मिल गया। जिवें आपां पढ़ने आ वी पंजे बद्दे महाबली कर सच्चा ढोआ, अपने चरण जपाइन विच दई खड़ोआ, रोग सोग सब मिट गए नित नवा नरोआ। आपां पढ़िया सब हो

ਤੁਸੀਂ ਬਜ਼ੁਰਗ ਬੈਠੇ ਹੋ, ਕਈ ਵਾਰ ਨਾ ਜਿਹੜੇ ਬੱਚੇ ਹੁੰਦੇ ਨੇ ਨਾ, ਉਹਨਾਂ ਨੂੰ ਥੋੜ੍ਹਾ ਜਿਹਾ ਹੌਸਲਾ ਦੇਣ ਦੀ ਲੋੜ ਹੁੰਦੀ ਹੈ। ਉਹ ਪੁਰਾਣੇ ਬਜ਼ੁਰਗ ਜਦੋਂ ਖੇਤਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਣਾ ਨਾ, ਉਹਨਾਂ ਨੇ ਕਹਿਣਾ ਕੋਈ ਨਹੀਂ, ਹੋਰ 10 ਮਿੰਟ ਹੈ, ਕੋਈ ਨਹੀਂ, ਡਟਿਆ ਰਹਿ, ਲੱਗਾ ਰਹਿ, ਲੱਗਾ ਰਹਿ। ਉਹ ਜਿਹੜਾ ਹੌਸਲਾ ਹੁੰਦਾ ਸੀ ਉਹ ਹੀ ਵੱਡੇ ਵੱਡੇ ਕੰਮ ਕਰਵਾ ਜਾਂਦਾ ਸੀ। ਤੋ ਮਹਾਰਾਜ ਨੇ ਕਿਹਾ, ਬਲ ਹੋਆ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਏ। ਫਿਰ ਇਹ ਸਲੋਕਾਂ ਦੀ ਲੜੀ ਪੜ੍ਹਦੇ ਜਾਓ, ਬੜੇ ਕਮਾਲ ਦੇ ਸਲੋਕ ਨੇ। ਮਹਾਰਾਜ ਨੇ ਕਿਹਾ, ਸੰਗ ਸਖਾ ਸਭ ਤਜ ਗਏ, ਆਖਿਆ ਮਾਇਆ ਦੀਆਂ ਫਾਹੀਆਂ ਦੇ ਸਾਹਮਣੇ ਮੇਰੇ ਜਿਹੜੇ ਸੰਗੀ ਸਨ, ਮੇਰੇ ਜਿਹੜੇ ਸਖੇ ਸਨ, ਇਹ ਸਾਰੇ ਛੱਡ ਗਏ, ਕਿਉਂਕਿ ਉਹਨਾਂ ਦੇ ਵੱਸ ਦੀ ਖੇਡ ਨਹੀਂ, ਉਹ ਆਪ ਮਾਇਆਧਾਰੀ ਨੇ, ਉਹਨਾਂ ਦੇ ਆਪਣੇ ਜੀਵਨ ਵਿੱਚ ਉਗਣ, ਇਸ ਕਰਕੇ ਉਹ ਸਾਡੇ ਸਾਈ ਨਹੀਂ ਬਣ ਸਕਦੇ। ਬਾਬਾ ਜੀ ਨੇ ਕਿਹਾ, ਸੰਗ ਸਖਾ ਸਭ ਤਜ ਗਏ, ਕੋਊ ਨਾ ਨਿਭਿਓ ਸਾਥ, ਕੋਈ ਵੀ ਸਾਥ ਨਾਲ ਨਹੀਂ ਨਿਭਿਆ। ਸੰਗ ਸਖਾ ਸਭ ਤਜ ਗਏ, ਕੋਊ ਨਾ ਨਿਭਿਓ ਸਾਥ, ਕਹੁ ਨਾਨਕੇ ਬਿਬਤ ਮੈਂ, ਟੇਕ ਏਕ ਰਘੁਨਾਥ। ਇਸ ਬਿਬਤਾ ਵਿੱਚ ਕੇਵਲ ਉਹ ਅਕਾਲ ਪੁਰਖ ਵਾਹਿਗੁਰੂ ਰਘੁਨਾਥ, ਉਹਦੀ ਹੀ ਟੇਕ ਹੈ, ਉਹਦਾ ਹੀ ਆਸਰਾ ਹੈ। ਕਹੁ ਨਾਨਕ ਇਹ ਬਿਬਤ ਮੈਂ, ਟੇਕ ਏਕ ਰਘੁਨਾਥ। ਹੁਣ ਵੇਖੋ, ਹੁਕਮਨਾਮਾ ਸਾਹਿਬ ਵਿੱਚ ਬਾਬਾ ਜੀ ਨੇ ਕਿਹਾ, ਦਇਆ ਕਰਨੰਗ ਦੁੱਖ ਹਰਨੰਗ ਉਚਰਣੰਗ ਨਾਮ ਕੀਰਤਨਾ। ਜਦੋਂ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤੋਂ ਸਲਾਹ ਕਰੋਗੇ, ਉਹ ਤੁਹਾਡੇ ਉੱਤੇ ਦਇਆ ਕਰੇਗਾ, ਤੁਹਾਡੇ ਦੁੱਖਾਂ ਦਾ ਨਾਸ਼ ਕਰ ਦੇਵੇਗਾ। ਦਇਆ ਕਰਨੰਗ ਦੁੱਖ ਹਰਨੰਗ ਉਚਰਣੰਗ ਨਾਮ ਕੀਰਤਨੰਗ, ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੁ ਨਾਨਕੇ ਬਿਬਤ ਮੈਂ, ਟੇਕ ਏਕ ਰਘੁਨਾਥ। ਮਹਾਰਾਜ ਕਹਿੰਦੇ, ਕਿਹੜਾ ਅਖੀਰ ਤੱਕ ਨਾ ਰਹਿੰਦਾ ਹੈ ਬੰਦੇ ਦੇ ਅੰਦਰ, ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ। ਬੰਦੇ ਦੇ ਨਾਲ ਰੱਬ ਦਾ ਨਾਂ, ਸਾਧੂ ਗੁਰੂ ਦੀ ਸੰਗਤ, ਪਰਮੇਸ਼ਰ ਆਪ ਰਹਿੰਦਾ ਹੈ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਬਾਬਾ ਜੀ ਕਹਿਣ ਲੱਗੇ, ਰਾਮ ਨਾਮ ਉਰ ਮੈਂ ਗਹਿਓ, ਮੈਂ ਰੱਬ ਦੇ ਨਾਮ ਨੂੰ, ਉਰ ਦਾ ਅਰਥ ਹੁੰਦਾ ਹਿਰਦਾ, ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਏ, ਜਿਹਦੇ ਬਰਾਬਰ ਦੁਨੀਆ ਦੀ ਹੋਰ ਕੋਈ ਚੀਜ਼ ਨਹੀਂ ਹੈ। ਤੋ ਨਾਮ ਤੋਂ ਗੁਮਰਾਹ ਨਾ ਹੋ ਜਾਣਾ। ਨਾਮ ਦਾ ਅਰਥ ਹੈ ਗੁਰੂ ਦੀ ਵਿਚਾਰ, ਗੁਰੂ ਦਾ ਸ਼ਬਦ, ਰਾਮ ਨਾਮ ਉਰ ਮੈਂ ਗਹਿਓ। ਬਾਬਾ ਜੀ ਕਹਿੰਦੇ, ਜਾ ਕੈ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਜਿਹਦੇ ਸਿਮਰਨ ਦੁਆਰਾ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਬਾਬਾ ਜੀ ਨੇ ਕਿਹਾ, ਦਇਆ ਕਰਨੰਗ ਦੁੱਖ ਹਰਨੰਗ ਦੁੱਖਾਂ ਨੂੰ ਹਰ ਲੈਣ ਵਾਲਾ ਉਚਰਣੰਗ ਨਾਮ ਕੀਰਤਨਾ। ਅਗਲਾ ਬੋਲ ਹੈ, ਦਇਆਲ ਪੁਰਖ ਭਗਵਾਨਾ ਨਾਨਕ ਲਿਵਤ ਨਾ ਮਾਇਆ। ਆਖਿਆ ਉਹ ਦਇਆਲ, ਦਇਆ ਕਰਨ ਵਾਲਾ ਭਗਵਾਨ ਜਿਹਨੂੰ ਮਾਇਆ ਦਾ ਲੇਪ ਨਹੀਂ ਹੈ, ਜਿਹੜਾ ਨਿਰਅੰਜਨ ਹੈ, ਜਿਹਨੂੰ ਮਾਇਆ ਦਾ ਲੇਪ ਕੋਈ ਨਹੀਂ। ਦਇਆਲ ਪੁਰਖ ਭਗਵਾਨਾ ਨਾਨਕ ਲਿਵਤ ਨਾ ਮਾਇਆ। ਅਗਲਾ ਬਚਨ ਹੈ, ਭਾ ਬਲੰਦੜੀ ਬੁੱਝ ਗਈ। ਸਤਿਗੁਰ ਨੇ ਆਖਿਆ, ਬੰਦੇ ਦੇ ਅੰਦਰ ਅੱਗ ਲੱਗੀ ਹੋਈ ਹੈ ਜਿਹੜੀ ਬੁੱਝ ਗਈ। ਭਾ ਦਾ ਅਰਥ ਕੀ ਹੁੰਦਾ? ਅੱਗ। ਜਿਹੜੀ ਬਲਦੀ ਹੋਈ ਅੱਗ ਦੇ ਵਿੱਚ ਬੰਦਾ ਪਿਆ ਹੋਇਆ ਸੀ ਨਾ, ਉਹ ਬੁੱਝ ਗਈ। ਇਹ ਅੱਗ ਹੈ ਕਿਹੜੀ ਹੈ ਜੀ? ਇੱਕ ਤੇ ਅੱਗ ਹੈ ਬਾਹਰੀ, ਇੱਕ ਅੱਗ ਹੈ ਜਿਹੜੀ ਸਾਡੇ ਅੰਦਰ ਲੱਗੀ ਹੋਈ, ਉਹ ਈਰਖਾ ਦੀ ਹੈ, ਉਹ ਹੰਕਾਰ ਦੀ ਹੈ, ਉਹ ਲੋਭ ਦੀ ਹੈ, ਉਹ ਕ੍ਰੋਧ ਦੀ ਹੈ। ਮੈਂ ਕੱਲ ਵੀ ਸ਼ਾਮ ਨੂੰ ਫਰੀਦ ਸਾਹਿਬ ਦੇ ਸਲੋਕ ਵਿਚਾਰਦਿਆਂ ਇਹ ਅਰਜ਼ ਕੀਤੀ ਸੀ, ਸਾਧ ਸੰਗਤ ਜੀ, ਗੁਰਦੇਵ ਮਹਾਰਾਜ ਨੇ ਆਖਿਆ, ਜਦੋਂ ਤੁਸੀਂ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਕਹਿੰਦੇ ਹਰ ਘਰ ਵਿੱਚ ਇੱਥੇ ਅੱਗ ਲੱਗੀ ਹੋਈ ਹੈ। ਘਰ ਕੀ ਹੈ? ਆਹ ਮੇਰਾ ਅੰਦਰ ਘਰ ਹੈ। ਹੁਣ ਕਈ ਵਾਰ ਸਾਨੂੰ ਇੱਦਾਂ ਲੱਗਦਾ ਵੀ ਨਹੀਂ, ਅੱਗ ਇਕੱਲੀ ਮੇਰੇ ਕੋਲ ਹੈ। ਬਾਬਾ ਜੀ ਕਹਿੰਦੇ, ਕਦੀ ਉੱਚੇ ਹੋ ਕੇ ਵੇਖੋ, ਤੁਸੀਂ ਜਿਹਦੇ ਕੋਲ ਵੀ ਜਾਂਦੇ ਹੋ ਉਹਨੂੰ ਵੀ ਉਹ ਅੱਗ ਲੱਗੀ ਹੋਈ ਹੈ, ਜਿਹਦੇ ਕੋਲ ਵੀ ਜਾਓਗੇ। ਤਾਂ ਉਹ ਬਚਨ ਬਾਬਾ ਜੀ ਨੇ ਰੱਖਿਆ ਸੀ, ਉਹਨਾਂ ਕਿਹਾ, ਫਰੀਦਾ ਮੈਂ ਜਾਣਿਆ ਦੁੱਖ ਮੁਝਕੋ ਦੁੱਖ ਸਮਾਇਆ ਜੱਗ। ਹੁਣ ਅਗਲਾ ਬਚਨ ਹੈ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ

0: ਇਹ ਅੱਗ ਹਰ ਘਰ ਵਿੱਚ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਹਰ ਘਰ ਦੇ ਵਿੱਚ ਇਹ ਜਿਹੜੀ ਅੱਗ ਹੈ ਇਹ ਬੰਦੇ ਨੂੰ ਪਰੇਸ਼ਾਨ ਕਰ ਰਹੀ ਹੈ। ਕੋਈ ਐਸੀ ਥਾਂ ਨਹੀਂ ਜਿਹੜੀ ਇਸ ਅੱਗ ਤੋਂ ਰਹਿਤ ਹੈ। ਬਾਬਾ ਜੀ ਕਹਿੰਦੇ ਦੁਨੀਆਂ ਹੈ ਹੀ ਇੱਦਾਂ ਦੀ, ਸੰਸਾਰ ਹੈ ਹੀ ਇੱਦਾਂ ਦਾ। ਅੱਛਾ, ਕਮਾਲ ਦੀ ਗੱਲ ਵੇਖੋ, ਅਗਲਾ ਸਲੋਕ ਗੁਰੂ ਅਰਜਨ ਸਾਹਿਬ ਦਾ ਹੈ। ਸ਼ੇਖ ਫਰੀਦ ਸਾਹਿਬ ਨੇ ਆਖਿਆ, ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਮਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਹੁਣ ਅੱਗ ਲੱਗੀ ਹੈ ਤੇ ਬਾਬੇ ਨੇ ਕਿਤੇ ਨਹੀਂ ਕਿਹਾ ਵੀ ਇਹ ਅੱਗ ਬੁੱਝ ਜਾਵੇਗੀ, ਇਹ ਅੱਗ ਬੁੱਝੇਗੀ ਨਹੀਂ। ਇਹ ਪਹਿਲਾਂ ਤੋਂ ਲੱਗੀ ਰਹੀ ਹੈ, ਹੁਣ ਵੀ ਲੱਗੀ ਹੈ ਤੇ ਅਗਾਂਹ ਵੀ ਇੱਦਾਂ ਰਹੇਗੀ, ਇਹ ਕਦੀ ਨਹੀਂ ਬੁੱਝ ਸਕਦੀ। ਪ੍ਰੋਬਲਮਸ, ਟਰਬਲਸ ਲਾਈਫ ਵਿੱਚ, ਤੋ ਇਹ ਅੱਗਾਂ ਬੜੀਆਂ ਕੋਮਨ ਨੇ, ਲੱਗਦੀਆਂ ਰਹਿੰਦੀਆਂ ਨੇ। ਬਾਬਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪੁੱਛੋ, ਬਾਬਾ ਜੀ ਫਿਰ ਇਸ ਅੱਗ ਦਾ ਹੱਲ ਕੀ ਹੈ? ਗੁਰਦੇਵ ਕਹਿੰਦੇ ਨੇ ਜਿਵੇਂ ਨਾ, ਹੁਣ ਤੁਹਾਨੂੰ ਇਹ ਗੱਲ ਸੌਖਿਆਂ ਸਮਝ ਲੱਗ ਜਾਣੀ। ਜੇ ਅੱਗ ਲੱਗੀ ਹੋਵੇ ਤੇ ਬੰਦਾ ਉਹਦੇ ਸੇਕ ਤੋਂ ਬਚਣ ਲਈ ਕੋਈ ਪ੍ਰਬੰਧ ਕਰਦਾ, ਤੇ ਸੇਕ ਤੋਂ ਬਚਣ ਲਈ ਪ੍ਰਬੰਧ ਅੱਗ ਉੱਤੇ ਕੁਝ ਪਾ ਕੇ ਨਹੀਂ ਕੀਤਾ ਜਾਂਦਾ, ਆਪਣੇ ਆਪ ਉੱਤੇ ਕੁਝ ਪਾਉਣਾ ਪੈਣਾ ਤੁਹਾਨੂੰ, ਕੋਈ ਕੱਪੜਾ ਉਦਾਂ ਦਾ ਪਾਉਣਾ ਪੈਣਾ। ਮੰਨ ਲਓ ਸੂਰਜ ਤਪ ਰਿਹਾ, ਪੂਰੀ ਤਪਸ਼ ਹੈ, ਤੁਸੀਂ ਸੂਰਜ ਉੱਤੇ ਕੱਪੜਾ ਨਹੀਂ ਪਾ ਸਕਦੇ, ਸਿਰਫ ਤੁਸੀਂ ਆਪਣੇ ਤਨ ਉੱਤੇ ਕੋਈ ਚੀਜ਼ ਲਾ ਸਕਦੇ ਹੋ, ਕੋਈ ਪਾ ਸਕਦੇ ਹੋ ਵੀ ਇਹ ਜਿਹੜੀ ਅੱਗ ਹੈ ਇਹ ਮੈਨੂੰ ਮਹਿਸੂਸ ਨਾ ਹੋਵੇ। ਘਰਾਂ ਵਿੱਚ ਲੋਕਾਂ ਨੇ ਏਸੀ ਲਾ ਲਏ, ਪੱਖੇ ਲਾ ਲਏ, ਪ੍ਰਬੰਧ ਕਿਹਦੇ ਲਈ ਕੀਤਾ ਜਾਂਦਾ ਹੈ? ਹਮੇਸ਼ਾ ਆਪਣੇ ਲਈ ਕੀਤਾ ਜਾਂਦਾ ਹੈ, ਸੂਰਜ ਲਈ, ਸੂਰਜ ਦੀ ਅਗਨ ਲਈ ਕਾਹਦਾ ਪ੍ਰਬੰਧ ਹੈ? ਤੋ ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਵਾਗ ਹੈ। ਆਖਿਆ ਇਹ ਜਿਹੜੀ ਭੂਮੀ ਹੈ ਨਾ, ਭੂਮ ਇਹ ਬੜੇ ਰੰਗਾਂ ਨਾਲ ਭੜੀ ਪਈ ਹੈ, ਬੜੀ ਸੋਹਣੀ ਹੈ ਦੁਨੀਆਂ ਦੀ ਭੂਮੀ ਹੈ, ਪਰ ਕੀ ਹੈ ਵੀ ਇਹਦੇ ਵਿੱਚ ਜਿਹੜਾ ਬਾਗ ਹੈ ਨਾ ਉਹ ਜ਼ਹਿਰ ਦਾ ਭਰਿਆ ਹੋਇਆ, ਇਹ ਜ਼ਹਿਰ ਹੀ ਅੱਗ ਹੈ। ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਵੇਖੋ ਇੱਥੇ ਸ਼ਬਦ ਫਰੀਦ ਵਰਤਿਆ ਪਰ ਇਹ ਸਲੋਕ ਗੁਰੂ ਅਰਜਨ ਸਾਹਿਬ ਦਾ ਹੈ। ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਧੰਨ ਗੁਰੂ ਅਰਜਨ ਸਾਹਿਬ ਇਸ ਅੱਗ ਤੋਂ ਬਚਿਆ ਕੌਣ? ਉਹਨਾਂ ਨੇ ਕਿਹਾ ਜੋ ਜਨ ਪੀਰ ਨਵਾਜਿਆ, ਜਿਨ੍ਹਾਂ ਨੂੰ ਪੀਰ ਨੇ ਨਵਾਜ ਦਿੱਤਾ। ਇਹ ਪੀਰ ਕੌਣ ਹੈ? ਸ਼ਬਦ ਗੁਰੂ ਪੀਰ ਹੈ। ਜੋ ਜਨ ਪੀਰ ਨਵਾਜਿਆ ਤਿੰਨਾਂ ਚ ਨਾ ਲਾਗ, ਉਹਨਾਂ ਨੂੰ ਇਸ ਅੱਗ ਦਾ ਸੇਕ ਨਹੀਂ ਲੱਗਦਾ ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਨਵਾਜ ਦਿੰਦਾ ਹੈ। ਹੁਣ ਬਾਬੇ ਨੇ ਇਹ ਨਹੀਂ ਕਿਹਾ ਵੀ ਅੱਗ ਬੁੱਝ ਜਾਵੇਗੀ, ਨਹੀਂ, ਅੱਗ ਅੱਜ ਇੱਥੇ ਹੈ, ਕੱਲ੍ਹ ਨੂੰ ਕਿਤੇ ਹੋਵੇਗੀ, ਪਰਸੋਂ ਕਿਤੇ ਹੋਵੇਗੀ, ਇਹ ਸਦਾ ਲੱਗੀ ਰਹਿਣੀ ਹੈ। ਪਰ ਜੇ ਤੁਹਾਡੇ ਅੰਦਰ ਗੁਰੂ ਦਾ ਸ਼ਬਦ ਵਸਿਆ, ਗੁਰੂ ਦਾ ਉਪਦੇਸ਼ ਵਸਿਆ, ਤੇ ਇਹ ਜਿਹੜੀ ਅੱਗ ਹੈ ਤੁਹਾਨੂੰ ਸੇਕ ਨਹੀਂ ਲਾ ਸਕਦੀ। ਜੋ ਜਨ ਪੀਰ ਨਵਾਜਿਆ, ਜਿਸ ਜਨ ਜਿਸ ਸੇਵਕ ਨੂੰ ਪੀਰ ਨੇ ਨਵਾਜਿਆ ਹੋਇਆ। ਅੱਛਾ, ਮੈਂ ਕਈ ਵਾਰ ਅਰਜ਼ ਕਰਦਾ ਨਾ, ਤੁਸੀਂ ਵੇਖਣਾ ਹੋਵੇ ਨਾ ਵੀ ਤੁਹਾਡੇ ਉੱਤੇ ਗੁਰੂ ਦੀ ਬਖਸ਼ਿਸ਼ ਕਿੰਨੀ ਹੈ, ਤੇ ਉਹਦਾ ਮਾਪਦੰਡ ਹੈ ਇੱਕ, ਉਹ ਕੀ ਹੈ? ਜੇ ਤੁਸੀਂ ਗਰਮ ਨਹੀਂ ਨਾ ਹੋ ਰਿਹਾ ਛੇਤੀ, ਇਹਦਾ ਅਰਥ ਹੈ ਤੁਹਾਡੇ ਉੱਤੇ ਬਖਸ਼ਿਸ਼ ਹੈ, ਤੁਹਾਡੇ ਅੰਦਰ ਸ਼ੀਤਲਤਾ ਹੈ। ਜੇ ਤੁਸੀਂ ਗੱਲਾਂ ਨੂੰ ਵਿਚਾਰਨਾ ਤੇ ਸਮਝਣਾ ਸ਼ੁਰੂ ਕਰਦੇ ਹੋ, ਤੁਹਾਡੇ ਉੱਤੇ ਰੱਬ ਦੀ ਬਖਸ਼ਿਸ਼ ਹੈ। ਜੇ ਤੁਹਾਡੇ ਅੰਦਰ ਧੀਰਜ ਹੈ, ਸਬਰ ਹੈ, ਤੇ ਸਮਝੋ ਵਾਹਿਗੁਰੂ ਨੇ ਤੁਹਾਡੇ ਉੱਤੇ ਬਖਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ, ਆਰੰਭ ਹੋ ਗਈ ਹੈ। ਤੋ ਜੇ ਤੁਹਾਡੇ ਅੰਦਰ ਕੋਈ ਅੱਗ ਨਹੀਂ, ਕੋਈ ਜਲਨ ਨਹੀਂ, ਕੋਈ ਈਰਖਾ ਨਹੀਂ, ਤੇ ਸਮਝੋ ਤੁਹਾਡੇ ਅੰਦਰ ਪਰਮੇਸ਼ਰ ਆਪ ਬੈਠਾ ਹੋਇਆ। ਕਿਉਂਕਿ ਮੇਰਾ ਬਾਬਾ ਕਹਿੰਦਾ ਜੋ ਜਨ ਪੀਰ ਨਵਾਜਿਆ, ਤੁਸੀਂ ਪੀਰ ਦੇ ਨਵਾਜੇ ਗਏ, ਕਿਉਂਕਿ ਹੁਣ ਤੁਹਾਨੂੰ ਦੁਨੀਆਂ ਦੀ ਅੱਗ ਦਾ ਸੇਕ ਨਹੀਂ ਲੱਗਦਾ। ਜੋ ਜਨ ਪੀਰ ਨਵਾਜਿਆ ਤਿੰਨਾਂ ਚਨ ਲਾਗ, ਮਹਾਰਾਜ ਨੇ ਇਸੇ ਹੀ ਵਾਰ ਦੇ ਵਿੱਚ ਇੱਕ ਬਚਨ ਹੋਰ ਰੱਖਿਆ ਸੀ, ਉਹਨਾਂ ਨੇ ਕਿਹਾ ਸੰਤ ਉਦਰਣ ਦਿਆਲ ਆਸਰੰਗ ਗੋਪਾਲ ਕੀਰਤਨਾ। ਆਖਿਆ ਸਤ ਸੰਗਤ ਵਿੱਚ ਬੈਠੋਗੇ, ਉਧਾਰ ਹੋਵੇਗਾ, ਦਇਆ ਹੋਵੇਗੀ, ਜਿਹਨੂੰ ਆਸਰਾ ਗੋਪਾਲ ਦੇ ਕੀਰਤਨ ਦਾ ਹੈ। ਸੰਤ ਉਦਰਣ ਦਿਆਲੰਗ ਆਸਰੰਗ ਗੋਪਾਲ ਕੀਰਤਨਾ, ਨਿਰਮਲੰਗ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰਾ। ਬਾਬਾ ਜੀ ਕਹਿੰਦੇ ਉਹ ਨਿਰਮਲ ਹੋ ਗਏ ਜਿਨ੍ਹਾਂ ਨੂੰ ਪਰਮੇਸ਼ਰ ਦੀ ਓਟ ਹੈ। ਹੁਣ ਅਗਲਾ ਬਚਨ ਬੜਾ ਕੀਮਤੀ ਹੈ, ਬਾਬਾ ਜੀ ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ। ਆ ਚੀਜ਼ਾਂ ਠੰਡੀਆਂ ਹੁੰਦੀਆਂ ਜੀ, ਚੰਦਨ ਹੋ ਗਿਆ, ਚੰਦਨ ਦਾ ਬੂਟਾ ਜਿਹਨੂੰ ਆਪਾਂ ਕਹਿੰਦੇ, ਇਹ ਠੰਡਾ ਹੁੰਦਾ, ਜਦੋਂ ਸੱਪਾਂ ਦੇ ਵਿੱਚ ਜ਼ਹਿਰ ਹੁੰਦਾ ਨਾ ਜੀ, ਉਹ ਆਪਣੇ ਆਪ ਨੂੰ ਚੰਦਨ ਦੇ ਬੂਟੇ ਦੇ ਇਰਦ ਗਿਰਦ ਵਲੇਟ ਲੈਂਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਦਾ ਜ਼ਹਿਰ ਉਹਨਾਂ ਨੂੰ ਪਰੇਸ਼ਾਨ ਕਰਦਾ। ਸੱਪ ਜਿਹੜੇ ਨੇ ਨਾ, ਉਹ ਚੰਦਨ ਦੇ ਆਲੇ ਦੁਆਲੇ ਲਪੇਟੇ ਕਿਉਂ ਮਾਰਦੇ ਨੇ? ਕਿਉਂਕਿ ਚੰਦਨ ਦਾ ਬੂਟਾ ਠੰਡਾ ਹੈ। ਆ ਜਦੋਂ ਕਿਤੇ ਬੱਦਲਾਂ ਵਿੱਚੋਂ ਮੀਂਹ ਵਗਦਾ ਹੈ, ਸੱਪ ਉਹ ਜੀਵ ਹੈ ਜਿਹੜਾ ਸਭ ਤੋਂ ਵੱਧ ਖੁਸ਼ ਹੁੰਦਾ। ਪਤਾ ਕਿਉਂ? ਕਿਉਂਕਿ ਉਹਦੇ ਅੰਦਰ ਦੀ ਜਿਹੜੀ ਤਪਸ਼ ਹੈ ਨਾ, ਉਹਨੂੰ ਪਰੇਸ਼ਾਨ ਕਰਦੀ। ਉਹਦੇ ਅੰਦਰ ਦਾ ਸੱਪ ਦੇ ਅੰਦਰ ਦਾ ਜ਼ਹਿਰ ਉਹਨੂੰ ਪਰੇਸ਼ਾਨ ਕਰਦਾ, ਤੇ ਵਿਚਾਰਾ ਇੰਨਾ ਦੁਖੀ ਹੈ, ਉਹਨੇ ਜਾ ਕੇ ਚੰਦਨ ਨੂੰ ਜਾ ਕੇ ਵਲੇਟੇ ਮਾਰ ਲਏ, ਕਿਉਂਕਿ ਉਹ ਠੰਡਾ ਹੈ। ਸੱਪ ਦੇ ਜ਼ਹਿਰ ਨੇ ਉਹਨੂੰ ਇੰਨਾ ਦੁਖੀ ਕੀਤਾ, ਉਹਨੇ ਕੀ ਕੀਤਾ ਭਾਈ, ਜਦੋਂ ਅਸਮਾਨ ਵਿੱਚੋਂ ਮੌਸਮ ਬਦਲੇ, ਬਹਾਰਾਂ ਆਈਆਂ, ਠੰਡਕ ਹੋਈ, ਬੜਾ ਖੁਸ਼ ਹੋਇਆ ਉਹ, ਕਿਉਂਕਿ ਉਹਨੂੰ ਸਕੂਨ ਮਿਲਿਆ। ਮੈਂ ਕਹਿੰਦਾ ਇੱਥੇ ਮਨੁੱਖਾਂ ਨਾਲੋਂ ਸੱਪ ਚੰਗਾ, ਸੱਪ ਚੰਗਾ। ਉਹਦੇ ਅੰਦਰ ਦਾ ਜ਼ਹਿਰ ਉਹਨੂੰ ਪਰੇਸ਼ਾਨ ਕਰਦਾ, ਉਹ ਜਾ ਕੇ ਚੰਦਨ ਨੂੰ ਵਲੇਟੇ ਮਾਰ ਲੈਂਦਾ। ਉਹ ਕਹਿੰਦਾ ਹੈ ਵੀ ਕਿਹੜੇ ਵੇਲੇ ਅਸਮਾਨ ਵਿੱਚੋਂ ਬੱਦਲਾਂ ਵਿੱਚੋਂ ਜਿਹੜਾ ਹੈ ਮੀਂਹ ਪਵੇ, ਰੁੱਤ ਠੰਡੀ ਹੋਵੇ, ਤੇ ਜਿਹੜਾ ਮੇਰਾ ਅੰਦਰ ਤਪਸ਼ ਵਿੱਚ ਹੈ ਉਹ ਸ਼ੀਤਲ ਹੋ ਜਾਵੇ, ਕੂਲ ਡਾਊਨ ਹੋ ਜਾਵੇ, ਉਹ ਕਾਮ ਹੋ ਜਾਵੇ। ਤਾਂ ਬਾਬਾ ਜੀ ਨੇ ਇਹ ਉਦਾਹਰਣ ਦਿੱਤੀ ਹੈ ਬਾਣੀ ਵਿੱਚ। ਤੇ ਦੂਜੇ ਪਾਸੇ ਉਹ ਮਨੁੱਖ ਜਿਨ੍ਹਾਂ ਦੇ ਅੰਦਰ ਜ਼ਹਿਰ ਹੈ, ਕਿੱਡੇ ਮੰਦ ਭਾਗੇ ਨੇ, ਗੁਰੂ ਚੰਦਨ ਦੇ ਕੋਲ ਬਹਿ ਕੇ ਵੀ ਆਪਣੇ ਅੰਦਰ ਦਾ ਜ਼ਹਿਰ ਛੱਡਣ ਲਈ ਤਿਆਰ ਨਹੀਂ। ਉਹਨਾਂ ਦੇ ਅੰਦਰ ਜ਼ਹਿਰ ਉਦਾਂ ਰਹਿੰਦਾ, ਕਿਉਂਕਿ ਉਹਦੀ ਵਜ੍ਹਾ ਹੈ ਨਾ, ਸੱਪ ਉਸ ਜ਼ਹਿਰ ਉੱਥੋਂ ਦੁਖੀ ਹੈ। ਮਨੁੱਖ ਜਿਹੜਾ ਅੰਦਰ ਜ਼ਹਿਰ ਚੁੱਕੀ ਫਿਰਦਾ, ਉਹ ਤੋਂ ਆਨੰਦ ਲੈਣ ਲੱਗ ਪੈਂਦਾ, ਤਾਂ ਕਰਕੇ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ। ਤਾਂ ਮਹਾਰਾਜ ਨੇ ਬੜੀ ਬਖਸ਼ਿਸ਼ ਪਿਆਰੀ ਕੀਤੀ, ਆਖਿਆ ਚੰਦਨ ਚੰਦ, ਚੰਦਨ ਹੋ ਗਿਆ, ਚੰਦਰਮਾ ਜਿਹਨੂੰ ਆਪਾਂ ਅੱਗੇ ਕਹਿੰਦੇ ਚੰਦ, ਇੱਕ ਚੰਦਨ ਦਾ ਬੂਟਾ, ਦੂਜਾ ਚੰਦਰਮਾ, ਤੇ ਤੀਜੀ ਸਰਦੀ ਦੀ ਰੁੱਤ, ਆਉਣ ਠੰਡ ਸ਼ੁਰੂ ਹੋ ਜਾਣੀ। ਮੂਲ ਨਾ ਮਿਟਹੀ ਘਾਮ, ਜਿੰਨੀ ਮਰਜ਼ੀ ਠੰਡਕ ਹੋਵੇ ਪਰ ਬੰਦੇ ਦੇ ਅੰਦਰ ਦੀ ਜਿਹੜੀ ਗਰਮੈਸ਼ ਹੈ, ਜਿਹੜੀ ਅੰਦਰ ਦੀ ਤਪਸ਼ ਹੈ, ਉਹਨੂੰ ਇਹ ਚੀਜ਼ਾਂ ਮਿਟਾ ਨਹੀਂ ਸਕਦੀਆਂ। ਈਰਖਾ ਨੂੰ ਕੋਈ ਮਿਟਾ ਸਕਦਾ? ਸਰਦੀ ਦੀ ਰੁੱਤ ਬੰਦੇ ਦੇ ਅੰਦਰ ਦੀ ਈਰਖਾ ਨੂੰ ਖਤਮ ਨਹੀਂ ਕਰ ਸਕਦੀ। ਸਰਦੀ ਦੀ ਰੁੱਤ, ਚੰਦਨ ਵਰਗਾ ਬੂਟਾ, ਚੰਦਰਮਾ ਵਾਲੀ ਰਾਤ ਬੰਦੇ ਦੇ ਅੰਦਰ ਠੰਡਕ ਨਹੀਂ ਪਾ ਸਕਦੀ। ਜੀਉ ਤਪਤ ਹੈ ਬਾਰੋ ਬਾਰ, ਚੰਦਨ ਚਾਂਦਨ ਸਰਦ ਰੁੱਤ, ਮੂਲ ਨਾ ਮਿਟਹੀ ਘਾਮ। ਮਹਾਰਾਜ ਸਤਿਗੁਰੂ ਕਹਿਣ ਲੱਗੇ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਸੀਤਲ ਉਹ ਹੁੰਦਾ ਹੈ, ਠੰਡਾ ਉਹ ਹੁੰਦਾ ਹੈ ਜਿਹਨੇ ਗੁਰੂ ਦੇ ਨਾਮ ਨੂੰ, ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਿਆ। ਤੋ ਦਇਆ ਕਰਨੰਗ ਦੁੱਖ ਹਰਨੰਗ ਉਚਰਣ ਨਾਮ ਕੀਰਤਨ ਕੀਰਤਨਾ, ਦਇਆਲ ਪੁਰਖ ਭਗਵਾਨਾ ਨਾਨਕ ਲਿਵਤ ਨਾ ਮਾਇਆ। ਬਾਬਾ ਜੀ ਨੇ ਕਿਹਾ ਭਾ ਬਲੰਦੜੀ ਬੁੱਝ ਗਈ, ਜਿਹੜੀ ਮੇਰੇ ਅੰਦਰ ਅੱਗ ਬਲ ਰਹੀ ਸੀ ਨਾ, ਉਹ ਬੁੱਝ ਗਈ, ਸਮਾਪਤ ਹੋ ਗਈ। ਭਾ ਬਲੰਦੜੀ ਬੁੱਝ ਗਈ, ਰਖੰਦੜੋ ਪ੍ਰਭ ਆਪ, ਮੈਨੂੰ ਵਾਹਿਗੁਰੂ ਨੇ ਆਪ ਰੱਖ ਲਿਆ, ਆਪ ਬਚਾ ਲਿਆ। ਜਿਵੇਂ ਅਸੀਂ ਬਾਹਰੀ ਤੌਰ ਤੇ ਅਸੀਂ ਕਈ ਵਾਰ ਕਹਿੰਦੇ ਹਾਂ ਜੀ, ਔਖੀ ਘੜੀ ਨਾ ਦੇਖਣ ਦੇਈ। ਬੰਦਾ ਕਿਸੇ ਗੱਡੀ ਉੱਤੇ ਜਾ ਰਿਹਾ ਹੋਵੇ, ਖੁਦਾ ਨਾ ਖਾਸਤਾ ਕੋਈ ਐਸਾ ਹਾਦਸਾ ਵਾਪਰ ਜਾਵੇ ਤੇ ਉਹਦਾ ਬਚਾਅ ਹੋ ਜਾਵੇ, ਤੇ ਆਪਾਂ ਕਹਿੰਦੇ ਵਾਹਿਗੁਰੂ ਨੇ ਸਾਨੂੰ ਰੱਖ ਲਿਆ, ਸਰੀਰਕ ਤੌਰ ਉੱਤੇ ਰੱਬ ਨੇ ਸਾਨੂੰ ਬਚਾ ਲਿਆ। ਪਰ ਚੇਤਾ ਰੱਖੋ, ਇੱਕ ਗੱਡੀ ਮੇਰੇ ਮਨ ਦੀ ਵੀ ਹੈ, ਇਹਨੂੰ ਵੀ ਜਦੋਂ ਬੰਦਾ ਡਰਾਈਵ ਕਰਦਾ ਨਾ, ਤੇ ਇਹ ਬੰਦੇ ਨੂੰ ਡੋਬ ਦਿੰਦੀ ਹੈ, ਇਹ ਗਲਤ ਰਾਹਾਂ ਉੱਤੇ ਭੱਜੀ ਫਿਰਦੀ ਹੈ। ਤਾਂ ਉੱਥੇ ਵੀ ਕਹਿਣ ਦੀ ਲੋੜ ਹੈ ਵੀ ਔਖੀ ਘੜੀ ਨਾ ਦੇਖਣ ਦੇਈ, ਤੱਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ। ਮੇਰੇ ਮਨ ਨੂੰ ਤੱਤੀਆਂ ਵਾਵਾਂ ਨਾ ਲੱਗਣ, ਮੇਰਾ ਮਨ ਤਪਸ਼ ਵਿੱਚ ਨਾ ਕਦੀ ਵੀ ਜਾਵੇ। ਤੋ ਸਤਿਗੁਰ ਨੇ ਆਖਿਆ ਭਾ ਬਲੰਦੜੀ ਬੁੱਝ ਗਈ, ਰਖੰਦੜੋ ਪ੍ਰਭਾਪ ਜਿਨ ਉਪਾਈ ਮੇਦਨੀ। ਮੇਦਨੀ ਦਾ ਅਰਥ ਹੁੰਦਾ ਜੀ ਆ ਧਰਤੀ। ਸਤਿਗੁਰੂ ਕਹਿੰਦੇ ਜਿਸ ਨੇ, ਜਿਸ ਦੁਆਰਾ ਇਹ ਮੇਦਨੀ, ਇਹ ਧਰਤੀ ਪੈਦਾ ਕੀਤੀ ਗਈ, ਤਿਸ ਨਾਨਕ ਸੋ ਪ੍ਰਭ ਜਾਪ। ਆਖਿਆ ਹੇ ਨਾਨਕ, ਉਸ ਪ੍ਰਭੂ ਦਾ ਜਾਪ ਕਰਿਆ ਕਰ, ਉਹਨੂੰ ਚੇਤੇ ਰੱਖਿਆ ਕਰ। ਅਗਲਾ ਬਚਨ ਹੈ ਪੌੜੀ, ਜਾਂ ਪ੍ਰਭ ਭਏ ਦਇਆਲ। ਆ ਹੁਣ ਨਿਸ਼ਾਨੀਆਂ ਨੇ ਵਾਹਿਗੁਰੂ ਦੀ ਦਇਆ ਦੀਆਂ। ਆਖਿਆ ਜਿਹਦੇ ਉੱਤੇ ਪਰਮੇਸ਼ਰ ਨੇ ਦਇਆ ਕਰ ਦਿੱਤੀ, ਜਿਹਦੇ ਉੱਤੇ ਪ੍ਰਭੂ ਨੇ ਦਇਆ ਕਰ ਦਿੱਤੀ, ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ। ਮਾਇਆ ਦਾ ਅਰਥ ਹੈ ਜੀ ਔਗਣ, ਬੁਰਾਈਆਂ, ਇਹਨੂੰ ਸਮਝ ਲਓ। ਸਿਰਫ ਮਾਇਆ ਸ਼ਬਦ ਹਿੰਦੁਸਤਾਨ ਦੇ ਕਲਚਰ ਵਿੱਚ ਹੈ, ਹੋਰ ਦੁਨੀਆਂ ਦੇ ਕਿਸੇ ਮਜ਼ਹਬ ਗ੍ਰੰਥ ਵਿੱਚ ਮਾਇਆ ਸ਼ਬਦ ਨਹੀਂ ਆਇਆ। ਆਪਾਂ ਜਿਹੜਾ ਮਾਇਆ ਸ਼ਬਦ ਪੜ੍ਹਦੇ ਨਾ, ਕੇਵਲ ਹਿੰਦੁਸਤਾਨ ਦੀਆਂ ਧਾਰਮਿਕ ਪੁਸਤਕਾਂ ਗ੍ਰੰਥਾਂ ਦੇ ਵਿੱਚ ਇਹ ਸ਼ਬਦ ਹੈ, ਹੋਰ ਦੁਨੀਆਂ ਦੀ ਕਿਸੇ ਪੁਸਤਕ ਤੇ ਗ੍ਰੰਥ ਵਿੱਚ ਮਾਇਆ ਸ਼ਬਦ ਨਹੀਂ ਆਇਆ। ਤਾਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਪੋਥੀ ਸਾਹਿਬ ਦੇ ਵਿੱਚ ਬਾਬਾ ਜੀ ਨੇ ਇਹ ਸ਼ਬਦ ਵਰਤਿਆ ਤੇ ਇੱਥੇ ਮਾਇਆ ਹੈ, ਜਦੋਂ ਬੰਦਾ ਬੇਸਮਝੀ ਵਿੱਚ ਜੀਂਦਾ ਹੈ, ਇੱਥੇ ਮਾਇਆ ਦਾ ਅਰਥ ਹੈ ਜਦੋਂ ਬੰਦਾ ਔਗਣਾਂ ਵਿੱਚ ਜੀਂਦਾ ਹੈ, ਇੱਥੇ ਮਾਇਆ ਦਾ ਅਰਥ ਇਕੱਲਾ ਧਨ ਦੌਲਤ ਨਹੀਂ। ਕਿਉਂਕਿ ਕਈ ਵਾਰ ਨਾ ਤੁਸੀਂ ਹੁਣ ਜਿੰਨੇ ਬੈਠੇ ਹੋ, ਮੈਨੂੰ ਪੂਰਾ ਵਿਸ਼ਵਾਸ ਹੈ ਵੀ ਤੁਹਾਡੇ ਵਿੱਚੋਂ ਚਲੋ ਕੁਝ ਵੀਰ ਜਿਹੜੇ ਨੇ ਉਹ ਜੌਬਾਂ ਤੇ ਚੱਲੇ ਨੇ, ਕੁਝ ਜੌਬਾਂ ਕਰ ਚੁੱਕੇ ਨੇ, ਕੁਝ ਸਾਰੀ ਜ਼ਿੰਦਗੀ ਕਿਰਤ ਕਰਦੇ ਰਹੇ ਨੇ। ਤਾਂ ਜਦੋਂ ਸਾਡੇ ਵਰਗੇ ਬੰਦੇ ਮਾਇਆ ਦੀ ਗੱਲ ਕਰਦੇ ਨੇ, ਮੈਂ ਆਪਣੇ ਲਾਣੇ ਦੀ ਗੱਲ ਕਰ ਰਿਹਾ, ਸਾਡੀ ਆਪਣੀ ਗੱਲ ਕਰ ਰਿਹਾ ਮੈਂ, ਸਾਡੇ ਵਰਗੇ ਬੰਦੇ ਜਦੋਂ ਮਾਇਆ ਦੀ ਗੱਲ ਕਰਦੇ ਨੇ ਤੇ ਕਈ ਵਾਰ ਸਾਹਮਣੇ ਬੈਠਣ ਵਾਲਾ ਇਹ ਮਹਿਸੂਸ ਕਰਦਾ ਵੀ ਅਸੀਂ ਕੋਈ ਗਲਤ ਕੀਤਾ ਜੇ ਕਿਰਤ ਕਰ ਲਈ, ਤੇ ਵੀ ਜੇ ਮਾਇਆ ਕਮਾ ਲਈ ਤੇ ਕੋਈ ਮਾੜਾ ਕੰਮ ਕੀਤਾ, ਵੀ ਮਾਇਆ ਕਰਕੇ ਤੇ ਸਾਰੇ ਪ੍ਰਬੰਧ ਚੱਲਦੇ ਨੇ। ਜਿਹੜੀ ਬਾਹਰ ਦੀ ਜਿੰਨੀ ਫੈਸਿਲਿਟੀ ਹੁੰਦੀ, ਚਾਹੇ ਦੁਨੀਆਂ ਦੇ ਕਿਸੇ ਗੁਰਦੁਆਰੇ ਵਿੱਚ ਹੈ, ਮਾਇਆ ਤੋਂ ਬਿਨਾਂ ਤਾਂ ਨਹੀਂ ਨਾ ਚੱਲ ਸਕਦੀ, ਮਾਇਆ ਕਰਕੇ ਤੇ ਚੱਲਦੀ ਹੈ। ਤੇ ਉੱਤੋਂ ਜਿਹੜੇ ਮੇਰੇ ਵਰਗੇ ਨੇ, ਜਿਹੜੇ ਸੋ ਕਾਲਡ ਧਰਮੀ ਨੇ, ਵਿਹਲੜ ਸਿਰੇ ਦੇ ਵਿਹਲੜ, ਤੁਹਾਨੂੰ ਉਹ ਵੀ ਮਿਲ ਜਾਣਗੇ। ਅਜੇ ਚਲੋ ਮੈਂ ਖਿਮਾ ਚਾਹੁੰਦਾ, ਸਾਡੇ ਗੁਰਦੁਆਰਾ ਸਾਹਿਬ ਗ੍ਰੰਥੀ ਵੀ ਨੇ, ਕਥਾਵਾਚਕ ਨੇ ਜਾਂ ਰਾਗੀ ਸਿੰਘ ਨੇ, ਚਲੋ ਇਹ ਉਹਨਾਂ ਦਾ ਦੋਵੇਂ ਕੰਮ ਹੈ ਵੀ ਇਹ ਉਹਨਾਂ ਦੀ ਕਿਰਤ ਵੀ ਹੈ ਤੇ ਇਹ ਉਹਨਾਂ ਦਾ ਜਿਹੜਾ ਹੈ ਉਹ ਧਰਮ ਦਾ ਪ੍ਰਚਾਰ ਵੀ ਹੈ। ਹਾਂ, ਸ਼ਰਤ ਇਹ ਹੈ ਵੀ ਇਮਾਨਦਾਰੀ ਨਾਲ ਗੱਲ ਕਹੀ ਜਾਵੇ, ਲੋਕਾਂ ਨੂੰ ਵੇਖ ਕੇ ਨਾ ਗੱਲਾਂ ਕੀਤੀਆਂ ਜਾਣ ਵੀ ਆਹ ਉਹਨਾਂ ਨੂੰ ਰਾਜ ਹੋ ਜਾਵੇ, ਉਹਨਾਂ ਨੂੰ ਰਾਜ ਹੋ ਜਾਵੇ, ਇਮਾਨਦਾਰੀ ਵਰਤੀ ਜਾਵੇ। ਤੋ ਇੱਕ ਨੇ ਜਿਹੜੇ ਕੋਰੇ ਵੇਲੇ ਨੇ, ਉਹਨਾਂ ਨੂੰ ਕੋਈ ਕੰਮ ਨਹੀਂ, ਕੋਈ ਕੰਮ ਨਹੀਂ ਉਹਨਾਂ ਨੂੰ, ਤੇ ਉਹ ਯੰਗ ਨੇ, ਕੰਮ ਵੀ ਕਰ ਸਕਦੇ ਨੇ, ਬਾਹਰ ਜਾ ਕੇ ਕੰਮ ਵੀ ਕਰ ਸਕਦੇ ਨੇ। ਪਰ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਅਸੀਂ ਤੇ ਭਾਈ ਵੇਖੋ ਪੰਥ ਦੀ ਖਾਤਰ, ਧਰਮ ਦੀ ਖਾਤਰ ਘਰ ਬਾਰ ਛੱਡੇ ਬੈਠੇ ਹਾਂ, ਨੌਕਰੀਆਂ ਛੱਡੀ ਬੈਠੇ ਹਾਂ, ਇਸ ਇਹ ਚੀਜ਼ ਗੁਰਮਤ ਵਿੱਚ ਐਕਸੈਪਟੇਬਲ ਨਹੀਂ ਹੈਗੀ। ਸਮਝ ਲਓ ਬੇਨਤੀ ਨੂੰ, ਇਹ ਚੀਜ਼ ਗੁਰਮਤ ਵਿੱਚ ਐਕਸੈਪਟੇਬਲ ਨਹੀਂ ਹੈਗੀ। ਤੁਹਾਨੂੰ ਕਿਰਤ ਕਰਨੀ ਪੈਣੀ ਹੈ, ਤੁਹਾਨੂੰ ਮਿਹਨਤ ਕਰਨੀ ਪੈਣੀ ਹੈ। ਤੁਸੀਂ ਇਹ ਕਦੀ ਨਹੀਂ ਕਹਿ ਸਕਦੇ ਵੀ ਅਸੀਂ ਯੰਗ ਹਾਂ, ਅਸੀਂ ਤੇ ਜੀ ਕੰਮ ਨਹੀਂ ਕਰਦੇ, ਅਸੀਂ ਤੇ ਪੰਥ ਦੇ ਲੇਖੇ ਜਵਾਨੀ ਲਾ ਦਿੱਤੀ। ਨਹੀਂ, ਤੁਹਾਨੂੰ ਮਿਹਨਤ ਕਰਨੀ ਪੈਣੀ ਹੈ, ਕਿਰਤ ਦਾ ਸਿਧਾਂਤ। ਤੇ ਫਿਰ ਉਹ ਜਿਹੜੇ ਕਿਰਤੀ ਲੋਕ ਨੇ, ਜਿਹੜੇ ਵਿਚਾਰੇ ਸਵੇਰੇ ਕੰਮ ਤੇ ਜਾਂਦੇ ਨੇ, ਸ਼ਾਮਾਂ ਨੂੰ ਮੁੜਦੇ ਨੇ, ਤੇ ਜਦੋਂ ਕੋਈ ਮੁੱਦਾ ਬਣਦਾ ਹੈ ਉਦੋਂ ਉਹਨਾਂ ਲੋਕਾਂ ਨੂੰ ਗਾਲਾਂ ਵੀ ਕੱਢੀਆਂ ਜਾਂਦੀਆਂ ਵੀ ਤੁਸੀਂ ਏਦਾਂ ਉਹ, ਤੁਸੀਂ ਵਿਹਲਾ ਬੰਦਾ ਗਾਲਾਂ ਕੱਢ ਰਿਹਾ। ਤੋ ਗੁਰੂ ਕਿਰਪਾ ਕਰੇ, ਗੁਰਮਤ ਵਿੱਚ ਕਿਤੇ ਵੀ ਇਹ ਗੱਲ ਨਹੀਂ ਹੈ ਕਿ ਤੁਸੀਂ ਆਪਣੀ ਕਿਰਤ ਨਹੀਂ ਕਰਨੀ, ਤੁਸੀਂ ਮਾਇਆ ਨਹੀਂ ਕਮਾਉਣੀ। ਤੁਸੀਂ ਮਾਇਆ ਕਮਾਓ, ਧਨ ਕਮਾਓ, ਪਦਾਰਥ ਕਮਾਓ, ਪਰ ਨਾਲ ਸਿੱਖੀ ਵੀ ਕਮਾਉਣੀ ਹੈ, ਆਹ ਗੱਲ ਹੈ। ਨਾਲ ਗੁਰੂ ਦੇ ਮੈਸੇਜ ਨੂੰ ਵੀ ਚੇਤੇ ਰੱਖਣਾ ਹੈ, ਉਪਦੇਸ਼ ਨੂੰ ਗ੍ਰਹਿਣ ਕਰਨਾ, ਆਪਣੇ ਜੀਵਨ ਵਿੱਚ ਗੁਣ ਲੈ ਕੇ ਆਉਣੇ, ਕੁਆਲਿਟੀ ਲੈ ਕੇ ਆਉਣੀ ਹੈ। ਹਾਂ, ਕੋਈ ਸਰੀਰਕ ਤੌਰ 'ਤੇ ਨਕਾਰਾ ਇਹ ਕੰਮ ਨਹੀਂ ਕਰ ਸਕਦਾ ਤੇ ਗੱਲ ਵੱਖਰੀ ਹੈ, ਪਰ ਇੱਥੇ ਮੈਂ ਉਹ ਵੀ ਲੋਕ ਵੇਖੇ ਨੇ ਜਿਨ੍ਹਾਂ ਦੇ ਅੰਗ ਸਹੀ ਸਲਾਮਤ ਨੇ, ਕੰਮ ਕੋਈ ਨਹੀਂ, ਤੇ ਇੱਕ ਉਹ ਨੇ ਜਿਨ੍ਹਾਂ ਦਾ ਕਿਸੇ ਦਾ ਅੰਗ ਖਰਾਬ ਹੈ, ਪਰ ਫਿਰ ਵੀ ਉਹ ਮਿਹਨਤ ਕਰਦੇ ਨੇ, ਫਿਰ ਵੀ ਕੰਮ ਕਰਦੇ ਨੇ। ਤਾਂ ਜਦੋਂ ਮਾਇਆ ਦੀ ਗੱਲ ਬਾਣੀ ਵਿੱਚ ਆਵੇਗੀ, ਮਾਇਆ ਦਾ ਅਰਥ ਸਿਰਫ ਔਗਣ ਹੈ, ਸਿਰਫ ਬੁਰਾਈਆਂ ਨੇ, ਹੋਰ ਮਾਇਆ ਦਾ ਅਰਥ ਡਾਲਰ, ਪੌਂਡ, ਪੈਸੇ ਨਹੀਂ ਹੈਗੇ। ਤਾਂ ਗੁਰੂ ਕਿਰਪਾ ਕਰੇ, ਮਹਾਰਾਜ ਬਾਣੀ ਵਿੱਚ ਇੱਥੇ ਕਹਿੰਦੇ ਨੇ, ਕਹਿੰਦੇ ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ। ਜਿਹਦੇ ਉੱਤੇ ਵਾਹਿਗੁਰੂ ਨੇ ਦਇਆ ਕਰ ਦਿੱਤੀ, ਉਹਦੇ ਉੱਤੇ ਮਾਇਆ ਨੇ, ਪਦਾਰਥ ਨੇ ਉਹਦੀ ਸੁਰਤ ਉੱਤੇ ਪ੍ਰਭਾਵ ਨਹੀਂ ਪਾਇਆ, ਵੀ ਉਹਨੂੰ ਇਖਲਾਕ ਡਿੱਗ ਪਿਆ, ਉਹਦਾ ਕਰੈਕਟਰ ਡਿੱਗ ਪਿਆ, ਵੀ ਇਹ ਮਾਇਆ ਉਹਨੂੰ ਵਿਆਪੀ ਨਹੀਂ। ਜਿਵੇਂ ਮੰਨ ਲਓ ਕੋਈ ਵੀ ਚੀਜ਼ ਤੁਹਾਡੇ ਉੱਤੇ ਪ੍ਰਭਾਵ ਪਾ ਜਾਵੇ, ਬੰਦਾ ਵਸਤੂਆਂ ਨੂੰ ਭੋਗਦਾ ਇਹ ਤੇ ਠੀਕ ਹੈ, ਪਰ ਜੇ ਵਸਤੂਆਂ ਬੰਦੇ ਨੂੰ ਭੋਗਣ ਲੱਗ ਪੈਣ ਤੇ ਇਹ ਗੱਲ ਗਲਤ ਹੋ ਜਾਂਦੀ ਹੈ। ਬੰਦੇ ਦੇ ਰਹਿਣ ਲਈ ਘਰ ਹੈ, ਇਹ ਤਾਂ ਠੀਕ ਹੈ ਵੀ ਬੰਦਾ ਘਰ ਨੂੰ ਭੋਗ ਰਿਹਾ, ਪਰ ਜੇ ਘਰ ਬੰਦੇ ਨੂੰ ਭੋਗਣ ਲੱਗ ਪਵੇ ਤੇ ਇਹ ਮਾਇਆ ਹੈ, ਮਤਲਬ ਜੇ ਸਰਕਲ ਉਲਟਾ ਚੱਲ ਪਵੇ। ਤਾਂ ਗੁਰੂ ਕਿਰਪਾ, ਬੰਦਾ ਜੀਵਨ, ਜੇ ਬੰਦਾ ਜਿਉਂਦੇ ਰਹਿਣ ਲਈ ਖਾਂਦਾ ਹੈ ਤੇ ਇਹ ਤਾਂ ਠੀਕ ਹੈ, ਪਰ ਜੇ ਖਾਣ ਲਈ ਜਿਉਂਦਾ ਹੈ ਤੇ ਇਹ ਮਾਇਆ ਹੈ, ਮਤਲਬ ਇਹਦੀ ਡੈਫੀਨੇਸ਼ਨ ਸਾਨੂੰ ਠੀਕ ਕਰਨੀ ਪੈਣੀ। ਤਾਂ ਬਾਬਾ ਜੀ ਨੇ ਕਿਹਾ ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ, कोट अगा गए नाश, आख्या करोड़ा उदे पाप नाश हो गए, अगा दा मतलब दा पाप, कोट अगा गए नाश, हर एक ते आया, एक नू ते आके करोड़ा पाप खंडन हो गए। किवें? जिवें ना एक निक्का जिहा अग दी निघी जी चंगियाड़ी टणा दे रूं दे पहाड़ा नू साड़ के सुआह कर दिंदी, एक निघी जी चंगियाड़ी डिग पवे। आ कई ना तुसीं वेख्या किसान दी फसल विचारे दी पक्की खलोती है, बिजली दी तार दी एक निक्की जी चंगियाड़ी उत्थों डिगी ते विचारे दी सारी फसल सड़ गई। भी एक निघा जिहा कनूका जिहड़ा जिहनूं आपां कहिंदे आ भी उह इन्नी समर्था रखदा। महाराज कहिंदे जे निघा जिहा गुरू दा शब्द तुहाडे जीवन दा हिस्सा बन गया ना ते चेता रखो करोड़ां पाप उहने नाश कर देने। ਉਹ ਮੰਨ ਲਓ ਇੱਦਾਂ ਵੀ ਬੜਾ ਵੱਡਾ ਅਵੇਅਰ ਹਾਊਸਾਂ ਦੇ ਵਿੱਚ ਖੈਰ ਆਪਾਂ ਵੇਹਨੇ ਆ ਵੀ ਬੜਾ ਵੱਡਾ ਢੇਰ ਲੱਗਾ ਹੈ ਕਿਸੇ ਚੀਜ਼ ਦਾ, ਥੱਲਿਓ ਇੱਕ ਚੀਜ਼ ਖਿਸਕਾਓ ਤੇ ਉੱਪਰਲੇ ਸਾਰੇ ਹੀ ਆਪਣੇ ਆਪ ਡਿੱਗ ਪੈਂਦੇ ਨੇ। ਕਈ ਨਾ ਤੁਹਾਨੂੰ ਆਪਣੀ ਜ਼ਿੰਦਗੀ ਵਿੱਚੋਂ ਸਿਰਫ ਗੁਰੂ ਦੇ ਸ਼ਬਦ ਨੂੰ ਥੋੜਾ ਜਿਹਾ ਜਗ੍ਹਾ ਦੇਣ ਦੀ ਲੋੜ ਹੁੰਦੀ ਹੈ। ਗੁਰੂ ਦੇ ਸ਼ਬਦ ਵਿੱਚ ਬਰਕਤ ਇੰਨੀ ਹੈ, ਉਹਨੇ ਕਰੋੜਾਂ ਪਾਪ ਤੁਹਾਡੇ ਨਾਸ਼ ਕਰ ਦੇਣੇ। ਤੋ ਮਹਾਰਾਜ ਨੇ ਕਿਹਾ ਕੋਟ ਅਗਾ ਗਏ ਨਾਸ਼, ਹਰ ਇੱਕ ਧਿਆਇਆ ਨਿਰਮਲ ਭਏ ਸਰੀਰ, ਸਰੀਰ ਨਿਰਮਲ ਹੋ ਗਿਆ, ਜਨ ਧੂਰੀ ਨਹਾਇਆ, ਸੇਵਕ ਦੀ ਧੂੜੀ ਵਿੱਚ ਨਹਾਤਿਆਂ ਸਰੀਰ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਧੂੜੀ ਕੀ ਹੈ? ਗੁਰੂ ਦਾ ਸ਼ਬਦ ਹੀ ਧੂੜੀ ਹੈ। ਤੋ ਸਾਡੇ ਲੋਕ ਮਤਲਬ ਕਈ ਵਾਰ ਨਾ ਬਾਣੀ ਦੇ ਸ਼ਬਦਾਂ ਨੂੰ ਜਦੋਂ ਆਪਾਂ ਸਮਝਦੇ ਨਹੀਂ, ਹੁਣ ਹੋ ਸਕਦਾ ਕੋਈ ਬਾਲਟੀ ਸਵਾਹ ਦੀ ਸਿਰ ਵਿੱਚ ਪਾਉਣੀ ਸ਼ੁਰੂ ਕਰ ਦੇਵੇ ਵੀ ਧੂੜੀ 'ਚ ਨਹਾਉਣਾ ਮੈਂ। ਨਹੀਂ ਨਹੀਂ, ਧੂੜੀ ਮਿੱਟੀ ਘੱਟੇ ਦੀ ਗੱਲ ਨਹੀਂ ਹੈ, ਧੂੜੀ ਹੈ ਗੁਰੂ ਦਾ ਉਪਦੇਸ਼, ਉਹਦੀ ਮੱਤ, ਉਹਨੂੰ ਧੂੜੀ ਕਹਿੰਦੇ ਨੇ। ਜਿਵੇਂ ਆਪਾਂ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ। ਤੋ ਧੂੜੀ ਦਾ ਮਤਲਬ ਹੈ ਤਤ ਗਿਆਨ, ਸਮਝ। ਨਿਰਮਲ ਭਏ ਸਰੀਰ, ਸਰੀਰ ਨਿਰਮਲ ਹੋ ਗਿਆ, ਜਨ ਧੂਰੀ ਨਾਇਆ, ਮਨ ਤਨ ਭਏ ਸੰਤੋਖ, ਮਨ ਤੇ ਤਨ ਵਿੱਚ ਕੰਟੈਂਟ ਆ ਜਾਂਦਾ, ਸੰਤੋਖ ਆ ਜਾਂਦਾ। ਮਨ ਤਨ ਭਏ ਸੰਤੋਖ, ਵਰਚਿਊ ਹੈ ਨਾ ਸੰਤੋਖ, ਗੁਣ ਹੈ। ਮਨ ਤਨ ਭਏ ਸੰਤੋਖ, ਬਾਬਾ ਜੀ ਕਹਿੰਦੇ ਪੂਰਨ ਪ੍ਰਭ ਪਾਇਆ, ਮੈਂ ਉਸ ਪੂਰੇ ਪ੍ਰਭੂ ਨੂੰ ਪਾ ਲਿਆ। ਅਖੀਰਲੀ ਪੰਕਤੀ ਹੈ ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ। ਮਹਾਰਾਜ ਕਹਿੰਦੇ ਸਾਰਾ ਪਰਿਵਾਰ ਕੁਟੰਬ, ਦੋ ਪਰਿਵਾਰ ਹੁੰਦੇ ਨੇ ਜੀ ਬੰਦੇ ਦੇ, ਇੱਕ ਤੇ ਹੈ ਵੀ ਬੰਦਾ ਗ੍ਰਸਤੀ ਹੈ, ਉਹਦੀ ਪਤਨੀ ਹੈ, ਬੱਚੇ ਨੇ, ਇੱਕ ਪਰਿਵਾਰ ਮੇਰਾ ਆਪਣਾ ਹੀ ਹੈ। ਉਹ ਕਿਹੜਾ ਹੈ? ਮੇਰੀਆਂ ਅੱਖਾਂ, ਨੱਕ, ਮੂੰਹ, ਹੱਥ, ਇਹ ਮੇਰਾ ਆਪਣਾ ਪਰਿਵਾਰ ਹੈ, ਕਿਉਂਕਿ ਇਹ ਹਰ ਜਗ੍ਹਾ ਮੇਰੇ ਨਾਲ ਹੁੰਦੇ ਨੇ। ਮੈਂ ਅੱਖਾਂ ਨਾਲ ਕੁਝ ਵੇਖ ਰਿਹਾ, ਮੈਸੇਜ ਮੇਰੇ ਅੰਦਰ ਜਾ ਰਿਹਾ, ਜਿਵੇਂ ਕੋਈ ਤੁਹਾਡਾ ਛੋਟਾ ਬੱਚਾ ਬਾਹਰੋਂ ਕੋਈ ਗੱਲ ਵੇਖ ਕੇ ਆਣ ਕੇ ਤੁਹਾਨੂੰ ਦੱਸੇ। ਅੱਖਾਂ ਨੇ ਵੇਖਿਆ, ਮੈਸੇਜ ਸਿੱਧਾ ਅੰਦਰ ਗਿਆ, ਨੱਕ ਨੇ ਸੁੰਘਿਆ, ਮੈਸੇਜ ਅੰਦਰ ਗਿਆ, ਫਿਰ ਬੰਦਾ ਉੱਤੇ ਰਿਐਕਟ ਕਰਦਾ। ਕੰਨਾਂ ਨੇ ਕੋਈ ਗੱਲ ਸੁਣ ਲਈ, ਅੰਦਰ ਗਈ, ਇਹ ਵੀ ਤਾਂ ਪਰਿਵਾਰ ਹੀ ਹੈ ਨਾ। ਹੁਣ ਕਿਸੇ ਦੇ ਪੰਜ ਸੱਤ ਜਵਾਕ ਹੋਣ ਤੇ ਉਹ ਘਰੇ ਪਾਪਾ ਬੈਠਾ ਹੋਵੇ ਤੇ ਇੱਕ ਜਵਾਕ ਪਹਿਲਾਂ ਜਾਵੇ, ਉਹ ਪਾਪਾ ਉੱਥੇ ਇੱਦਾਂ ਹੋ ਗਿਆ, ਉਹ ਆਣ ਕੇ ਦੱਸਿਆ, ਪਾਪੇ ਨੂੰ ਦੱਸ ਦਿੱਤਾ ਆਣ ਕੇ। ਉਹਨਾਂ ਚਿਰ ਨੂੰ ਛੋਟੀ ਬੱਚੀ ਭੱਜੀ ਆਈ, ਉਹ ਪਾਪਾ ਜੀ ਇੱਥੇ ਇੱਦਾਂ ਹੋ ਗਿਆ, ਉਹ ਇੱਦਾਂ। ਤੇ ਆਹ ਵੀ ਸਾਡਾ ਪਰਿਵਾਰ ਹੈ, ਅੱਖਾਂ ਨੱਕ ਕੰਨ, ਇਹ ਵੀ ਕੀ ਹੈ? ਸਾਡਾ ਪਰਿਵਾਰ। ਅੱਛਾ, ਅੰਦਰ ਪਾਪਾ ਬੈਠਾ ਸਿਆਣਾ ਹੈ, ਉਹ ਫੈਸਲੇ ਪਤਾ ਕਿਹੜੇ ਤਰੀਕੇ ਨਾਲ ਲੈਂਦਾ? ਉਹ ਫੈਸਲੇ ਇਸ ਤਰੀਕੇ ਨਾਲ ਨਹੀਂ ਲੈਂਦਾ ਸਾਧ ਸੰਗਤ ਜੀ, ਵੀ ਮਤਲਬ ਹਾਂਜੀ ਬੱਚੇ ਨੇ ਆਣ ਕੇ ਦੱਸ ਦਿੱਤਾ ਤੇ ਤੁਰੰਤ ਹੁਣ ਚੁੱਕੋ ਤੇ ਇੱਦਾਂ। ਬੰਦਾ ਜਿਹੜਾ ਸਿਆਣਾ ਪਾਪਾ ਹੁੰਦਾ ਉਹ ਗੱਲਾਂ ਨੂੰ ਵਿਚਾਰਦਾ, ਉਹ ਗੱਲਾਂ ਨੂੰ ਕੀ ਕਰਦਾ? ਚਿੱਥਦਾ, ਸਮਝਦਾ ਵੀ ਬੱਚਾ ਹੈ, ਕੀ ਪਤਾ ਇਹਦਾ ਭੁਲੇਖਾ ਤੇ ਨਹੀਂ ਕਿਤੇ, ਮੈਂ ਪਹਿਲਾਂ ਜਾ ਕੇ ਉਹਦੀ ਪੂਣ ਛਣ ਕਰਾਂ ਜਿਹੜਾ ਸਿਆਣਾ ਹੈ। ਤੇ ਜਿਹੜਾ ਮੂਰਖ ਪਾਪਾ ਹੋਵੇਗਾ, ਆ ਤੁਸੀਂ ਵੇਖਾ ਕਈ ਲੋਕ ਬੱਚਿਆਂ ਦੇ ਪਿੱਛੇ ਲੜ ਪੈਂਦੇ ਨੇ ਪਿੰਡਾਂ ਦੇ ਵਿੱਚ, ਉਹ ਦੋ ਬੱਚੇ ਲੜੇ ਤੇ ਦੋਵੇਂ ਆਪਣੀਆਂ ਮਾਵਾਂ ਕੋਲ ਭੱਜ ਗਏ, ਵੀ ਮਾਵਾਂ ਗਾਲੋ ਗਾਲੀ ਹੋਣ ਡਈਆਂ ਤੇ ਬੱਚੇ ਫਿਰ ਇੱਦਾਂ ਇੱਕ ਦੂਜੇ ਦੇ ਮੋਢੇ ਉੱਤੇ ਹੱਥ ਰੱਖ ਕੇ ਤਮਾਸ਼ਾ ਵੇਖਣ ਡੇ, ਛੋਟੇ ਸੀ ਨਾ। ਤੋ ਸਿਆਣਪ ਹੈ ਨਾ, ਸਿਆਣਪ ਜਿਹਨੂੰ ਆ ਗਈ। ਤੋ ਇਹ ਸਾਡਾ ਪਰਿਵਾਰ ਹੈ, ਆ ਅੱਖਾਂ ਨੱਕ ਕੰਨ ਆਪਾਂ ਬਾਣੀ ਵਿੱਚੋਂ ਪੜ੍ਹਦੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਆਖਿਆ ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਵਾਹਿਗੁਰੂ, ਤੇਰੇ ਭਰੋਸੇ ਉੱਤੇ ਮੈਂ ਤੇਰੇ ਸ਼ਬਦ ਦੇ ਜਹਾਜ਼ ਵਿੱਚ ਸਾਰਾ ਹੀ ਪਰਿਵਾਰ ਚੜਾ ਦਿੱਤਾ, ਅੱਖਾਂ ਵੀ, ਨੱਕ ਵੀ, ਕੰਨ ਵੀ। ਕਬੀਰ ਸਾਹਿਬ ਨੇ ਤੇ ਆਪਣੇ ਸਲੋਕਾਂ ਵਿੱਚ ਬੜੀ ਕਮਾਲ ਦੀਆਂ ਗੱਲਾਂ ਕਹੀਆਂ, ਉਹਨਾਂ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ ਵੀ ਦੁਨੀਆਂ ਵਿੱਚ ਕੋਈ ਐਸਾ ਬੰਦਾ ਹੈ ਹੁਣ ਜਿਹੜਾ ਆਪਣੇ ਘਰ ਨੂੰ ਅੱਗ ਲਾ ਦੇਵੇ, ਘਰ 'ਚ ਕੌਣ ਰਹਿੰਦਾ, ਪਰਿਵਾਰ ਰਹਿੰਦਾ? ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਐਸਾ ਕੋਈ ਨਾ ਜਨਮਿਓ ਜੋ ਆਪਣੇ ਘਰ ਲਾਵੇ ਆਗ। ਹਰ ਬੰਦੇ ਦੇ ਪੰਜ ਲੜਕੇ ਨੇ, ਹਰ ਬੰਦੇ ਕੋਲ ਇੱਕ ਪੰਜ ਲੜਕੇ ਹੈਗੇ, ਪੰਜ ਪੁੱਤਰ ਨੇ ਉਹਦੇ, ਕਿਹੜੇ ਕਾਮ ਕ੍ਰੋਧ ਲੋਭ ਮੋਹ, ਇਹ ਵੀ ਪਰਿਵਾਰ ਹੈ ਸਾਡਾ। ਕਬੀਰ, ਐਸਾ ਕੋਈ ਨਾ ਜਨਮਿਓ ਜੋ ਆਪਣੇ ਘਰ ਲਾਵੇ ਆਗ, ਪੰਚੋ ਲੜਕਾ ਜਾਰਕ ਹੈ। ਆਖਿਆ ਜਿਹੜਾ ਪੰਜਾਂ ਲੜਕਿਆਂ ਨੂੰ ਸਾੜ ਦੇਵੇ ਆਪਣੇ ਇਸ ਘਰ ਨੂੰ। ਹੁਣ ਬਾਣੀ ਨੂੰ ਏਦਾਂ ਸਮਝਣਾ ਪੈਣਾ ਜੀ, ਸਿੱਧੀ ਮੈਂ ਤੁਹਾਨੂੰ ਬੇਨਤੀ ਕਰਾਂ, ਬਥੇਰੀਆਂ ਕਥਾ ਕਹਾਣੀਆਂ ਸਾਖੀਆਂ ਤੁਸੀਂ ਸੁਣ ਲਈਆਂ, ਉਹ ਸੁਣਾਉਣ ਵਾਲੇ ਆਲੇ ਦੁਆਲੇ ਵਾਲੇ ਬਥੇਰੇ ਤੁਰੇ ਫਿਰਦੇ ਨੇ। ਅਸੀਂ ਬਾਣੀ ਨੂੰ ਜਦੋਂ ਏਦਾਂ ਸਮਝਾਂਗੇ ਨਾ, ਆਪਣੇ ਉੱਤੇ ਟੁਕਾ ਕੇ, ਆਪਣੇ ਉੱਤੇ ਲਾ ਕੇ, ਵੀ ਮੇਰੇ ਮਨ ਦੀ ਗੱਲ ਹੈ, ਗੁਰੂ ਸਾਹਿਬ ਮੈਨੂੰ ਸਮਝਾ ਰਹੇ ਨੇ, ਫਿਰ ਗੱਲਾਂ ਪਤਾ ਲੱਗਣੀਆਂ। ਤੇ ਜਦੋਂ ਅਸੀਂ ਬਾਣੀ ਦੀ ਵਿਚਾਰ ਨਾਲੋਂ ਟੁੱਟ ਜਾਵਾਂਗੇ, ਹੋਰ ਹੀ ਸਾਖੀਆਂ ਕਹਾਣੀਆਂ ਵਿੱਚ ਫਸੇ ਰਵਾਂਗੇ, ਤੇ ਫਿਰ ਹੁਣ ਤੇ ਜਿਨ੍ਹਾਂ ਮੁਲਕਾਂ ਵਿੱਚ ਆਪਾਂ ਆਣ ਕੇ ਬਹਿ ਗਏ ਹਾਂ, ਸਾਡੀ ਜਿਹੜੀ ਜਨਰੇਸ਼ਨ ਹੈ, ਜਿਹੜੀ ਪੀੜ੍ਹੀ ਹੈ, ਮੈਂ ਤਾਂ ਇਹ ਅਰਜ਼ ਕਰਦਾ, ਬਚਾ ਲਓ, ਬਚਾਈ ਜਾਂਦੀ। ਤੇ ਬਚਾਉਣ ਦਾ ਤਰੀਕਾ ਮੈਂ ਇਹ ਨਹੀਂ ਕਹਿ ਰਿਹਾ ਵੀ ਕਿਸੇ ਬਾਬੇ ਕੋਲ ਲੈ ਜਾਓ, ਉਹਨੂੰ ਕਹੋ ਜੀ ਇਹਨੂੰ ਸਾਖੀਆਂ ਸੁਣਾਇਆ ਕਰੋ, ਜਿੱਦਾਂ ਦੀ ਮਤ ਬੁੱਧ ਉਹਦੀ ਆਪਣੀ ਹੈ ਉੱਦਾਂ ਦੀ ਤੁਹਾਡੇ ਬੱਚਿਆਂ ਨੂੰ ਦੇ ਦੇਵੇਗਾ। ਇਹ ਵੀ ਸਾਨੂੰ ਬਚਾਉਣ ਦੀ ਲੋੜ ਹੈ। ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਹੁਣ ਕਿਉਂਕਿ ਚਲੋ ਲਾਈਵ ਚੱਲਦਾ ਹੈ, ਕਈ ਸੱਜਣ ਫਿਰ ਇਤਰਾਜ਼ ਵੀ ਕਰ ਦਿੰਦੇ ਨੇ, ਜਿਹੜੇ ਨਾ ਗੁਰਮਤਿ ਕੈਂਪ ਵੀ ਲੱਗਦੇ ਆ ਗੁਰਦੁਆਰਿਆਂ ਵਿੱਚ, ਇੱਥੇ ਵੀ ਜੇ ਬੱਚੇ ਨੂੰ ਭੇਜਣਾ ਹੋਵੇ ਤੇ ਸੰਭਾਲ ਕੇ ਭੇਜਿਓ, ਇੱਥੇ ਵੀ ਜੇ ਬੱਚਿਆਂ ਨੂੰ ਭੇਜਣਾ ਹੋਵੇ। ਹੁਣ ਨਾਂ ਕੀ ਹੈ? ਗੁਰਮਤਿ ਕੈਂਪ। ਜਿਵੇਂ ਤੁਸੀਂ ਆਪਣੇ ਘਰੇ ਬੱਚੇ ਦਾ ਧਿਆਨ ਰੱਖਦੇ ਹੋ ਨਾ ਵੀ ਫੋਨ, ਪਰ ਉਹਦੇ ਲਈ ਤੁਹਾਨੂੰ ਪਹਿਲਾਂ ਆਪ ਵੀ ਸਮਝ ਹੋਣੀ ਚਾਹੀਦੀ, ਪਹਿਲਾਂ ਆਪ ਗਿਆਨ ਲਓ ਬਾਣੀ ਦਾ, ਤੁਹਾਨੂੰ ਪਤਾ ਹੋਵੇ ਵੀ ਮੈਂ ਜਿੱਥੇ ਆਪਣੇ ਬੱਚੇ ਨੂੰ ਭੇਜਣਾ ਉੱਥੇ ਸੱਚੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਸਿਖਾਈ ਜਾਣੀ ਹੈ ਕਿ ਨਹੀਂ, ਕੋਈ ਹੋਰ ਹੀ ਨਾ ਕੁਝ ਸਿਖਾ ਜਾਵੇ। ਮੁੜ ਕੇ ਉਹ ਇੱਕ ਇੱਥੇ ਸਿੰਘਾਂ ਨੇ ਗੱਲ ਸੁਣਾਈ ਸੀ, ਉਹ ਕਹਿੰਦੇ ਵੀ ਕਿਸੇ ਨੇ ਬੱਚਾ ਭੇਜਿਆ ਗੁਰਮਤਿ ਕੈਂਪ 'ਚ, ਉਹਨੇ ਜੀ ਪਿਓ ਜਿਹੜਾ ਉਹ, ਮੈਂ ਡਰਾ ਨਹੀਂ ਰਿਹਾ, ਇਹਨੂੰ ਸਮਝਿਓ ਥੋੜ੍ਹਾ ਜਿਹਾ ਗੱਲ ਨੂੰ, ਕਿਉਂਕਿ ਜਿੱਥੇ ਆਪਣੇ ਕੋਲ ਬਾਣੀ ਦਾ ਗਿਆਨ ਨਹੀਂ ਹੈ ਉੱਥੇ ਸਾਡਾ ਕਲਿਆਣ ਨਹੀਂ ਹੋਣਾ। ਉਹ ਕਹਿੰਦੇ ਜੀ ਬੱਚਾ ਭੇਜਿਆ ਸੀ ਗੁਰਮਤਿ ਕੈਂਪ ਦੇ ਵਿੱਚ, ਉਹ ਪਤਾ ਨਹੀਂ ਉਹਨੂੰ ਕੀ ਪੜ੍ਹਾ ਦਿੱਤਾ ਵੀ ਜਦੋਂ ਉਹਨੇ ਚਲੋ ਅੰਮ੍ਰਿਤ ਛਕ ਲਿਆ, ਹੁਣ ਗੱਲ ਤਾਂ ਚੰਗੀ ਲੱਗਦੀ ਆ, ਕਹਿੰਦਾ ਵੀ ਸਾਨੂੰ ਵੀ ਖੁਸ਼ੀ ਹੋਈ ਵੀ ਚਲੋ ਬੱਚੇ ਨੇ ਖੰਡੇ ਬਾਟੇ ਕੀ ਪੋਹ ਲੈ ਲਈ, ਕਹਿੰਦਾ ਵੀ ਸਾਨੂੰ ਪੰਗਾ ਉਦਣ ਪਿਆ ਵੀ ਸਾਡੇ ਭਾਂਡੇ ਕੱਢ ਕੇ ਉਹਨੇ ਬਾਹਰ ਮਾਰੇ, ਸਮਝੇ, ਸਾਡੇ ਭਾਂਡੇ ਸਾਰੇ ਚੁੱਕੇ ਵੱਖਰੇ ਰੱਖ ਦਿੱਤੇ ਉਹਨੇ, ਵੀ ਤੁਸੀਂ ਆਪਦਾ ਅੱਡ ਤੇ ਮੈਂ ਆਪਦਾ ਅੱਡ, ਕੀ ਗੁਰਮਤਿ ਸਿਖਾਉਂਦੀ ਆ। ਹੁਣ ਇਹਨੂੰ ਵੀ ਆਪਾਂ ਸਿੱਖੀ ਸਮਝਦੇ ਹਾਂ, ਇਹ ਕਿੱਧਰ ਦੀ ਸਿੱਖੀ ਹੋ ਗਈ? ਇੱਥੇ ਹੁਣ ਗੁਰਦੁਆਰਿਆਂ 'ਚ ਵੰਨ ਸੁਵੰਨੀ ਸੰਗਤ ਆਣ ਕੇ ਲੰਗਰ ਪ੍ਰਸ਼ਾਦਾ ਛਕਦੀ ਆ, ਕੀ ਇੱਥੇ ਏਦਾਂ ਹੁੰਦਾ ਵੀ ਜਿਹੜਾ ਮੋਨਾ ਹੋਵੇ ਉਹਦੇ ਭਾਂਡੇ ਵੱਖਰੇ ਹੁੰਦੇ ਨੇ, ਹੁੰਦਾ ਏਦਾਂ? ਉਹ ਕਹਿੰਦਾ ਸਾਡੇ, ਅਸੀਂ ਬਾਬਾ ਜੀ ਹੈਰਾਨ ਇਸ ਗੱਲੋਂ ਆ, ਅਸੀਂ ਤੇ ਬੱਚੇ ਨੂੰ ਭੇਜਿਆ ਵੀ ਅਸੀਂ ਗੁਰਮਤਿ ਕੈਂਪ 'ਚ ਧਰਮ ਦੀ ਸਿੱਖਿਆ ਦੇ ਲੈਣ ਭੇਜਿਆ, ਘਰੇ ਆਇਆ ਸਾਨੂੰ ਖੁਸ਼ੀ ਵੀ ਹੋਈ ਵੀ ਚਲੋ ਬੱਚੇ ਨੇ ਜਿਹੜਾ ਹੈ ਉਹ ਖੰਡੇ ਬਾਟੇ ਕੀ ਪੌੜ ਛਕ ਲਈ, ਆਂਦਾ ਪਰ ਪਰੇਸ਼ਾਨ ਇਸ ਕਰਕੇ ਹੋ ਗਏ। ਉਹ ਕਹਿੰਦਾ ਵੀ ਤੁਹਾਡੇ ਭਾਂਡੇ ਮੈਂ ਨਹੀਂ ਵਰਤਣੇ ਤੇ ਮੇਰੇ ਭਾਂਡਿਆਂ ਨੂੰ ਤੁਸੀਂ ਹੱਥ ਨਹੀਂ ਲਾਉਣਾ, ਤੁਸੀਂ ਸਿਆਣੇ ਬੈਠੇ ਹੋ, ਸਮਝੋ ਇਹਨਾਂ ਗੱਲਾਂ ਨੂੰ। ਹਰ ਬੰਦਾ ਆਪਣੀ ਬੁੱਧੀ ਮੁਤਾਬਕ, ਮਤ ਮੁਤਾਬਕ ਕੁਝ ਨਾ ਕੁਝ ਸਾਡੇ ਬੱਚਿਆਂ ਨੂੰ ਸਿਖਾਉਣ ਲੱਗਾ। ਉਹਨਾਂ ਨੂੰ ਦੱਸੋ, ਇਦੋਂ ਦੇ ਬੱਚੇ ਤੇ ਵੈਸੇ ਹੀ ਬੜੇ ਇਨੋਸੈਂਟ ਨੇ, ਭੋਲੇ ਨੇ ਵਿਚਾਰੇ, ਝੂਠ ਨਹੀਂ ਬੋਲਦੇ, ਉਹ ਸੱਚੀ ਗੱਲ ਕਹਿ ਦਿੰਦੇ ਨੇ, ਉਹਨਾਂ ਦੀ ਸਕੂਲਿੰਗ ਹੀ ਇੱਦਾਂ ਦੀ ਹੈ। ਤੋ ਇਹ ਵਿਚਾਰੋ ਵੀ ਤੁਸੀਂ ਜੇ ਜਾਣਾ ਵੀ ਹੈ, ਅਸੀਂ ਮੇਰੀਆਂ ਗੱਲਾਂ ਕਹਿਣੀਆਂ ਬਣਦੀਆਂ ਨਹੀਂ, ਪਰ ਫਿਰ ਵੀ ਮੈਂ ਇਹ ਬੇਨਤੀ ਕਰਦਾ, ਹੁਣ ਤੇ ਸਾਨੂੰ ਇਹ ਵੀ ਵਿਚਾਰਨ ਦੀ ਲੋੜ ਹੈ ਵੀ ਅਸੀਂ ਕਥਾ ਵੀ ਕਿੱਥੇ ਬਹਿ ਕੇ ਸੁਣਨੀ ਆ, ਵਿਚਾਰਾਂ ਵੀ ਕਿੱਥੇ ਬਹਿ ਕੇ ਸੁਣਨੀਆਂ, ਜਿੱਥੇ ਨਰੋਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਚੱਲਦੀ ਹੋਵੇ। ਨਰੋਲ ਬਾਣੀ ਤੋਂ ਬਿਨਾਂ ਤੇ ਕੋਈ ਗੱਲ ਹੀ ਨਾ ਹੋਵੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤੇ ਕੋਈ ਗੱਲ ਹੀ ਨਾ ਹੋਵੇ ਦੂਜੀ, ਉਹਨਾਂ ਪ੍ਰਚਾਰਕਾਂ ਨੂੰ ਸੁਣਿਆ ਕਰੋ, ਉਹਨਾਂ ਨੂੰ। ਤਾਂ ਗੁਰੂ ਕਿਰਪਾ ਕਰੇ, ਬਾਬਾ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਕੋਈ ਹੈ ਜਿਹੜਾ ਪੰਜਾਂ ਲੜਕਿਆਂ ਨੂੰ ਸਾੜ ਦੇਵੇ? ਹੁਣ ਜੇ ਤੇ ਇਹਦੇ ਅਰਥ ਤੁਸੀਂ ਬਾਹਰਲੇ ਕਰੋਗੇ ਤੇ ਫਿਰ ਤੇ ਕੱਲ ਨੂੰ ਕੋਈ ਹੋ ਸਕਦਾ ਵੀ ਆਖੇ ਵੀ ਮੇਰਾ ਟੱਬਰ ਜਿਹੜਾ ਵਾ ਇਹ ਗੁਰਬਾਣੀ ਵਾਲਾ ਨਹੀਂ ਹੈ, ਗੱਲ ਸਾੜ ਦਿਓ ਇਹਨਾਂ ਨੂੰ, ਸਮਝ ਨਾ ਬੇਨਤੀ ਨੂੰ। ਜਿਹੜੇ ਆ ਕਈ ਕਹਿੰਦੇ ਨੇ ਜੀ ਉਹ ਵੇਖੋ ਜੀ ਮਹਾਰਾਜ ਨੇ ਕਿਹਾ ਸਿਰ ਤਲੀ ਤੇ ਧਰ ਲਓ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ, ਗਲੀ ਮੇਰੀ ਆਓ। ਆ ਤੁਸੀਂ ਜਿੰਨੇ ਇੱਥੇ ਬੈਠੇ ਹੋ ਤੁਹਾਨੂੰ ਮੈਂ ਕਹਾਂ ਲਿਆਓ ਫਿਰ ਧਰ ਕੇ, ਆਉਂਦੇ ਕਿਉਂ ਨਹੀਂ, ਵੱਢ ਲਓ। ਉਹਦਾ ਭਾਵ ਹੈ, ਕੋਈ ਮੀਨਿੰਗ ਹੈ ਪੋਇਟਰੀ ਦਾ, ਕੋਈ ਮੀਨਿੰਗ ਹੈ ਉਹਦਾ, ਕੋਈ ਮਤਲਬ ਹੈ। ਹੁਣ ਕਬੀਰ ਸਾਹਿਬ ਨੇ ਆਖਿਆ ਵੀ ਕਬੀਰ ਪੰਚੋ ਲੜਕਾ ਜਾੜ ਕੇ, ਆਖਿਆ ਪੰਜੇ ਲੜਕੇ ਜਾੜ ਦੇ, ਹੁਣ ਤੁਹਾਡੇ ਚੋਂ ਮੇਰੇ ਸਮੇਤ, ਅੱਜ ਕੱਲ੍ਹ ਵੈਸੇ ਤੇ ਕਿਸੇ ਦੇ ਪੰਜ ਪੁੱਤ ਹੁੰਦੇ ਹੀ ਨਹੀਂ, ਪਹਿਲਾਂ ਹੁੰਦੇ ਸੀ ਵੀ ਚਲੋ ਪੰਜ ਪੰਜ ਛੇ ਛੇ ਮੁੰਡੇ ਹੁੰਦੇ ਸੀ, ਹੁਣ ਤੇ ਕੱਲਾ ਕੱਲਾ ਹੀ ਆ ਸੁੱਖ ਨਾਲ, ਚਲੋ ਆਪੋ ਆਪਣੇ ਪਰਿਵਾਰਾਂ ਦਾ ਹਿਸਾਬ ਹੈ। ਤੋ ਜੇ ਕਬੀਰ ਨੇ ਕਿਹਾ ਵੀ ਪੰਜੇ ਲੜਕੇ ਸਾੜ ਦੇ ਤੇ ਕੀ ਗੁਰਦੁਆਰਿਆਂ ਜਾ ਕੇ ਉਹ ਪੰਜ ਸਾੜਨੇ ਨੇ, ਨਹੀਂ, ਪੰਜ ਲੜਕੇ ਕਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਬੀਰ ਪੰਚੋ ਲੜਕਾ, ਕਬੀਰ ਸਾਹਿਬ ਨੇ ਕਿਹਾ, ਖਿਮਾ ਚਾਹੁੰਦਾ ਥੋੜਾ ਸ਼ਬਦ ਵਿਸਰ ਗਿਆ, ਬਾਬਾ ਕਬੀਰ ਸਾਹਿਬ ਕਹਿੰਦੇ ਐਸਾ ਕੋਈ ਨਾ ਜਨਮਿਓ ਜੋ ਆਪਣੇ ਘਰ ਲਾਵੇ ਆਗ, ਪੰਚੋ ਲੜਕਾ ਜਾੜ ਕੇ ਪੰਜੇ ਲੜਕੇ ਸਾੜ ਦੇਵੇ, ਫਿਰ ਤੁਹਾਡੀ ਸੁਰਤ ਰੱਬ ਵਿੱਚ ਮਿਲਣੀ ਹੈ। ਤੇ ਜੇ ਕੋਈ ਇੱਦਾਂ ਦੀ ਸਿੱਖਿਆ ਦੇ ਦੇਵੇ ਵੀ ਪੰਜੇ ਟੱਬਰ ਦੇ ਮੈਂਬਰ ਸਾੜ ਕੇ ਤੇ ਫਿਰ ਤੁਹਾਡੀ ਸੁਰਤ ਗੁਰੂ ਗੋਬਿੰਦ ਸਿੰਘ ਨਾਲ ਲੱਗਣੀ ਹੈ, ਕੋਈ ਸੈਂਸ ਨਹੀਂ। ਸੋ ਇਹ ਵਕਾਰਾਂ ਦੀ ਗੱਲ ਹੈ। ਫਿਰ ਬਾਬੇ ਕਬੀਰ ਨੇ ਵੀ ਕਿਹਾ, ਆਖਿਆ ਕੋਈ ਹੈਗਾ ਜਿਹੜਾ ਆਪਦੀ ਲੜਕੀ ਵੇਚ ਦੇਵੇ? ਹੁਣ ਕੀ ਧੀਆਂ ਵੇਚੀਆਂ ਜਾਂਦੀਆਂ, ਪਰ ਕਬੀਰ ਨੇ ਕਿਹਾ ਉਹ ਲੜਕੀ ਕਿਹੜੀ ਹੈ? ਜਿਵੇਂ ਨਾ ਕੋਈ ਚੀਜ਼ ਤੁਹਾਨੂੰ ਗੱਡੀ ਪਰੇਸ਼ਾਨ ਕਰਦੀ ਹੋਵੇ, ਬੰਦਾ ਕਹਿੰਦਾ ਵੇਚੋ ਇਹਨੂੰ ਪਰਾਂ, ਵੇਚਣ ਦਾ ਮਤਲਬ ਘਰੋਂ ਕੱਢੋ ਇਹਨੂੰ ਪਰਾਂ। ਵੇਚਣ ਦਾ ਅਰਥ ਕੀ ਹੁੰਦਾ? ਵੀ ਘਰੋਂ ਕੱਢੋ ਪਰਾਂ। ਤੁਹਾਡੀ ਕੋਈ ਕਿੱਲਾ ਜ਼ਮੀਨ ਐਸੀ ਜਗ੍ਹਾ ਤੇ ਹੋਵੇ ਜਿਹਦਾ ਰੋਜ਼ ਹੀ ਕੋਈ ਕਲੇਸ਼ ਰਹਿੰਦਾ ਹੋਵੇ, ਬੰਦਾ ਕਹਿੰਦਾ ਵੀ ਯਾਰ ਵੇਚੋ ਪਰਾਂ ਇਹਨੂੰ, ਹੋਰ ਕਿਤੇ ਚੱਲਦੇ। ਤੁਹਾਡਾ ਘਰ ਕੋਈ ਐਸੀ ਜਗ੍ਹਾ ਤੇ ਹੋਵੇ ਜਿੱਥੇ ਰੋਜ਼ ਹੀ ਕਲੇਸ਼ ਰਹਿੰਦਾ ਹੋਵੇ, ਬੰਦਾ ਕਹਿੰਦਾ ਵੇਚੋ ਪਰਾਂ। ਹੁਣ ਕਬੀਰ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਕੋ ਹੈ ਲੜਕੀ ਵੇਚੈ, ਕੋਈ ਹੈਗਾ ਜਿਹੜਾ ਲੜਕੀ ਵੇਚ ਦੇਵੇ, ਲੜਕਾ ਵੇਚੈ ਕੋਈ, ਕੋਈ ਆਪਣਾ ਲੜਕਾ ਵੇਚ ਦੇਵੇ। ਆਖਿਆ ਜੇ ਰੱਬ ਨਾਲ ਵਣਜ ਕਰਨੀ ਹੈ ਤੇ ਲੜਕੀ ਤੇ ਲੜਕਾ ਵੇਚਣਾ ਪੈਣਾ। ਹਾਂ ਤੋ ਇਹ ਲੜਕੀ ਲੜਕਾ ਕਿਹੜੇ ਨੇ ਜਿਹੜੇ ਵੇਚਣੇ ਪੈਣੇ ਨੇ? ਲੜਕੀਆਂ ਹਨ ਆਸਾ ਤੇ ਤ੍ਰਿਸ਼ਨਾ, ਲੜਕਾ ਹੈ ਲੋਭ। ਤੈਨੂੰ ਆਪਣੇ ਜੀਵਨ ਵਿੱਚੋਂ ਲੋਭ ਕੱਢਣਾ ਪੈਣਾ ਤੇ ਆਸਾ ਤੇ ਤ੍ਰਿਸ਼ਨਾ ਦੀਆਂ ਲੜਕੀਆਂ ਨੂੰ ਵੇਚਣਾ ਪੈਣਾ। ਤੋ ਇੱਦਾਂ ਅਸੀਂ ਬਾਣੀ ਦੀ ਵਿਚਾਰ ਨੂੰ ਸਮਝਿਆ ਕਰੀਏ। ਤੋ ਬਾਬਾ ਜੀ ਗੁਰੂ ਸਾਹਿਬ ਨੇ ਇੱਥੇ ਜਿਹੜਾ ਬਚਨ ਰੱਖਿਆ ਸਾਡੇ ਸਨਮੁਖ, ਮਹਾਰਾਜ ਗੁਰੂ ਗਰੀਬ ਨਿਵਾਜ ਨੇ ਕਿਹਾ ਵੀ ਤਰੇ ਕੁਟੰਬ ਸੰਗ ਲੋਕ, ਮਨ ਤਨ ਭਏ ਸੰਤੋਖ, ਮਨ ਤੇ ਤਨ ਵਿੱਚ ਕੀ ਆ ਗਿਆ? ਸੰਤੋਖ ਆ ਗਿਆ। ਪੂਰਨ ਪ੍ਰਭ ਪਾਇਆ, ਮੈਂ ਉਹ ਪੂਰਨ ਪ੍ਰਭੂ ਦੀ ਪ੍ਰਾਪਤੀ ਕੀਤੀ। ਤਰੇ ਕੁਟੰਬ ਸੰਗ ਲੋਕ, ਤਰੇ ਕੁਟੰਬ, ਕੁਟੰਬ ਦਾ ਮਤਲਬ ਪਰਿਵਾਰ, ਟੱਬਰ, ਮੇਰਾ ਕੁਟੰਬ ਤਰ ਗਿਆ, ਮੇਰਾ ਪਰਿਵਾਰ ਤਰ ਗਿਆ। ਤਰੇ ਕੁਟੰਬ ਸੰਗ ਲੋਕ, ਕੁੱਲ ਸਵਾਇਆ, ਸਾਰੀ ਕੁੱਲ ਜਿਹੜੀ ਹੈ ਉਹ ਤਰ ਗਈ। ਤੋ ਇਹ ਹੈ ਸਾਡੀ ਆਹ ਕੁੱਲ ਜਿਹੜੀ ਸਾਡੇ ਨਾਲ ਨਾਲ ਚੱਲਦੀ ਹੈ, ਮੇਰੇ ਥੋਟਸ ਦੀ ਕੁੱਲ, ਮੇਰੇ ਵਿਚਾਰਾਂ ਰੂਪੀਆਂ ਕੁੱਲਾਂ, ਜਿਹੜੀਆਂ ਕੁੱਲਾਂ ਤੋਂ ਪੀੜ੍ਹੀਆਂ ਤੋਂ ਵਿਚਾਰ ਬਣੇ ਹੋਏ ਨੇ। ਤੋ ਅਸੀਂ ਗੁਰਬਾਣੀ ਦੇ ਸਹੀ ਸੰਦੇਸ਼ ਨੂੰ ਜਿਹੜਾ ਹੈ ਸਮਝਿਆ ਕਰੀਏ ਸਾਧ ਸੰਗਤ ਜੀ। ਤੋ ਸਾਰੀ ਸੰਗਤ ਦਾ ਧੰਨਵਾਦ। ਤੋ ਆਓ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਗਿਆਨੀ ਜੀ ਪਾਸੋਂ ਸਰਵਣ ਕਰੋ। ਮੈਨੂੰ ਲੱਗਦਾ ਸਮੇਂ ਦੀ ਅੱਜ ਕੋਈ ਤਬਦੀਲੀ ਹੈ, ਤੋ ਇਸੇ ਕਰਕੇ ਵੈਸੇ ਕਥਾ 8:40 ਇੱਕ ਮੈਂ ਖਿਮਾ ਚਾਹੁੰਦਾ ਗਿਆਨੀ ਜੀ, ਇੱਕ ਮੈਂ ਬੇਨਤੀ ਜ਼ਰੂਰ ਕਰਾਂ, ਕਿਉਂਕਿ ਜਿਹੜੇ ਨਾ ਸੰਗਤ ਘਰਾਂ 'ਚ ਬੈਠੀ ਸੁਣਦੀ ਹੈ, ਕੱਲ੍ਹ ਇੱਕ ਸਿੰਘ ਇੱਥੇ ਆਇਆ ਸੀ ਅਤੇ ਉਹ ਵਿਚਾਰਾ ਆਇਆ ਉਸੇ ਟਾਈਮ ਦੇ ਹਿਸਾਬ ਨਾਲ, ਜਿਹੜੀ ਲਾਈਵ ਕਥਾ ਦਾ ਆਪਣਾ ਸਮਾਂ ਹੁੰਦਾ ਤਕਰੀਬਨ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤਾਈਂ, ਉਹ 8 ਤੋਂ 8:40 ਗਿਆਨੀ ਜੀ ਤੁਹਾਨੂੰ ਸਾਰਾ ਦੱਸ ਦੇਣਗੇ। ਸ਼ਨੀ ਐਤਵਾਰ ਨੂੰ ਸ਼ਾਮ ਦੇ ਸਮੇਂ ਦੀ ਕਈ ਵਾਰ ਤਬਦੀਲੀ ਹੁੰਦੀ ਹੈ, ਤਾਂ ਮੈਂ ਗਿਆਨੀ ਜੀ ਨੂੰ ਬੇਨਤੀ ਕਰਾਂਗਾ ਵੀ ਉਹ ਵੀ ਸੰਗਤ ਨਾਲ ਸਾਂਝੀ ਕਰ ਦਿੱਤੀ ਜਾਵੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ, ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕੀਤੀ ਹੈ, ਅਤੇ ਅਖੀਰ ਦੇ ਵਿੱਚ ਜੋ ਇਹਨਾਂ ਨੇ ਬਚਨ ਕੀਤੇ ਨੇ ਕਿ ਆਪਾਂ ਮੁੱਖ ਵਿਸ਼ਾ ਸਾਡਾ ਬਾਣੀ ਨੂੰ ਸਮਝਣ ਦਾ ਹੈ, ਕਿ ਬਾਣੀ ਸਾਨੂੰ ਉਪਦੇਸ਼ ਕੀ ਦਿੰਦੀ ਹੈ, ਬਾਣੀ ਸਾਡੇ ਜੀਵਨ ਨੂੰ ਕੀ ਦੱਸਣਾ ਚਾਹੁੰਦੀ ਹੈ, ਗੁਰੂ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ। ਆਪਾਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ, ਕਿਉਂਕਿ ਬਾਣੀ ਪੜ੍ਹਨਾ ਬਹੁਤ ਜ਼ਰੂਰੀ ਹੈ। ਅਤੇ ਖਿਮਾ ਕਰਨਾ, ਜੇ ਪੜ੍ਹਨ ਨਾਲ ਵੀ ਗੱਲ ਬਣਦੀ ਹੋਵੇ ਨਾ, ਤਾਂ ਪਾਤਸ਼ਾਹ ਨੇ ਆਪਣੀ ਬਾਣੀ 'ਚ ਬਹੁਤ ਜਗ੍ਹਾ 'ਤੇ ਸਾਡੇ ਨਾਲ ਸਾਂਝ ਕੀਤੀ ਆ ਵੀ ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਕੀ ਹੋਏਗਾ। ਫਿਰ ਆਸਾ ਦੀ ਵਾਰ 'ਚ ਰੋਜ਼ ਅਸੀਂ ਸੁਣਦੇ ਹਾਂ, ਪੜ੍ਹ ਪੜ੍ਹ ਗੱਡੀ ਲੱਧੀਏ, ਗੱਲ ਇਹ ਰੋਜ਼ ਦੀ ਸਾਡੀ ਹੈ ਵੀ ਇਹੋ ਜਿਹੀ ਆ ਕਿ ਆਪਾਂ ਰੋਜ਼ ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਪੜ੍ਹੀ ਜਾ, ਪਾਠ ਕਰਨਾ ਜ਼ਰੂਰੀ ਆ, ਅਸੀਂ ਨਾ ਨਹੀਂ ਕਰਦੇ, ਪਰ ਕੋਸ਼ਿਸ਼ ਕਰੋ ਕਿ ਜ਼ਿਆਦਾ ਪਾਠ ਕਰਨ ਦੀ ਬਜਾਏ ਅਸੀਂ ਸਮਝ ਕੇ ਪਾਠ ਕਰੀਏ ਕਿ ਪਾਠ ਕਹਿ ਕੀ ਰਿਹਾ, ਸਾਨੂੰ ਬਾਣੀ ਕਹਿ ਕੀ ਰਹੀ। ਹੁਣ ਜਪਜੀ ਸਾਹਿਬ ਦਾ ਪਾਠ ਹਰ ਇੱਕ ਸਿੱਖ ਨੂੰ ਜ਼ਬਾਨੀ ਚੇਤੇ ਆ, ਤੇ ਖੇਮਾ ਕਰਨਾ ਮੈਂ ਇੱਕ ਪੰਕਤੀ ਤੁਹਾਡੇ ਨਾਲ ਸਾਂਝੀ ਕਰਾਂਗਾ ਵੀ ਆਪਾਂ ਰੋਜ਼ ਵੀ ਪੜ੍ਹਦੇ ਹਾਂ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ। ਜੇ ਇਸ ਪੰਕਤੀ ਨੂੰ ਅਸੀਂ ਸਮਝ ਜਾਈਏ ਤੇ ਫਿਰ ਸਾਡੇ ਘਰ ਵਿੱਚ ਅੱਜ ਜਿਹੜੀਆਂ ਅਸੀਂ ਫੋਟੋਆਂ ਲਿਆ ਕੇ ਚੋਰੀ ਗੁਰਦੁਆਰਿਆਂ 'ਚ ਰੱਖਦੇ ਹਾਂ ਪੁੱਛਣ ਤੋਂ ਬਗੈਰ ਹੀ ਛੱਡ ਜਾਂਦੇ ਹਾਂ, ਉਹ ਫਿਰ ਫੋਟੋਆਂ ਦੀ ਜ਼ਰੂਰਤ ਨਹੀਂ। ਠੀਕ ਹੈ ਫੋਟੋ ਲਾਓ, ਅਸੀਂ ਨਹੀਂ ਕਹਿੰਦੇ ਤੁਹਾਨੂੰ, ਤੁਹਾਡੀ ਮਰਜ਼ੀ ਹੈ। ਪਰ ਖਿਮਾ ਕਰਨਾ, ਉਹਦੀ ਸ਼ਕਲ ਹੀ ਕੋਈ ਨਹੀਂ, ਉਹਦੀ ਕੋਈ ਮੂਰਤੀ ਕੋਈ ਨਹੀਂ, ਚੱਕਰ ਚਿੰਨ ਔਰ ਬਰਨਜਾਤ ਪਾਲ ਨਾ ਜੇ ਰੂਪ ਰੰਗ ਔਰ ਕਹਿ ਨਾ ਸਕ, ਉਹਦੇ ਬਾਰੇ ਤਾਂ ਕਿਹਾ ਹੀ ਨਹੀਂ ਜਾ ਸਕਦਾ ਕਿ ਉਹ ਕਿਹੋ ਜਿਹਾ ਕਿੱਦਾਂ ਦਾ। ਫਿਰ ਆਪਣੇ ਅਸੀਂ ਅੰਦਾਜ਼ੇ ਨਾਲ ਫੋਟੋਆਂ ਗੁਰੂਆਂ ਦੀਆਂ ਬਣਾਈਆਂ ਹੋਈਆਂ ਨੇ, ਗੁਰੂ ਦੀ ਅਸਲੀਅਤ ਫੋਟੋ ਕਿਸੇ ਪਾਸ ਨਹੀਂ ਹੈਗੀ, ਕਿਸੇ ਨੂੰ ਨਹੀਂ ਪਤਾ, ਕਿਉਂਕਿ ਉਹਨਾਂ ਸਮਿਆਂ 'ਚ ਨਾ ਕੋਈ ਕੈਮਰਾ ਸੀ ਨਾ ਕੋਈ ਆਰਟਿਸਟ ਸੀ, ਕੋਈ ਐਸੀਆਂ ਗੱਲਾਂ ਨਹੀਂ ਬਣੀਆਂ ਕਿ ਸਾਡੇ ਕੋਈ ਚੀਜ਼ ਹੋਵੇ। ਪਰ ਚਲੋ ਸਾਡੀ ਸ਼ਰਧਾ, ਜਿਹੜੀ ਸ਼ਰਧਾ ਜਿਹੜੀ ਆ ਉਹ ਸਾਡੀ ਕਈ ਵਾਰ ਬਲੈਂਕ ਸ਼ਰਧਾ ਹੋ ਜਾਂਦੀ ਹੈ। ਸੋ ਇਸ ਕਰਕੇ ਸ਼ਬਦ ਨਾਲ ਹੀ ਜੁੜੀਏ ਅਤੇ ਸ਼ਬਦ ਤੋਂ ਹੀ ਸਾਨੂੰ ਸਾਰੀ ਬਖਸ਼ ਜਿਹੜੀ ਉਹ ਪ੍ਰਾਪਤ ਹੋਣੀ ਆ, ਗੁਰੂ ਕਿਰਪਾ ਕਰੇ। ਚੜ੍ਹਦੀਆਂ ਕਲਾ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਹੈ, ਜਦੋਂ ਕੋਈ ਪ੍ਰੋਗਰਾਮ ਦੇ ਵਿੱਚ ਤਬਦੀਲੀ ਹੁੰਦੀ ਹੈ, ਕੋਸ਼ਿਸ਼ ਤਾਂ ਕਰੀਦੀ ਆ ਵੀ ਆਪਾਂ ਦੱਸੀਏ, ਕਿਉਂਕਿ ਕਦੀ ਵਾਰ ਅਚਾਨਕ ਕੋਈ ਨਾ ਕੋਈ ਪ੍ਰੋਗਰਾਮ ਚੇਂਜ ਹੋ ਜਾਂਦਾ, ਇਸ ਕਰਕੇ ਥੋੜ੍ਹਾ ਜਿਹਾ ਸਮਾਂ ਵੱਧ ਘੱਟ ਕਰ ਸਕਦਾ ਪੈਂਦਾ। ਜਿਹੜੀ ਲਾਈਵ ਕਥਾ ਵਾ ਹੁਕਮਨਾਮੇ ਦੀ, ਉਹ ਹਰ ਰੋਜ਼ ਜਿਹੜੀ ਹੈ ਉਹ ਤਕਰੀਬਨ 8 ਵਜੇ ਸ਼ੁਰੂ ਹੁੰਦੀ ਹੈ, 8 ਵਜੇ ਤੋਂ ਲੈ ਕੇ 40 ਵਜੇ ਤੱਕ, 8 ਤੋਂ 40 ਤੱਕ, 40 ਤੱਕ 40 ਮਿੰਟ ਜਿਹੜੀ ਹੈ ਉਹ ਹੁਕਮਨਾਮੇ ਦੀ ਕਥਾ ਹੁੰਦੀ ਹੈ। ਉਸ ਤੋਂ ਬਾਅਦ ਦੂਸਰੀ ਕਥਾ ਜਿਹੜੀ ਹੈ 9:20 'ਤੇ ਸ਼ੁਰੂ ਹੁੰਦੀ ਹੈ। ਅੱਜ ਦੂਸਰੀ ਕਥਾ ਨਹੀਂ ਹੈ ਕਿਉਂਕਿ ਪ੍ਰੋਗਰਾਮ ਨੇ ਉਹਦੇ ਮੁਤਾਬਕ ਕੀਰਤਨ ਦੀ ਸੇਵਾ ਹੀ ਹੋਣੀ ਆ। ਤੋ ਸ਼ਾਮਾਂ ਦਾ ਦੀਵਾਨ ਜਿਹੜਾ ਉਹ ਵੀ ਕਥਾ ਦਾ ਸਮਾਂ ਜਿਹੜਾ ਨਿਜੇ ਤਾਂ ਉਹਦੇ ਬਾਰੇ ਆਪ ਜੀ ਨਾਲ ਸਾਂਝ ਕਰ ਦਿੱਤੀ ਜਾਏਗੀ। ਸੋ ਆਓ ਹੁਣ ਸ਼ਰਮ ਕਰੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਦੇ ਇੱਥੇ ਪਾਸੋ ਕੀਰਤਨ ਅਖੰਡ ਪਾਠ 3K ਨਗਰ ਅਤੇ ਸੰਤੋਖ ਸਿੰਘ ਥਾਂਦੀ ਪਰਿਵਾਰ ਅਤੇ ਲਖਵਿੰਦਰ ਸਿੰਘ ਢਿੱਲੋਂ ਵੱਲੋਂ ਜੋ ਅਖੰਡ ਪਾਠ ਰਾਮਬਨ ਉਹਨਾਂ ਦੇ ਦਫ਼ਤਰ ਵਿੱਚ ਤਕਰੀਬਨ ਭੋਗ ਜਿਹੜੇ ਨੇ ਜਿਹੜੇ ਸਟਾਰਟ ਹੋਣ ਵਾਲੇ ਨੇ, ਆਪ ਉੱਥੇ ਬੈਠ ਕੇ ਬਾਣੀ ਸੁਣ ਸਕਦੇ ਜੇ ਅਵਸਰ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ,
0: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਮਨੋਰ ਕੀਰਤਨ ਸਰਨ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਜਥਾ ਥੋੜੇ ਦਿਨ ਲਈ ਸਾਡੇ ਪਾਸ ਹੋਰ ਨੇ, ਉਸ ਤੋਂ ਬਾਅਦ ਇਹਨਾਂ ਦੀ ਦੂਸਰੇ ਪ੍ਰੋਗਰਾਮ। ਅਗਰ ਮਾਲਕ ਕਿਰਪਾ ਕਰੇ ਹੋਰ ਸਮਾਂ ਉਹਨਾਂ ਨੂੰ ਸਤਿਗੁਰ ਬਖਸ਼ਿਸ਼ ਕਰਨ। ਸੋ ਚੜ੍ਹਦੀਆਂ ਕਲਾ ਬਖਸ਼ਣ, ਬਹੁਤ ਬਹੁਤ ਧੰਨਵਾਦ ਜਥੇ ਦਾ। ਸੋ ਦੋ ਖੰਡ ਪਾਠ ਆਰੰਭ ਨੇ ਨਗਰ ਥਰੀਕੇ ਦੀਆਂ ਸੰਗਤਾਂ ਵੱਲੋਂ ਅਤੇ ਭਾਈ ਸੰਤੋਖ ਸਿੰਘ ਥਾਂਦੀ ਪਰਿਵਾਰ ਵੱਲੋਂ। ਕੱਲ੍ਹ ਨੂੰ ਭੋਗ ਪੈਣਗੇ। ਉਹਨਾਂ ਵੱਲੋਂ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਹਾਸੀਆਂ ਭਰ ਕੇ ਲਾਹੇ ਪ੍ਰਾਪਤ ਕਰ ਲਏ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਭਾਈ ਲਖਵਿੰਦਰ ਸਿੰਘ ਢਿੱਲੋਂ ਪਰਿਵਾਰ ਵੱਲੋਂ ਜੋ ਖੰਡ ਪਾਠ ਆਰੰਭ ਨੇ, ਉਹਨਾਂ ਦੇ ਭੋਗ ਪੈ ਰਹੇ ਨੇ। ਸੋ ਅੱਜ ਦਾ ਇਹ ਜਿਹੜਾ ਹੁਣ ਦਾ ਦੀਵਾਨ ਹੈ, ਇਹ ਉਹਨਾਂ ਪਰਿਵਾਰ ਵੱਲੋਂ ਹੀ ਹੋਏ। ਸੋ ਹੁਣ ਲਗਾਤਾਰ ਕੀਰਤਨ ਹੋਏਗਾ ਤਕਰੀਬਨ 11:30 ਵਜੇ ਤੱਕ, 12:45 ਵਜੇ ਤੱਕ, 11 ਵਜੇ ਤੱਕ। ਉਸ ਤੋਂ ਬਾਅਦ ਸੁਖਮਨੀ ਸਾਹਿਬ ਦੇ ਪਾਠ ਨੇ। ਸੋ ਹੁਣ ਆਓ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦੇ ਜਥੇ ਪਾਸੋਂ ਸਰਵਣ ਕਰੀਏ ਕੀਰਤਨ। ਉਸ ਤੋਂ ਪਹਿਲਾਂ ਸੰਗਤਾਂ ਨੂੰ ਮੈਂ ਬੇਨਤੀ ਕਰਾਂ ਕਿ ਗੁਰਦੁਆਰਾ ਦੇ ਬਹੁਤ ਸਾਰੇ ਫੋਨ ਸਾਨੂੰ ਆ ਰਹੇ ਨੇ। ਗੁਰਦੁਆਰੇ ਵਿੱਚ ਕੋਈ ਐਸੀ ਗੱਲ ਨਹੀਂ ਕਿ ਤੁਸੀਂ ਸਾਰੀਆਂ ਸੰਗਤਾਂ ਗੁਰਦੁਆਰੇ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਆ ਸਕਦੇ ਜੇ। ਔਰ ਗੁਰਦੁਆਰੇ ਦੇ ਪ੍ਰੋਗਰਾਮ ਨਿਰੰਤਰ ਚੱਲ ਰਹੇ ਨੇ ਔਰ ਸੰਗਤਾਂ ਗੁਰੂ ਘਰ ਵਿੱਚ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਆ ਰਹੀਆਂ ਨੇ। ਤੁਸੀਂ ਬਹੁਤਾ ਫਿਕਰ ਨਾ ਕਰੋ, ਮਾਲਕ ਦੇ ਹੱਥ ਹੈ, ਮਾਲਕ ਸਭ ਕੁਝ ਠੀਕ ਕਰੇਗਾ। ਆਪਾਂ ਸਾਰਿਆਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਸਹਿਯੋਗ ਬਖਸ਼ਿਸ਼ ਕਰਨਾ, ਕਿਉਂਕਿ ਲਗਾਤਾਰ ਤੁਸੀਂ ਤਕਰੀਬਨ, ਮੈਨੂੰ ਵੀ 26 ਸਾਲ, ਤਕਰੀਬਨ 23 ਸਾਲ ਹੋ ਗਏ ਤੁਹਾਡੇ ਨਾਲ ਸੇਵਾ ਕਰਦੇ ਹਾਂ। ਅਸੀਂ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਗੁਰਮਤਿ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਹੋਇਆਂ, ਸਾਰੇ ਜਿਹੜੇ ਜਿੰਨੇ ਵੀ ਸਿਧਾਂਤ ਦੇ ਗੁਰਮਤਿ ਦੇ ਆਪਣੇ ਧਾਰਮਿਕ ਕਰਮ ਨੇ, ਉਹਨਾਂ ਨੂੰ ਅਸੀਂ ਗੁਰਦੁਆਰਾ ਸਾਹਿਬ ਵਿਖੇ ਕਰ ਰਹੇ ਹਾਂ। ਔਰ ਖੰਡ ਪਾਠ ਸਾਹਿਬ ਵੀ ਅਸੀਂ ਇੱਕ ਕਮਰੇ ਵਿੱਚ ਇੱਕ ਹੋ ਰਿਹਾ, ਆਪ ਜੀ ਨੂੰ ਪਤਾ ਹੀ ਹੈ। ਔਰ ਕੋਈ ਵੀ ਐਸਾ ਧਰਮ ਦਾ ਕਰਮਕਾਂਡ ਜਿਹੜਾ ਉਹ ਗੁਰਦੁਆਰਾ ਸਾਹਿਬ ਗੁਰਮਤਿ ਅਨੁਸਾਰ ਨਹੀਂ ਹੋ ਰਿਹਾ। ਆਪਾਂ ਕੋਸ਼ਿਸ਼ ਕਰੀਏ, ਸਹਿਯੋਗ ਬਖਸ਼ੋ ਤਾਂ ਕਿ ਆਪਾਂ ਗੁਰਦੁਆਰੇ ਦੀ ਜਿਹੜੀ ਮਰਿਆਦਾ, ਜਿਸ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਗੁਰੂ ਪੰਥ ਦਾ ਉਪਦੇਸ਼ ਸੱਚਾ ਸੁੱਚਾ ਜਿਹੜਾ ਉਹ ਸੰਗਤਾਂ ਤੱਕ ਪਹੁੰਚਾਇਆ ਜਾ ਸਕੇ, ਉਹਦੇ ਲਈ ਅਸੀਂ ਵਚਨਬੰਧ ਹੈ। ਔਰ ਅਸੀਂ ਅਕਾਲ ਤਖ਼ਤ ਨੂੰ ਸਮਰਪਾਂ, ਅਕਾਲ ਤਖ਼ਤ ਦਾ ਜੋ ਮਰਿਆਦਾ ਉਹਦੇ ਮੁਤਾਬਕ ਅਸੀਂ ਸਾਰੇ ਪ੍ਰੋਗਰਾਮ ਜਿਹੜੇ ਉਹ ਕਰ ਰਹੇ ਹਾਂ। ਆਪ ਸੰਗਤਾਂ ਸਹਿਯੋਗ ਬਖਸ਼ ਰਹੀਆਂ ਜੇ। ਆਉਣ ਵਾਲੇ ਸਮੇਂ ਜੋ ਆਪ ਜੀ ਨੂੰ ਪਤਾ ਹੀ ਹੈ ਕਿ ਨਵੀਂ ਬਿਲਡਿੰਗ ਜਿਹੜੀ ਉਹ ਆਰੰਭ ਹੋ ਚੁੱਕੀ ਹੈ, ਉਹਦਾ ਕਾਰਜ ਤਕਰੀਬਨ ਥੋੜ੍ਹੇ ਸਮੇਂ ਤੱਕ ਆਰੰਭ ਹੋ ਜਾਣਾ, ਉਹਦੇ ਵਿੱਚ ਵੀ ਆਪ ਸਹਿਯੋਗ ਬਖਸ਼ੋ ਤਾਂ ਕਿ ਆਪਾਂ ਆਉਣ ਵਾਲੀ ਜਨਰੇਸ਼ਨ ਵਾਸਤੇ ਆਪਾਂ ਇਹ ਜਿਹੜੀ ਚੀਜ਼ ਹੈ ਤਿਆਰ ਕਰ ਸਕੀਏ। ਔਰ ਧੰਨਵਾਦ ਇੱਥੋਂ ਦੀ ਪ੍ਰਬੰਧਕ ਸ਼੍ਰੇਣੀ ਦਾ, ਜਿਨ੍ਹਾਂ ਨੇ ਬੜੇ ਸੁਚੱਜੇ ਤਰੀਕੇ ਦੇ ਨਾਲ ਇਸ ਗੁਰਦੁਆਰੇ ਦੇ ਸਾਰੇ ਪ੍ਰੋਗਰਾਮਾਂ ਨੂੰ ਨਿਭਾ ਰਹੇ ਨੇ। ਔਰ ਇਸ ਗੁਰਦੁਆਰੇ ਦੀ ਸਾਰੀ ਸੇਵਾ ਤੋਂ ਉਪਰੰਤ ਇੱਕ ਨਵਾਂ ਗੁਰਦੁਆਰਾ ਬਣਨਾ, ਗੁਰਮੁਖ ਪਿਆਰੋ, ਇਹ ਚੰਗੇ ਜਿਹੜੇ ਪ੍ਰਬੰਧਕ ਸ਼੍ਰੇਣੀ ਆ ਉਹਨਾਂ ਦੀ ਸੋਚ ਦਾ ਨਤੀਜਾ ਕਿ ਹੋਰਨਾਂ ਪਾਸੇ ਜਾਣ ਦੀ ਬਜਾਏ ਅਸੀਂ ਕਿਉਂ ਨਾ ਇਸੇ ਗੁਰਦੁਆਰੇ ਦੇ ਵਿੱਚ ਅੱਜ ਦੇ ਸਮੇਂ ਦੇ ਮੁਤਾਬਕ ਇੱਕ ਸੋਹਣਾ ਸਥਾਨ ਜਿਹੜਾ ਸੰਗਤਾਂ ਨੂੰ ਦੇ ਸਕੀਏ। ਔਰ ਇਹਨਾਂ ਨੇ ਰਾਤ ਦਿਨ ਸੇਵਾ ਕਰਕੇ ਪ੍ਰਬੰਧਕਾਂ ਨੇ ਗੁਰਮੁਖ ਪਿਆਰਿਓ ਅਤੇ ਤੁਹਾਡੀ ਦਿੱਤੀ ਹੋਈ ਮਾਇਆ ਨੂੰ ਸਾਂਭ ਕੇ ਅਗਲਾ ਨਵਾਂ ਗੁਰਦੁਆਰਾ ਜਿਹੜਾ ਇਹਨਾਂ ਨੇ ਬਣਾਉਣਾ ਸ਼ੁਰੂ ਕਰ ਦਿੱਤਾ। ਔਰ ਮੈਂ ਬੇਨਤੀ ਇਹ ਵੀ ਕਰਾਂਗਾ ਕਿ ਇਹ ਗੁਰਦੁਆਰਾ ਸਾਹਿਬ ਆ ਕਿਸੇ ਦੀ ਪ੍ਰੋਪਰਟੀ ਦੀ ਨਹੀਂ, ਕਿਸੇ ਦੇ ਨਾਂ 'ਤੇ ਨਹੀਂ ਹੈ। ਇਹ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਪ੍ਰੋਪਰਟੀ ਆ, ਸੰਗਤਾਂ ਦੀ ਪ੍ਰੋਪਰਟੀ ਆ, ਸੰਗਤ ਹੀ ਇਹਦਾ ਮਾਲਕ ਨੇ। ਔਰ ਇਸ ਕਰਕੇ ਇਹ ਸੰਗਤਾਂ ਦੀ ਜਿਹੜੀ ਪ੍ਰੋਪਰਟੀ ਹੈ, ਸੰਗਤਾਂ ਦਾ ਜੋ ਸਥਾਨ ਹੈ, ਇਹ ਸੰਗਤਾਂ ਨੂੰ ਇਸ ਸਥਾਨ ਲਈ ਸਹਿਯੋਗ ਜ਼ਰੂਰ ਕਰਨਾ ਚਾਹੀਦਾ। ਆਪ ਜੀ ਨੂੰ ਬੇਨਤੀ ਆ। ਕੋਈ ਨਹੀਂ, ਇਹ ਮੀਡੀਆ ਕਰ ਰਿਹਾ ਕੰਮ ਆਪਣਾ ਚੱਲੀ ਜਾ ਰਿਹਾ, ਪਰ ਤੁਸੀਂ ਆਪਣੇ ਮਨ ਨੂੰ ਜ਼ਰੂਰ ਸੋਚ ਕੇ ਵਿਚਾਰ ਕਰਿਓ ਕਿ ਸੱਚ ਕੀ ਹੈ ਅਤੇ ਇਹਦੇ 'ਚ ਸੱਚ ਕਿਵੇਂ ਹੋਣਾ ਚਾਹੀਦਾ। ਇਹ ਸਭ ਆਪ ਜੀ ਨੂੰ ਪਤਾ ਹੀ ਹੈ, ਸਾਨੂੰ ਦੱਸਣ ਦੀ ਲੋੜ ਨਹੀਂ। ਔਰ ਤੁਸੀਂ ਬੜੇ ਸਮੇਂ ਤੋਂ ਸਹਿਯੋਗ ਬਖਸ਼ ਰਹੇ ਨੇ, ਤੁਹਾਡਾ ਸਾਰਿਆਂ ਦਾ ਧੰਨਵਾਦ। ਸੋ ਆਓ ਹੁਣ ਸਰਵਣ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਨ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ, ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ। ਆਪ ਵੀ ਹਾਸੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਅੱਜ ਭਾਈ ਲਖਵਿੰਦਰ ਸਿੰਘ ਢਿੱਲੋਂ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ ਔਰ ਗੁਰੂ ਕੇ ਲੰਗਰਾਂ ਦੀ ਸੇਵਾ ਪਰਿਵਾਰ ਵੱਲੋਂ ਹੋ ਰਹੀ ਹੈ ਔਰ ਇਹ ਕੀਰਤਨ ਵੀ ਉਸੇ ਹੀ ਪਰਿਵਾਰ ਵੱਲੋਂ ਹੈ। ਆਪ ਸਭ ਨੂੰ ਬੇਨਤੀ ਹੈ ਕੀਰਤਨ ਸਰਵਨ ਕਰਨਾ, ਗੁਰੂ ਕੇ ਲੰਗਰ ਜਿਹੜੇ ਨੇ ਉਹ ਛਕਣੇ। ਪਰਿਵਾਰ ਨੂੰ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਪਰਿਵਾਰ ਨੂੰ ਸਤਿਗੁਰ ਚੜ੍ਹਦੀ ਕਲਾ ਬਣੀ ਸੋਚ ਸੇਵਾ ਭਾਵਨਾ ਲੈ ਕੇ ਜੋ ਆਪ ਨੇ ਕਾਰਜ ਕੀਤਾ, ਸਤਿਗੁਰ ਆਪ ਦੀਆਂ ਸ਼ੁਭ ਭਾਵਨਾ ਪੂਰੀਆਂ ਕਰਨ। ਆਉਣ ਵਾਲਾ ਸਮਾਂ ਆਪ ਲਈ ਚੜ੍ਹਦੀਆਂ ਕਲਾ ਪ੍ਰੇਮ ਪਿਆਰ ਇਤਫਾਕ ਵਾਲਾ ਹੋਵੇ। ਅਸੀਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਆਪ ਸੰਗਤਾਂ ਦਾ ਧੰਨਵਾਦ ਜੋ ਸਹਿਜੇ ਉਹ ਬਖਸ਼ ਰਹੇ ਜੇ। ਔਰ ਜਿਵੇਂ ਆਪ ਜੀ ਨੂੰ ਪਤਾ ਕਿ ਇੱਕ ਨਵੀਂ ਬਿਲਡਿੰਗ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਉਹ ਆਰੰਭ ਹੋ ਚੁੱਕੀ ਹੈ ਔਰ ਉਹਦੀ ਸਾਰੀ ਜਿਹੜੀ ਹੈ ਥੋੜ੍ਹੇ ਦਿਨਾਂ ਤੱਕ ਆਰੰਭ ਹੋ ਜਾਣੀ ਹੈ। ਆਪ ਦਾ ਸਹਿਯੋਗ ਹੈ, ਆਪ ਬਹੁਤ ਸਹਿਯੋਗ ਬਖਸ਼ ਰਹੇ ਜੇ ਔਰ ਜੋ ਵੀ ਤਿਲ ਫੁਲ ਭੇੜਾ ਆਪ ਜ਼ਰੂਰ ਇਸ ਵਿੱਚ ਸਹਿਯੋਗ ਬਖਸ਼ੋ ਤਾਂ ਕਿ ਜੋ ਕਾਰਜ ਆਰੰਭ ਕੀਤੇ ਹੋਏ ਨੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਸੰਪੂਰਨ ਹੋ ਸਕਣ। ਆਉਣ ਵਾਲਾ ਸਮਾਂ ਇਹਨਾਂ ਬੱਚਿਆਂ ਵਾਸਤੇ, ਆਉਣ ਵਾਲੀ ਜਨਰੇਸ਼ਨ ਵਾਸਤੇ ਅਸੀਂ ਕੁਛ ਨਾ ਕੁਛ ਬਣਾਉਣ ਦਾ ਯਤਨ ਕਰੀਏ, ਕਿਉਂਕਿ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਜਿਹੜੀ ਬਿਲਡਿੰਗ ਉਹ ਬਣ ਰਹੀ, ਹੋ ਸਕਦਾ ਨੌਰਥ ਅਮੈਰੀਕਾ ਵਿੱਚ ਇੱਕ ਮਾਡਲ ਹੋਵੇ। ਸੋ ਆਪਾਂ ਸਾਰਿਆਂ ਨੇ ਆਪਣਾ ਦਸਵੰਧ ਜ਼ਰੂਰ ਥੋੜ੍ਹਾ ਥੋੜ੍ਹਾ ਕੱਢ ਕੇ ਔਰ ਇਸ ਵਿੱਚ ਸਹਿਯੋਗ ਬਖਸ਼ਣਾ। ਆਪ ਸਭ ਨੂੰ ਬੇਨਤੀ ਹੈ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬਾਕੀ ਬਹੁਤਾ ਕੋਸ਼ਿਸ਼ ਨਹੀਂ ਕਰਨੀ ਕਿ ਆਪਾਂ ਜੋ ਗੱਲਾਂ ਹੋ ਰਹੀਆਂ ਉਹਨਾਂ ਨਾਲ ਜਾਈਏ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੇ ਸੇਵਾਦਾਰ ਹਾਂ ਅਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਜੋੜਨਾ, ਕਿਉਂਕਿ ਹੰਸ ਦਾ ਪ੍ਰੀਤ ਦੁੱਧ ਨਾਲ ਹੈ। ਉਹਨੂੰ ਇਹ ਨਹੀਂ ਪਤਾ ਕਿ ਪ੍ਰੀਤ ਦੁੱਧ ਗਾਂ ਦਾ, ਮੱਝ ਦਾ ਕਿ ਕੀ ਦਾ। ਆਪਾਂ ਦੀ ਵੀ ਪ੍ਰੀਤ ਵੀ ਗੁਰੂ ਗ੍ਰੰਥ ਸਾਹਿਬ ਨਾਲ ਹੋਣੀ ਚਾਹੀਦੀ ਆ। ਬਾਹਰ ਕੀ ਹੁੰਦਾ ਕੀ ਨਹੀਂ ਹੁੰਦਾ ਇਹਨੂੰ ਆਪਾਂ ਬਹੁਤਾ ਸੋਚਣ ਦਾ ਨਾ ਯਤਨ ਕਰੀਏ, ਕਿਉਂਕਿ ਗੁਰੂ ਕਿਰਪਾ ਕਰੇ ਹਾਂ ਸਭ ਨੂੰ ਸਮੱਤ ਬਖਸ਼ਣ, ਅਸੀਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸੇਵਾਦਾਰ ਬਣ ਸਕੀਏ। ਆਪਣੇ ਆਪ ਨੂੰ ਅਸੀਂ ਨਾ ਸ਼ੋ ਕਰੀਏ, ਕਿਉਂ ਅਸੀਂ ਇਸ ਚੀਜ਼ ਦਾ ਬਹੁਤਾ ਨਾ ਕਰੀਏ, ਕਿਉਂਕਿ ਆਪਾਂ ਇੱਕ ਹੈ ਤਾਂ ਉਹਦੇ ਬੱਚੇ ਹਾਂ ਨਾ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲ, ਹਰ ਜੀ ਮੇਰੀ ਸਾਰ ਕਰਿਆਵਾਂ, ਹਰ ਕੇ ਬਾਲਕ ਉਹ ਤਾਂ ਸਾਨੂੰ ਰੋਜ਼ ਕਹਿੰਦਾ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਉਹ ਤਾਂ ਸਾਨੂੰ ਸੱਦਾ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲੈ ਲਾਏ, ਹਰ ਨਾਮੇ ਕੇ ਹੋਵੋ ਜੋੜੀ ਗੁਰਮ ਬੈਸੋ, ਭੁੱਲਣ ਹਾਰ ਹੈ। ਮਹਾਰਾਜ ਕਹਿੰਦੇ ਨੇ ਗੁਰਮ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ, ਮਨੁੱਖ ਭੁੱਲ ਕਰ ਲੈਂਦਾ, ਹੋ ਸਕਦਾ ਸਾਡੇ ਕੋਲੋਂ ਵੀ ਕੋ ਭੁੱਲ ਹੋਵੇ, ਅਸੀਂ ਉਹਦੇ ਖਿਮਾਂ ਦੇ ਜਾ ਚੁੱਕਾਂ। ਪਰ ਆਪਾਂ ਕੋਸ਼ਿਸ਼ ਕਰੀਏ, ਪ੍ਰੇਮ ਪਿਆਰ ਇਤਫਾਕ ਵਧਾਈਏ।

ਵਾਹਿਗੁਰੂ ਵਾਹਿਗੁਰੂ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਿਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਨ ਵਿਚਾਰੈ ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਸੰਗਤ ਜੀ, ਉਹ ਪਾ ਲੈਂਦਾ ਪ੍ਰੀਤਮ ਆਪਣੇ ਨੂੰ ਜਿਸ ਦੀ ਇੱਕ ਦੇ ਨਾਲ ਪ੍ਰੀਤ ਹੋਵੇ, ਉਹ ਪਾ ਲੈਂਦਾ ਸੱਜਣ ਆਪਣੇ ਨੂੰ ਜਿਸ ਦੀ ਇੱਕ ਦੇ ਨਾਲ ਪ੍ਰੀਤ ਹੋਵੇ, ਭਾਵੇਂ ਮੰਦਿਰ ਹੋਵੇ ਚਾਹੇ ਗੁਰਦੁਆਰਾ, ਭਾਵੇਂ ਗਿਰਜਾ ਤੇ ਚਾਹੇ ਮਸੀਤ ਹੋਵੇ, ਭਾਵੇਂ ਹਲ ਵਾਵੇ ਉਹ ਚਾਹੇ ਵੜੇ ਭੋਰੀ, ਭਾਵੇਂ ਗ੍ਰਿਸਤੀ ਤੇ ਚਾਹੇ ਅਤੀਤ ਹੋਵੇ, ਰੱਬ ਉਹਨਾਂ ਤਾਂ ਹੀ ਮਿਲਦਾ ਘਰ ਆ ਕੇ ਜਿਨ੍ਹਾਂ ਬੰਦਿਆਂ ਦੀ ਸਾਫ ਨੀਤ ਹੋਵੇ। ਉਹ ਸਮਝੇ ਆਤਮਾ ਵਿੱਚ ਪਰਮਾਤਮਾ ਨੂੰ, ਅਰ ਹੰਝੂ ਪੂਜੋਂ ਦੀ ਪਿਆਰ ਦਾ ਪੱਲਾ ਹੋਵੇ, ਤੇਰੇ ਚਰਨਾਂ ਚ ਦਾਤਾ ਅਰਦਾਸ ਮੇਰੀ, ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ਪਰਮ ਪੂਜੀਏ ਪਾਦ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਬਦ ਬ੍ਰਹਮ ਸਤਿਗੁਰੂ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਪਾਤਸ਼ਾਹ ਜੀ ਦੇ ਪਾਵਨ ਵਾ ਮੁਕੱਦਸ ਚਰਨਾਂ ਦੇ ਅੰਦਰ ਸਜੇ ਹੋਏ ਸਾਹਿਬਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਆਓ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਬਣਿਆ। ਬਹੁਤ ਸਾਰੀਆਂ ਸੰਗਤਾਂ ਜਿੱਥੇ ਰੂਟੀਨ ਦੇ ਦੀਵਾਨਾਂ ਵਿੱਚ ਆਪ ਜੀ ਹਾਜ਼ਰੀਆਂ ਭਰਦੇ ਹੋ, ਕਿਉਂਕਿ ਦੋ ਸ੍ਰੀ ਅਖੰਡ ਪਾਠ ਸਾਹਿਬ ਜੋ ਕੱਲ੍ਹ ਰੋਜ਼ ਤੋਂ ਸੇਵਕ ਪਰਿਵਾਰਾਂ ਵੱਲੋਂ ਜੋ ਆਰੰਭ ਕਰਵਾਏ ਗਏ ਨੇ, ਇੱਕ ਅਖੰਡ ਪਾਠ ਸਾਹਿਬ ਪਰਸੋਂ ਤੋਂ ਆਰੰਭ ਸੀ ਭਾਈ ਲਖਵਿੰਦਰ ਸਿੰਘ ਢਿੱਲੋਂ ਪਰਿਵਾਰ ਜੀ ਦਾ ਜ਼ਿਕਰ ਹੋਣੇ ਮਾਣਯੋਗ ਗਿਆਨੀ ਜੀ ਗਿਆਨੀ ਜਗਦੀਸ਼ ਸਿੰਘ ਜੀ ਕਰਕੇ ਵੀ ਗਏ ਨੇ ਆਪ ਸੰਗਤਾਂ ਦੇ ਨਾਲ। ਤੋ ਭਾਈ ਲਖਵਿੰਦਰ ਸਿੰਘ ਜੀ ਢਿੱਲੋਂ ਪਰਿਵਾਰ ਵੱਲੋਂ ਕਾਕਾ ਸਹਿਜ ਸਿੰਘ ਦਾ 16ਵਾਂ ਬਰਥਡੇ ਮਨਾਉਂਦਿਆਂ ਹੋਇਆਂ ਸੈਲੀਬ੍ਰੇਟ ਕਰਦਿਆਂ ਹੋਇਆਂ ਗੁਰੂ ਚਰਨਾਂ ਦਾ ਓਟ ਆਸਰਾ ਲਿਆ ਗਿਆ, ਸ਼ੁਕਰਾਨਾ ਕੀਤਾ ਜਾ ਰਿਹਾ। ਤੋ ਅੱਜ ਦੇ ਇਹ ਸਮਾਗਮ ਪਰਿਵਾਰ ਵੱਲੋਂ ਉਲੀਕੇ ਗਏ ਸ਼ੁਕਰਾਨਾ ਸਮਾਗਮ ਹਨ। ਇਸ ਤੋਂ ਪਹਿਲਾਂ ਕਿ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਢਾਡੀ ਕਲਾ ਦੇ ਮਾਧਿਅਮ ਦੁਆਰਾ ਕੁਝ ਬੇਨਤੀ ਕਰ ਸਕਾਂ, ਆਓ ਇੱਕ ਵਾਰ ਜੋ ਗੁਰੂ ਦਰਬਾਰ ਦੀ ਮਰਿਆਦਾ ਹੈ ਉਸ ਮਰਿਆਦਾ ਦਾ ਬਾਨਣੂ ਬੰਨਦੇ ਹੋਇਆਂ ਪਾਵਨ ਦਰਬਾਰ ਦੇ ਅੰਦਰ ਹਾਜ਼ਰੀਆਂ ਲਵਾਈਏ ਤੇ ਜੋ ਹੁਕਮ ਹੈ ਹਰ ਇੱਕ ਸਿੱਖ ਪ੍ਰਾਣੀ ਮਾਤਰ ਨੂੰ ਪਿਆਗੈ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ ਚੁਕਾਉਂਦੇ ਸੀਸ ਲਵਾਈਏ ਗੁਰੂ ਦਰਬਾਰ ਅੰਦਰ ਹਾਜ਼ਰੀਆਂ ਅਦਬ ਵਿੱਚ ਆਈਏ ਤੇ ਇੱਕ ਵਾਰੀ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਯਕੀਨਨ ਬਹੁਤ ਵੱਡੇ ਭਾਗ ਨੇ ਜੋ ਇਹ ਸਤਸੰਗਤ ਦੀਆਂ ਅਮੁੱਲ ਘੜੀਆਂ ਪ੍ਰਾਪਤ ਹੋ ਰਹੀਆਂ ਨੇ, ਜਿੱਥੇ ਬਹੁਤ ਸਾਰੀਆਂ ਸੰਗਤਾਂ ਰੂਟੀਨ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ, ਉੱਥੇ ਢਿੱਲੋਂ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਜੋ ਪਰਿਵਾਰ ਵੱਲੋਂ ਪਰਸੋਂ ਰੋਜ਼ ਤੋਂ ਇਹ ਪ੍ਰੋਗਰਾਮ ਆਦਿ ਉਲੀਕੇ ਗਏ ਸਨ, ਜਿਹਦੇ ਤਹਿਤ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਕੇ ਮਹਾਨ ਸ੍ਰੀ ਅਖੰਡ ਪਾਠ ਸਾਹਿਬ ਸੇਵਕ ਪਰਿਵਾਰ ਵੱਲੋਂ ਆਰੰਭ ਕਰਵਾਏ ਗਏ ਤੇ ਅੱਜ ਜਿਹਦੀ ਸੰਪੂਰਨਤਾ ਹੋਈ ਹੈ। ਗੁਰੂ ਪਿਆਰੀ ਸਾਧ ਸੰਗਤ, ਜਦੋਂ ਆਪਾਂ ਸਿੱਖ ਰਹਿਤ ਮਰਿਆਦਾ ਨੂੰ ਪੜ੍ਹਦੇ ਹਾਂ, ਮੈਂ ਬੇਨਤੀ ਤਾਂ ਕਰਨ ਲੱਗਾ ਵੀ ਇਹ ਜਿਸ ਸਥਾਨ ਤੇ ਆਪ ਜੀ ਜੁੜਮਿਲ ਬੈਠੇ ਹੋ ਨਾ, ਮੈਥੋਂ ਪਹਿਲਾਂ ਮਾਣਯੋਗ ਗਿਆਨੀ ਜੀ ਵੈਸੇ ਤੁਹਾਨੂੰ ਦੱਸ ਗਏ ਨੇ, ਮੈਂ ਦਾਅਵਾ ਤਾਂ ਨਹੀਂ ਚਲੋ ਇਸ ਗੱਲ ਦਾ ਕਰਦਾ, ਆਪਣੇ ਵੱਲੋਂ ਹਰ ਇੱਕ ਵਿਅਕਤੀ ਸੱਚ ਦੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ, ਸੰਸਥਾਵਾਂ ਚੱਲਦੀਆਂ ਨੇ, ਸੱਚ ਦੀ ਗੱਲ ਵੀ ਹੁੰਦੀ ਹੈ, ਪਰ ਜਦੋਂ ਤੁਸੀਂ ਕੈਨੇਡਾ ਵਾਈਡ ਗੁਰਦੁਆਰਿਆਂ ਦੀ ਗੱਲ ਕਰਦੇ ਹੋ ਤੇ ਇੱਕੋ ਇੱਕ ਅਸਥਾਨ, ਇੱਕੋ ਇੱਕ ਸਟੇਜ ਜਿਹੜਾ ਪੂਰੇ ਦਾ ਪੂਰੀ ਸਟੇਜ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਸਮਰਪਿਤ ਹੈ। ਤੁਸੀਂ ਬਾਹਰ ਜਾਓਗੇ ਕਾਊਂਟਰ ਤੇ ਤੁਹਾਨੂੰ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਮਿਲ ਜਾਣਗੀਆਂ। ਦੋ ਤਰ੍ਹਾਂ ਦੇ ਪਾਠਾਂ ਦਾ ਜ਼ਿਕਰ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ। ਪਹਿਲਾ ਪਾਠ ਹੈ ਸਹਿਜ ਪਾਠ, ਸਧਾਰਨ ਪਾਠ ਜਾਂ ਸਹਿਜ ਪਾਠ ਕਹਿ ਸਕਦੇ ਹਾਂ। ਸਹਿਜ ਪਾਠ ਵਾਸਤੇ ਉਹਦੀ ਜਿਹੜੀ ਡਿਟੇਲ ਥੱਲੇ ਹੇਠਾਂ ਲਿਖੀ ਹੈ ਉਹਦੇ ਵਿੱਚ ਇਹ ਗੱਲ ਲਿਖੀ ਗਈ ਹੈ ਵੀ ਉਹਦੇ 'ਚ ਦਿਨਾਂ ਦੀ ਗਿਣਤੀ ਮੁਕਰਰ ਨਹੀਂ। ਸਹਿਜ ਪਾਠ ਦਾ ਅਰਥ ਹੀ ਹੈ ਵੀ ਸਹਿਜੇ ਸਹਿਜੇ ਹੌਲੀ ਹੌਲੀ, ਤੋ ਜਿੰਨੇ ਸਮੇਂ ਵਿੱਚ ਵੀ ਹੋ ਜਾਏ। ਇਹ ਵੀ ਗੱਲ ਬਕਾਇਦਾ ਲਿਖੀ ਹੈ ਵੀ ਹਰ ਇੱਕ ਸਿੱਖ ਪ੍ਰਾਣੀ ਮਾਤਰ ਨੂੰ ਘੱਟੋ ਘੱਟ ਆਪਣਾ ਇੱਕ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ, ਡਰਨਾ ਨਹੀਂ ਚਾਹੀਦਾ।
ਕਈ ਵਾਰੀ ਸਾਨੂੰ ਡਰਾ ਹੀ ਅੱਜ ਇੰਨਾ ਜ਼ਿਆਦਾ ਦਿੱਤਾ ਜਾਂਦਾ ਹੈ, ਜੇ ਖੌਰੇ ਗਲਤੀ ਹੋ ਗਈ ਤੇ ਪਤਾ ਨਹੀਂ ਕਿੱਡਾ ਕੁ ਵੱਡਾ ਪਾਪ ਲੱਗ ਜਾਣਾ ਹੈ। ਪਰ ਦੁਨੀਆਂ ਦਾ ਕੋਈ ਵੀ ਐਸਾ ਕਾਰਜ ਨਹੀਂ ਜਿਹੜਾ ਸਿੱਖੇ ਜਦੋਂ ਆਪਾਂ ਆਰੰਭ ਕਰਦੇ ਹਾਂ ਤੇ ਉਹਨੂੰ ਜਦੋਂ ਤੁਸੀਂ ਆਰੰਭਤਾ ਕਰਦੇ ਹੋ, ਆਰੰਭਤਾ ਕਰਦੇ ਕਰਦੇ ਹੌਲੀ ਹੌਲੀ ਬੰਦਾ ਪ੍ਰਵੀਨ ਹੁੰਦਾ ਹੈ। ਕੋਈ ਵੀ ਆਦਮੀ ਪੈਦਾਇਸ਼ੀ ਮਾਸਟਰ ਨਹੀਂ ਹੁੰਦਾ ਕਿਸੇ ਵੀ ਕਿੱਤੇ ਦੇ ਵਿੱਚ। ਤੋ ਜਦੋਂ ਨਾਲ ਜੁੜਾਂਗੇ ਅਸੀਂ ਤੋ ਆਪੇ ਮਾਲਕ ਮੇਰ ਕਰੇਗਾ। ਇਹ ਪਹਿਲਾ ਪਾਠ ਹੈ ਸਹਿਜ ਪਾਠ ਤੇ ਦੂਜਾ ਹੈ ਸ਼੍ਰੀ ਅਖੰਡ ਪਾਠ। ਮੈਂ ਬੇਨਤੀ ਇਹ ਤਾਂ ਕਰਨ ਲੱਗਾ, ਬਹੁਤ ਵਾਰ ਵੈਸੇ ਇੰਝ ਹੁੰਦਾ ਵੀ ਪਰਿਵਾਰ ਅਖੰਡ ਪਾਠ ਸਾਹਿਬ ਆਰੰਭ ਕਰਵਾ ਜਾਂਦੇ ਨੇ ਤੇ ਆਰੰਭਤਾ ਦੀ ਦੇਗ ਲੈ ਕੇ ਕੜਾਹ ਪ੍ਰਸ਼ਾਦ ਲੈ ਕੇ ਤੇ ਜਾਣ ਲੱਗੇ ਪੁੱਛਦੇ ਨੇ ਵੀ ਮਦ ਦੀ ਅਰਦਾਸ ਕਦੋਂ ਹੋਣੀ ਹੈ। ਸਾਨੂੰ ਵੀ ਇੱਥੇ ਵੈਸੇ ਕੁਐਸਚਨ ਹੁੰਦਾ, ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹੁੰਦੇ ਹਾਂ ਵੀ ਇੱਥੇ ਮਦ ਦੀ ਅਰਦਾਸ ਨਹੀਂ ਹੁੰਦੀ। ਅਰਦਾਸ ਤੇ ਹੁੰਦੀ ਹੈ ਵੈਸੇ, ਇਹ ਨਾ ਸਮਝਿਓ, ਅਰਦਾਸ ਹੁੰਦੀ ਹੈ ਪਰ ਉਸ ਅਰਦਾਸ ਦਾ ਮਦ ਨਾਲ ਕੋਈ ਲੈਣਾ ਦੇਣਾ ਨਹੀਂ। ਤੇ ਮੈਂ ਤੇ ਇਹ ਵੀ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਪਿੰਡਾਂ ਥਾਵਾਂ ਦੇ ਵਿੱਚ ਜਿਹੜਾ ਇਹ ਮਦ ਦੀ ਪ੍ਰਪਾਟੀ ਵੀ ਚੱਲੀ ਨਾ, ਇਹ ਵੀ ਕਿਤੇ ਨਾ ਕਿਤੇ ਹੋਰ ਇਹਦਾ ਕੋਈ ਕਾਰਨ ਨਹੀਂ ਸੀ। ਕਿਉਂਕਿ ਪਹਿਲੇ ਦਿਨ ਜਦੋਂ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੁੰਦੀ ਹੈ, ਆਰੰਭਤਾ ਦੀ ਅਰਦਾਸ ਤੇ ਹੋਣੀ ਹੈ। ਦੂਜੇ ਦਿਨ ਜਦੋਂ ਸਵੇਰ ਨੂੰ ਕੜਾਹ ਪ੍ਰਸ਼ਾਦ ਬਣਨਾ ਹੈ ਤੇ ਕੜਾਹ ਪ੍ਰਸ਼ਾਦ ਦੀ ਪ੍ਰਵਾਨਗੀ ਦੀ ਅਰਦਾਸ ਵਾਸਤੇ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਵੀ ਹੋਣਾ ਹੈ। ਤੋ 6 ਪੌੜੀਆਂ ਆਨੰਦ ਸਾਹਿਬ ਦਾ ਪਾਠ, ਕੜਾਹ ਪ੍ਰਸ਼ਾਦ ਦੀ ਪ੍ਰਵਾਨਗੀ ਦੀ ਅਰਦਾਸ ਹੋਣੀ ਹੈ। ਉਹ ਚਲਦੀ ਚਲਦੀ ਇਹ ਪ੍ਰਪਾਟੀ ਕਿਤੇ ਨਾ ਕਿਤੇ ਮਦ ਦੀ ਪ੍ਰਪਾਟੀ ਬਣ ਗਈ। ਤੋ ਇੱਦਾਂ ਹੌਲੀ ਹੌਲੀ ਇਹ ਪਰੰਪਰਾਵਾਂ ਜਿਹੜੀਆਂ ਨੇ ਉਹ ਬਣ ਜਾਂਦੀਆਂ ਨੇ। ਪਰ ਮੈਂ ਬੇਨਤੀ ਇਹ ਕਰਨ ਲੱਗਾ ਸਾਂ ਵੀ ਪਰਿਵਾਰ ਜਾਣ ਲੱਗੇ ਪੁੱਛਦੇ ਨੇ ਵੀ ਕਦੋਂ ਹੋਣੀ ਹੈ ਜੀ ਮਦ ਦੀ ਅਰਦਾਸ, ਤੇ ਦੂਜੀ ਅਰਦਾਸ ਵਿੱਚ ਵੀ ਆ ਕੇ ਫਿਰ ਸ਼ਾਮਿਲ ਹੋ ਲੈਂਦੇ ਨੇ ਤੇ ਫਿਰ ਉਹਨਾਂ ਦੇ ਦਰਸ਼ਨ ਦੀ ਦਾਰੇ ਤੀਜੇ ਦਿਨ ਭੋਗ ਵਾਲੇ ਦਿਨ ਹੁੰਦੇ ਨੇ, ਜਦੋਂ ਐਨ ਮੌਕੇ ਤੇ ਨਵੇਂ ਪਾਤਸ਼ਾਹ ਦੇ ਸਲੋਕ ਤਿਆਰ ਬਰ ਤਿਆਰ ਹੁੰਦੇ ਆ ਭੋਗ ਦੇ ਤੇ ਉਦੋਂ ਫਿਰ ਪਰਿਵਾਰ ਬਹਿੰਦੇ ਨੇ। ਪਰ ਇਹ ਪਰਿਵਾਰ ਪਰਸੋਂ ਰੋਜ਼ ਤੋਂ ਜਦੋਂ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ ਹੈ, ਇਹ ਪਰਿਵਾਰ ਨੇ ਜਿੱਥੇ ਸੇਵਾਵਾਂ ਲੰਗਰ ਦੇ ਵਿੱਚ ਕੀਤੀਆਂ ਨੇ ਉੱਥੇ ਨਾਲ ਦੀ ਨਾਲ ਆਪਣੀ ਹਾਜ਼ਰੀ ਦਰਬਾਰ ਵਿੱਚ ਵੀ ਪ੍ਰੋਪਰ ਰੱਖੀਏ। ਔਰ ਜੇ ਮੰਨ ਲਓ ਗੁਰਬਾਣੀ ਦਾ ਪਾਠ ਕਰ ਰਿਹਾ ਸਿੰਘ ਜੇ ਸਮਝ ਨਹੀਂ ਆਈ ਤੇ ਫਿਰ ਆ ਕੇ ਆਖਿਆ ਵੀ ਇਹ ਵੀ ਅਸੀਂ ਪਾਠ ਸੁਣਨਾ ਚਾਹੁੰਦੇ ਪਰ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਸਿੰਘ ਕੀ ਪੜ੍ਹ ਰਿਹਾ, ਕਿਉਂਕਿ ਇੱਕ ਦੋ ਵਾਰੀ ਮੇਰੇ ਨੋਟਿਸ ਵਿੱਚ ਵੀ ਇਹ ਗੱਲ ਇੱਥੇ ਲਿਆਂਦੀ ਗਈ ਪਰਿਵਾਰ ਵੱਲੋਂ। ਤੋ ਨਾ ਸਿਰਫ ਅਖੰਡ ਪਾਠ ਸਾਹਿਬ ਰਖਵਾਇਆ, ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਸਤੇ ਗੁਰਬਾਣੀ ਦਾ ਪਾਠ ਸੁਣਿਆ ਵੀ ਹੈ ਆਪ। ਮੈਂ ਬਹੁਤ ਵਾਰੀ ਬੇਨਤੀ ਕਰਿਆ ਕਰਨਾ ਵੀ ਅਕਸਰ ਜਦੋਂ ਇਹ ਖੁਸ਼ੀਆਂ ਦੇ ਪ੍ਰੋਗਰਾਮ ਹੁੰਦੇ ਨੇ, ਵੇਖੋ ਆਪਾਂ ਸਾਰੇ ਖੁਸ਼ੀਆਂ ਵਿੱਚ ਹੀ ਜੁੜ ਬੈਠੇ ਹਾਂ, ਆਪ ਜੀ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਹੋ। ਔਰ ਇਹ ਸੱਚ ਹੈ ਖੁਸ਼ੀਆਂ ਵੰਡਾਇਆ ਵੱਧਦੀਆਂ ਨੇ, ਖੁਸ਼ੀ ਵੰਡਾਇਆ ਵੱਧਦੀ ਹੈ ਤੇ ਕਰਮਾਂ ਭਾਗਾਂ ਨਾਲ ਐਸੇ ਦਿਨ ਜਿਹੜੇ ਨੇ ਉਹ ਮਾਲਕ ਮਿਹਰ ਕਰਕੇ ਬਖਸ਼ਿਸ਼ ਕਰਦਾ। ਤੇ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਨੇ ਨਾ, ਇੱਕ ਸ਼ਬਦ ਉਹਨਾਂ ਕੋਲੋਂ ਕਹਿ ਕੇ ਪੜਾਇਆ ਜਾਂਦਾ ਵੀ ਜਿਹੜਾ ਲੱਖ ਖੁਸ਼ੀਆਂ ਵਾਲਾ ਸ਼ਬਦ ਹੈ ਨਾ ਉਹ ਜ਼ਰੂਰ ਪੜਿਓ। ਪਰ ਬਹੁਤ ਵਾਰ ਬੇਨਤੀ ਕੀਤੀ ਹੈ ਹਜ਼ੂਰ ਪਾਤਸ਼ਾਹ ਦੀ ਬਾਣੀ ਅੰਦਰ ਜਿਹੜਾ ਸਭ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਕਿਹਾ ਲੱਖ ਖੁਸ਼ੀਆਂ ਪਾਤਸ਼ਾਹੀਆਂ, ਉਹਦੇ ਸੈਂਟਰ ਵਿੱਚ ਸਤਿਗੁਰਾਂ ਨੇ ਜੇ ਰੱਖਿਆ ਵੀ ਜੇ ਸਤਿਗੁਰ ਨਦਰ ਕਰੇ, ਜੇ ਗੁਰੂ ਦੀ ਮਿਹਰ ਹੋ ਜਾਏ। ਤੇ ਗੁਰੂ ਦੀ ਮਿਹਰ ਤੇ ਸਦਾ ਸਾਡੇ ਸਿਰਾਂ ਉੱਤੇ ਹਮੇਸ਼ਾ ਰਹਿੰਦੀ ਹੈ, ਗੁਰੂ ਦਾ ਮਿਹਰ ਭਰਿਆ ਹੱਥ ਹਮੇਸ਼ਾ ਰਹਿੰਦਾ। ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ। ਤੇ ਕਈ ਵਾਰੀ ਜਦੋਂ ਇਹਦੀ ਵਿਆਖਿਆ ਹੁੰਦੀ ਹੈ ਤੇ ਇੰਜ ਕਹਿ ਦਿੱਤਾ ਜਾਂਦਾ ਵੀ ਦਾਤਾਂ ਦਾਤੇ ਦੇ ਹੱਥ ਨੇ ਤੇ ਦਾਤਾਂ ਉਹਨੂੰ ਦਿੰਦਾ ਵੀ ਜਿਹੜਾ ਉਹਨੂੰ ਚੰਗਾ ਲੱਗ ਜਾਂਦਾ, ਨਹੀਂ ਉਹ ਖਾਣੀ ਵੰਡ ਨਹੀਂ ਕਰਦਾ। ਮੇਰਾ ਖਿਆਲ ਇਹ ਹੈ ਵੀ ਇਹਦੀ ਸਭ ਤੋਂ ਵਧੀਆ ਵਿਆਖਿਆ ਇਹ ਹੋ ਸਕਦੀ ਹੈ ਵੀ ਦਾਤਾਂ ਤੇ ਦਾਤੇ ਦੇ ਹੱਥ ਵਿੱਚ ਨੇ ਪਰ ਦਾਤਾਂ ਮਿਲਦੀਆਂ ਉਹਨੂੰ ਨੇ ਜਿਹੜਾ ਗਾਂ ਹੱਥ ਵਧਾ ਕੇ ਲੈ ਲੈਂਦਾ ਉਹਨੂੰ ਮਿਲ ਜਾਂਦੀਆਂ ਨੇ, ਜਿਹੜਾ ਨਹੀਂ ਲੈਣ ਦਾ ਇੱਛੁਕ ਉਹਨੂੰ ਨਹੀਂ ਮਿਲਦੀ। ਫਰਜ਼ ਕਰ ਲਓ ਲੰਗਰ ਵਿੱਚ ਬੈਠੇ ਹਾਂ, ਪੰਗਤ ਲੱਗੀ ਹੋਈ ਹੈ, ਪ੍ਰਸ਼ਾਦਾ ਵਰਤਾਉਣ ਵਾਲਾ ਸੇਵਾਦਾਰ ਵੀਰ ਆ ਕੇ ਪ੍ਰਸ਼ਾਦਾ ਵਰਤਾ ਰਿਹਾ, ਉਹ ਇਕੱਲੇ ਇਕੱਲੇ ਨੂੰ ਪੁੱਛਦਾ ਵਾਹਿਗੁਰੂ ਪ੍ਰਸ਼ਾਦਾ ਲਾਓਗੇ? ਸੰਗਤ ਜੀ ਪ੍ਰਸ਼ਾਦਾ, ਹੁਣ ਜਿਹਨੇ ਪ੍ਰਸ਼ਾਦਾ ਲੈਣਾ ਉਹਨੇ ਹੱਥ ਜੋੜ ਦੇਣੇ ਨੇ, ਇਹਨੂੰ ਮਿਲ ਜਾਣਾ, ਜਿਹਨੂੰ ਨਹੀਂ ਲੋੜ ਉਹਨੂੰ ਨਹੀਂ ਮਿਲਣਾ। ਤੋ ਦਾਤੇ ਦੀਆਂ ਦਾਤਾਂ ਨੇ, ਦਾਤਾ ਮਿਹਰ ਭਰਿਆ ਹੱਥ ਤੇ ਸਾਰੇ ਸੰਸਾਰ ਦੇ ਸਿਰ ਤੇ ਦਾਤੇ ਦਾ ਹੈ, ਪਰ ਬਖਸ਼ਿਸ਼ਾਂ ਉਹਨੂੰ ਮਿਲਦੀਆਂ ਨੇ ਜਿਹੜਾ ਗਾਂ ਹੱਥ ਵਧਾ ਕੇ ਲੈਂਦਾ ਉਹਨੂੰ ਮਿਲ ਜਾਂਦੀਆਂ ਨੇ। ਇਹ ਗੱਲ ਬਿਲਕੁਲ ਉਵੇਂ ਹੈ ਜਿੱਦਾਂ ਪਰਮੇਸ਼ਰ ਦੀਆਂ ਦਾਤਾਂ ਸਾਰੀ ਕਾਇਨਾਤ ਵਾਸਤੇ ਸਾਂਝੀਆਂ ਹੁੰਦੀਆਂ ਨੇ। ਬਾਣੀ ਅੰਦਰ ਗੁਰਦੇਵ ਸੱਚੇ ਪਾਤਸ਼ਾਹ ਨੇ ਕਈਆਂ ਥਾਵਾਂ ਤੇ ਐਗਜ਼ਾਮਪਲ ਵਰਤੀ ਹੈ। ਇਹਨੂੰ ਇੰਜ ਵੀ ਸਮਝ ਲਓ, ਮੰਨ ਲਓ ਇੱਕ ਹਾਲ ਹੈ, ਬੰਦ ਹੈ ਚਾਰ ਚੁਫੇਰੇ ਤੋਂ, ਮੇਰੇ ਵਰਗਾ ਕੋਈ ਵਿਅਕਤੀ ਉਹਦੀਆਂ ਸਾਰੀਆਂ ਵਿੰਡੋ ਬੰਦ ਕਰਕੇ ਤੇ ਅਗਲੇ ਪਾਸੇ ਪਰਦੇ ਕਰ ਲਏ, ਫਿਰ ਆਖੇ ਵੀ ਅੱਜ ਤੇ ਸੂਰਜ ਹੀ ਨਹੀਂ ਨਿਕਲਿਆ, ਅੱਜ ਤੇ ਧੁੱਪ ਹੀ ਨਹੀਂ ਨਿਕਲੀ, ਅੱਜ ਤੇ ਹਵਾ ਹੀ ਨਹੀਂ ਚੱਲੀ। ਜੇ ਹਵਾ ਲੈਣੀ ਹੈ ਤੇ ਬਾਰੀਆਂ ਖੋਲਣੀਆਂ ਪੈਣਗੀਆਂ, ਜੇ ਧੁੱਪ ਲੈਣੀ ਹੈ ਤੇ ਅਗਾਂਹ ਪਏ ਪਰਦੇ ਪਾਸੇ ਕਰਨੇ ਪੈਣਗੇ,
ਜੇ ਗੁਰੂ ਦੀ ਬਖਸ਼ਿਸ਼ ਲੈਣੀ ਹੈ ਤੇ ਬਖਸ਼ਿਸ਼ ਲੈਣ ਵਾਸਤੇ ਚੱਲ ਕੇ ਜਾਣਾ ਪਏਗਾ, ਕੋਈ ਯਤਨ ਕਰਨਾ ਪਏਗਾ ਨਾ ਆਖਰ, ਤਾਂ ਉਹਦਾ ਮਿਹਰ ਭਰਿਆ ਹੱਥ ਸਾਰੇ ਸੰਸਾਰ ਦੇ ਸਿਰ ਦੇ ਉੱਤੇ ਹੈ। ਗੁਰੂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਇਨਸਾਨ ਨੂੰ ਪੈਰ ਪੈਰ ਤੇ ਸ਼ੁਕਰਾਨਾ ਅਦਾ ਕਰਨ ਦੀ ਇਜਾਜ਼ਤ ਸਿਖਾਉਂਦੀ ਹੈ। ਬਹੁਤ ਸਾਰੀਆਂ ਥਾਵਾਂ ਤੇ ਗੁਰਦੇਵ ਸੱਚੇ ਪਾਤਸ਼ਾਹ ਐਸੀਆਂ ਬਖਸ਼ਿਸ਼ਾਂ ਕਰਦੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਅਦੁੱਤੀ ਸ਼ਾਹਕਾਰ ਆਪਾਂ ਪੜ੍ਹਦੇ ਹਾਂ ਸੁਖਮਨੀ ਸਾਹਿਬ, ਉਹਦੇ ਅੰਦਰ ਹਜ਼ੂਰ ਬਚਨ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ, ਵੇਖ ਜੀ ਦੀ ਕਿਰਪਾ ਦੇ ਨਾਲ 36 ਤਰ੍ਹਾਂ ਦੇ ਪਕਵਾਨ ਖਾਣਾ, ਕੋਈ ਉਹਦਾ ਸ਼ੁਕਰਾਨਾ ਕਰਿਆ ਕਰ। ਸ਼ਬਦ ਉਹਨਾਂ ਨੇ ਵਰਤੇ, ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਵਾਹੇ। ਇੱਕ ਗੱਲ ਮੈਨੂੰ ਦੱਸੋ, ਆਪਣਾ ਇਹ ਪੰਜਾਬੀ ਸੱਭਿਆਚਾਰ, ਆਪਣਾ ਕਲਚਰ ਵੀ ਕੁਝ ਐਸਾ, ਮੰਨ ਲਓ ਤੁਹਾਡਾ ਕੋਈ ਰਿਸ਼ਤੇਦਾਰ, ਤੁਹਾਡਾ ਕੋਈ ਪਿਆਰਾ, ਤੁਹਾਡਾ ਕੋਈ ਪ੍ਰੇਮੀ, ਕੋਈ ਨਿਕਦਾ ਨਿਕਟਵਰਤੀ, ਖੁਦਾ ਨਾ ਖਾਸਤਾ ਬਿਮਾਰ ਸ਼ਮਾਰ ਹੋ ਜਾਏ, ਪਤਾ ਲੱਗ ਜਾਏ ਆਪਾਂ ਨੂੰ ਵੀ ਆਪਣਾ ਕੋਈ ਸੱਜਣ ਬਿਮਾਰ ਸੀ, ਆਪਾਂ ਕਹਿੰਦੇ ਵੀ ਚਲੋ ਯਾਰ ਫਲਾਣੇ ਦਾ ਪਤਾ ਲੈ ਕੇ ਆਈਏ, ਆਪਾਂ ਜਾਂਦੇ ਨਾ, ਆਪਾਂ ਪਤਾ ਲੈਣ ਵਾਸਤੇ ਤੁਸੀਂ ਉਹਦੇ ਘਰ ਗਏ, ਰਸਮੀ ਫਤਿਹ ਤੋਂ ਮਗਰੋਂ ਗੱਲਾਂ ਬਾਤਾਂ ਚੱਲੀਆਂ, ਆਪਾਂ ਪੁੱਛਦੇ ਹਾਂ ਵੀ ਸੁਣਾਓ ਫਲਾਣਾ ਸਿੰਘ ਜੀ ਕੀ ਹਾਲ ਹੈ, ਅਗਲਾ ਕਹਿੰਦੇ ਚੜ੍ਹਦੀ ਕਲਾ, ਠੀਕ ਹੈ ਸੁਣਾਓ, ਮੈਨੂੰ ਪਤਾ ਲੱਗਾ ਸੀ ਪਿੱਛੇ ਕੁਛ ਬਿਮਾਰੀ ਸ਼ਮਾਰੀ ਹੋ ਗਈ ਸੀ, ਕੋਈ ਮਸਲਾ ਬਣ ਗਿਆ ਸੀ। ਅਗਲਾ ਕਹਿੰਦਾ ਹਾਂ ਥੋੜ੍ਹਾ ਮਸਲਾ ਬਣ ਗਿਆ ਸੀ, ਆ ਇੱਕ ਨਾ ਅੱਖ ਦੀ ਥੋੜ੍ਹੀ ਜਿਹੀ ਲਾਈਟ ਘੱਟ ਗਈ ਸੀ ਮੇਰੀ, ਮੈਨੂੰ ਸਮੱਸਿਆ ਆ ਰਹੀ ਸੀ, ਪਰ ਉਹ ਫਲਾਣੇ ਫਲਾਣੇ ਸ਼ਹਿਰ ਵਿੱਚ ਜਿਹੜਾ ਫਲਾਣਾ ਫਲਾਣਾ ਡਾਕਟਰ ਹੈ ਉਹ ਬੜਾ ਸਿਆਣਾ, ਮੈਂ 2-3 ਵਾਰ ਉਹਦੇ ਕੋਲ ਗਿਆ ਵਾਂ, ਉਹਨੇ ਦਵਾ ਦਾਰੂ ਦਿੱਤਾ ਤੇ ਬਹੁਤ ਸਿਆਣਾ ਡਾਕਟਰ, ਉਹਦਾ ਹੱਥ ਬੜਾ ਵਧੀਆ। ਅੱਛਾ ਬਹੁਤ ਵਧੀਆ ਗੱਲ ਹੈ, ਇੱਕ ਗੱਲ ਸੋਚਿਓ ਜ਼ਰਾ, ਜਿਸ ਡਾਕਟਰ ਨੇ ਇਲਾਜ ਕੀਤਾ ਪੈਸੇ ਵੀ ਦੇਣੇ ਨਾ ਬਕਾਇਦਾ, ਤੇ ਉਹਦੀ ਫਰੀ ਵਿੱਚ ਐਡਵਰਟਾਈਜ਼ ਵੀ ਕਰਦੇ ਹਾਂ, ਫਰੀ ਵਿੱਚ ਉਹਦੀ ਆਏ ਗਏ ਹਰ ਇੱਕ ਵਿਅਕਤੀ ਕੋਲ ਉਹਦੀ ਗੱਲਬਾਤ ਚੱਲਦੀ ਹੈ, ਉਹਦੀ ਐਡ ਕਰਦੇ ਹਾਂ ਫਰੀ ਦੇ ਵਿੱਚ, ਤੇ ਜਿਸ ਦਾਤੇ ਨੇ ਆਹ 2 ਖੋਪਰ ਦੇ ਵਿੱਚ 2 ਮੋਤੀ ਫਿੱਟ ਕਰ ਦਿੱਤੇ ਆ, ਜਿਹਦੀ ਕਿਰਪਾ ਨਾਲ ਸਾਰਾ ਸੰਸਾਰ ਵਿਹਨੈ, ਤੂੰ ਕਦੇ ਕੀਤਾ ਹੀ ਉਹਦਾ ਸ਼ੁਕਰਾਨਾ? ਆ ਜਿਹਨੇ 32 ਦੰਦ ਜਬਾੜੇ ਵਿੱਚ ਫਿੱਟ ਕਰ ਦਿੱਤੇ, ਕੀ ਕਦੇ ਉਹਦਾ ਸ਼ੁਕਰਾਨਾ ਕੀਤਾ? ਜਿਹਨੇ ਤੈਨੂੰ ਬੋਲਣ ਵਾਸਤੇ ਰਸਨਾ ਜ਼ੁਬਾਨ ਦਿੱਤੀ ਏ, ਹਜ਼ੂਰ ਕਹਿੰਦੇ ਵੀ ਕਦੀ ਸ਼ੁਕਰਾਨਾ ਕੀਤਾ ਹੀ? ਗੁਰੂ ਨਾਨਕ ਪਾਤਸ਼ਾਹ ਦਾ ਧਨਾਸਰੀ ਰਾਗ ਅੰਦਰ ਇੱਕ ਸ਼ਬਦ ਹੈ, ਹਜ਼ੂਰ ਕਹਿੰਦੇ ਨੇ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖੱਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਆਖਿਆ ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣਾ ਸਭ ਸੋਏ। ਅਗਾਂਹ ਜਾ ਕੇ ਇੱਕ ਹਲੂਣਾ ਦਿੰਦੇ ਨੇ, ਕਹਿੰਦੇ ਜਿਨ ਕੰਨ ਕੀਤੇ ਆ, ਸੁਣਨ ਵਾਸਤੇ ਕੰਨ ਦਿੱਤੇ ਹੈ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ। ਵੇਖੋ ਕਿੰਨੀਆਂ ਉਦਾਹਰਨਾਂ ਗੁਰੂ ਸਾਹਿਬ ਬਾਰੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ, ਕਹਿੰਦੇ ਉਹਨੇ ਤੈਨੂੰ ਕੀ ਨਹੀਂ ਦਿੱਤਾ ਬਈ, ਜ਼ਰੂਰ ਸ਼ੁਕਰਾਨਾ ਕਰਿਆ ਕਰ। ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਬਾਤ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਸਾਂ। ਹਜ਼ੂਰ ਕਹਿ ਰਹੇ ਸੀ, ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧਰ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ, ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਤੇ ਜਦੋਂ ਗੁਰੂ ਬਾਣੀ ਦੀਆਂ ਪੰਕਤੀਆਂ ਪੜ੍ਹਦੇ ਆ, ਫਿਰ ਆਪ ਮੁਹਾਰੇ ਜ਼ੁਬਾਨ ਤੇ ਇੱਕੋ ਹੀ ਗੱਲ ਆਉਂਦੀ ਆ ਭਈ ਦਾਤਾਰ ਪਾਤਸ਼ਾਹ ਦਾ ਕਰਨਾ ਚਾਹੀਦਾ।

ਸ਼ੁਕਰਾਨੇ ਦੇ ਇਹਨਾਂ ਸਮਾਗਮਾਂ ਦੇ ਵਿੱਚ ਢਿੱਲੋਂ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਪ ਜਿੰਨੀਆਂ ਵੀ ਸੰਗਤਾਂ ਆਪਣੇ ਰੁਝੇਵੇਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਪ ਜੀ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋ ਕੇ ਜੁੜਮਿਲ ਬੈਠੇ ਹੋ, ਮੈਂ ਸਤਿਕਾਰਯੋਗ ਸਰਦਾਰ ਲਖਵਿੰਦਰ ਸਿੰਘ ਜੀ ਢਿੱਲੋਂ ਸਾਹਿਬ ਸਮੁੱਚੇ ਢਿੱਲੋਂ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਹਾਰਦਿਕ ਜਿਉਂ ਆਇਆ ਆਖਦਾ ਹਾਂ। ਬਹੁਤ ਸਾਰੀਆਂ ਸੰਗਤਾਂ ਨੇ, ਰਿਸ਼ਤੇਦਾਰਾਂ, ਸੱਜਣਾਂ, ਮਿੱਤਰਾਂ ਨੇ ਹਾਜ਼ਰੀ ਭਰੀ ਹੈ। ਉੱਥੇ ਸੰਗਤ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਇੰਟਰਨੈਸ਼ਨਲ ਸਿੱਖ ਮਿਸ਼ਨ ਦੀ ਪ੍ਰਚਾਰਕ ਸਰਦਾਰ ਬਲਬੀਰ ਸਿੰਘ ਜੀ ਚੰਗਿਆੜਾ ਸਾਹਿਬ, ਜਿਨ੍ਹਾਂ ਦਾ ਸਾਰਾ ਸਮਾਂ, ਜਿਨ੍ਹਾਂ ਦੀ ਸਾਰੀ ਉਮਰ ਗੁਰਮਤਿ ਪ੍ਰਚਾਰ ਦੇ ਖੇਤਰ ਨੂੰ ਪ੍ਰਣਾਈ ਹੋਈ ਔਰ ਇੰਟਰਨੈਸ਼ਨਲ ਮਿਸ਼ਨਰੀ ਨੇ, ਗੁਰੂ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ, ਉਹ ਪਹੁੰਚੇ ਨੇ, ਉਹਨਾਂ ਵੱਲੋਂ ਵੀ ਮਾਣ ਸਨਮਾਨ ਆਇਆ। ਇਸ ਤੋਂ ਇਲਾਵਾ ਪੰਜਾਬੀਆਂ ਦੇ ਵਿੱਚ ਹਰਮਨ ਪਿਆਰੇ MP ਸਾਹਿਬਾਨ ਨਿਊਟਨ ਏਰੀਏ ਤੋਂ ਸਤਿਕਾਰਯੋਗ ਸੁਖ ਧਾਲੀਵਾਲ ਜੀ ਵੀ ਆਏ ਹੈ, ਉਹ ਵੀ ਤਸ਼ਰੀਫ ਲਿਆਏ ਨੇ। ਤੋ ਜਿੰਨੇ ਵੀ ਗੁਰਮੁਖ ਪਿਆਰੇ ਆਪ ਜੀ ਹਾਜ਼ਰੀਆਂ ਭਰ ਰਹੇ ਹੋ, ਸਾਰਿਆਂ ਨੂੰ ਪਰਿਵਾਰ ਵੱਲੋਂ ਜੀਉ ਆਇਆ ਆਖਦਾ ਹਾਂ। ਆਓ ਗੁਰੂ ਪਿਆਰੀ ਸਾਹਿਬ ਸੰਗਤ, ਆਪ ਚੋਂ ਜਿਹੜੇ ਗੁਰਮੁਖ ਪਿਆਰੇ ਰੋਜ਼ਾਨਾ ਦੇ ਰੂਟੀਨ ਦੇ ਦੀਵਾਨਾ ਵਿੱਚ ਹਾਜ਼ਰੀਆਂ ਭਰਦੇ ਹੋ, ਕੱਲ ਆਪਾਂ ਇੱਕ ਵਿਚਾਰ ਕਰ ਰਹੇ ਸਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਜਿਉਂਦਿਆਂ ਜੀ ਜਿਹੜਾ ਗੁਰਿਆਈ ਦੇ ਯੋਗ ਸੀ, ਜਿਹੜਾ ਅਸਲ ਵਿੱਚ ਯੋਗਤਾ ਰੱਖਦਾ ਸੀ, ਭਾਈ ਲਹਿਣੇ ਨੂੰ ਆਪਣੇ ਅੰਗ ਨਾਲ ਲਾ ਕੇ ਉਹਨੂੰ ਸਾਹਿਬ ਸੱਚੇ ਪਾਤਸ਼ਾਹ ਨੇ ਅੰਗਦ ਬਣਾਇਆ। ਤੋ ਚਰਚਾ ਕੱਲ ਆਪਾਂ ਕਰ ਰਹੇ ਸਾਂ ਵੀ ਗੁਰਬਾਣੀ ਅੰਦਰ ਬਾਬਾ ਸੱਤਾ ਬਲਵੰਡ ਇਸ ਗੱਲ ਦਾ ਜ਼ਿਕਰ ਆਪਣੇ ਸ਼ਬਦਾਂ ਵਿੱਚ ਇਹਨਾਂ ਸ਼ਬਦਾਂ ਵਿੱਚ ਕਰਦੇ ਨੇ। ਉਹ ਆਖਦੇ ਨੇ ਵੀ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦੈ ਸ਼ੈ ਟਿੱਕਾ ਦਿੱਤੋ ਸੁਜੀਮਦੈ। ਆਪਣੇ ਜਿਉਂਦਿਆਂ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਿਹਨੂੰ ਯੋਗ ਜਾਣਿਆ, ਇੱਕ ਹੋਰ ਸ਼ਬਦ ਉਹਨਾਂ ਬੜਾ ਕਮਾਲ ਦਾ ਵਰਤਿਆ, ਉਹਨਾਂ ਆਖਿਆ ਜਾਂ ਸੁਧੋਸ ਤਾਂ ਲਹਿਣਾ ਟਿੱਕਿਓਨ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਵੀ ਐਨ ਸ਼ੁੱਧ ਹੋ ਗਿਆ ਕੰਚਨ ਵਾਂਗ ਭਾਈ ਲਹਿਣਾ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਆਪ ਭਾਈ ਲਹਿਣੇ ਵਿੱਚ ਟਿਕਾ ਦਿੱਤਾ। ਤੋ ਗੁਰੂ ਜੋਤ ਜਿਹੜੀ ਸੀ ਉਹ ਭਾਈ ਲਹਿਣੇ ਵਿੱਚ ਗੁਰੂ ਅੰਗਦ ਪਾਤਸ਼ਾਹ ਦੇ ਵਿੱਚ ਟਿਕਾ ਦਿੱਤੀ ਔਰ ਹੁਕਮ ਕੀਤਾ ਵੀ ਆਪ ਖਡੂਰ ਨੂੰ ਜਾ ਕੇ ਦੁਬਾਰਾ ਵਸਾਓ ਤੇ ਖਡੂਰ ਨੂੰ ਸਿੱਖੀ ਦਾ ਅਗਲਾ ਕੇਂਦਰ ਬਣਾਓ। ਲਓ ਜੀ, ਗੁਰੂ ਪਾਤਸ਼ਾਹ ਦੇ ਪਾਸੋਂ ਬਖਸ਼ਿਸ਼ਾਂ ਲੈ ਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਸਵਾਇਮਾਨ ਹੋ ਕੇ ਖਡੂਰ ਨਗਰ ਵਾਪਸ ਆ ਗਏ। ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ, ਖੀਰ ਕਿਆਲੀ ਬਣਨੀ ਸ਼ੁਰੂ ਹੋ ਗਈ। ਸ਼ਬਦ ਵਰਤੇ ਨੇ ਬਾਬੇ ਸੱਤੇ ਬਲਵੰਡ ਨੇ, ਉਹਨਾਂ ਆਖਿਆ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਦੇ ਲੰਗਰਾਂ ਦੇ ਵਿੱਚ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕਿਆਲੀ, ਦੇਸੀ ਘਿਓ ਚ ਬਣੀ ਖੀਰ ਵਰਤਦੀ। ਇੱਕ ਹੋਰ ਲੰਗਰ ਦਾ ਵੀ ਜ਼ਿਕਰ ਕੀਤਾ ਵੈਸੇ ਉਹਨਾਂ, ਉਹ ਲੰਗਰ ਸੀ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ। ਇੱਥੋਂ ਸਾਨੂੰ ਬਹੁਤ ਵਾਰ ਇਹ ਗੱਲ ਕਹਿਣੀ ਪੈਂਦੀ ਆ ਕਈ ਵਾਰ ਵੀ ਆਪਣਾ ਜ਼ੋਰ ਜਿੱਥੇ ਪ੍ਰਸ਼ਾਦੇ ਦੇ ਲੰਗਰਾਂ ਤੇ ਬਹੁਤ ਵੱਡੇ ਪੱਧਰ ਤੇ ਲੱਗਾ ਹੁੰਦਾ, ਪਰ ਇਹ ਗੱਲ ਆਮ ਵੇਖਣ ਵਿੱਚ ਆਉਂਦੀ ਹੈ ਵੀ ਗੁਰ ਸ਼ਬਦ ਦੇ ਲੰਗਰ ਤੋਂ ਆਪਾਂ ਪਛੜਦੇ ਜਾਂਦੇ ਹਾਂ, ਤੋ ਵਾਰ ਵਾਰ ਆਵਾਜ਼ਾਂ ਮਾਰ ਕੇ ਬੁਲਾਉਣਾ ਪੈਂਦਾ ਹੈ। ਤੋ ਖਡੂਰ ਸਾਹਿਬ ਦੇ ਵਿੱਚ ਰੌਣਕਾਂ ਵਧਣੀਆਂ ਸ਼ੁਰੂ ਹੋਈਆਂ। ਕਹਿੰਦੇ ਆ ਵੀ ਖਡੂਰ ਨਗਰ ਦੇ ਵਿੱਚ ਕੰਨ ਪਾਟੇ ਜੋਗੀਆਂ ਦਾ ਬਹੁਤ ਵੱਡਾ ਅੱਡਾ ਸੀ, ਤਪਾ ਸ਼ਿਵਨਾਥ ਇਹਨਾਂ ਦਾ ਆਗੂ ਸੀ, ਲੋਕ ਉਹਦੇ ਦਰ ਤੇ ਜਾ ਕੇ ਚੜਾਵੇ ਚੜਾਇਆ ਕਰਦੇ ਸਨ, ਮੰਨਤਾਂ ਮੰਨਿਆ ਕਰਦੇ ਸਨ, ਤੇ ਲੋਕਾਂ ਚ ਇੱਕ ਖਿਆਲ ਮੰਨਿਆ ਜਾਂਦਾ ਸੀ ਵੀ ਖਡੂਰ ਨਗਰ ਦੇ ਵਿੱਚ ਜਿੰਨਾ ਮੀਂਹ ਪੈਂਦਾ ਉਹ ਸਾਰਾ ਤਪੇ ਦੀ ਮਿਹਰ ਨਾਲ ਪੈਂਦਾ। ਲੋਕ ਕਹਿੰਦੇ ਸਨ ਕਿ ਤਪਾ ਸ਼ਿਵਨਾਥ ਐਡਾ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ ਕਿ ਜਿਹੜੇ ਗੜੇ ਖਡੂਰ ਨਗਰ ਵਿੱਚ ਪੈਣੇ ਹੁੰਦੇ ਸਨ ਉਹ ਸੁੱਕੀਆਂ ਥਿਆਂ ਤੇ ਭਰਾ ਦਿੰਦਾ ਸੀ। ਲੋਕੀ ਕਹਿੰਦੇ ਸੀ ਤਪਾ ਗੜੇ ਬੰਨ ਲੈਂਦਾ ਹੈ। ਗੁਰਬਾਣੀ ਅੰਦਰ ਨਾ ਗੁਰੂ ਪਾਤਸ਼ਾਹ ਤਾਂ ਬਚਨ ਕਰਦੇ ਹੈ, ਕਹਿੰਦੇ ਗਿਆਨਹੀਣੰ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ, ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ। ਹਜ਼ੂਰ ਕਹਿੰਦੇ ਨੇ ਅਗਿਆਨ ਦੀ ਪੂਜਾ ਉਨਾ ਚਿਰ ਹੋ ਸਕਦੀ ਹੈ ਜਿੰਨੀ ਦੇਰ ਤੱਕ ਆਦਮੀ ਗਿਆਨਵਾਨ ਨਹੀਂ ਹੁੰਦਾ, ਤੇ ਜਦੋਂ ਗਿਆਨ ਦਾ ਦੀਵਾ ਬਲ ਜਾਏ ਫਿਰ ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨਾ ਜਾਪੈ ਚੰਦ, ਜਹਾਂ ਗਿਆਨ ਪ੍ਰਕਾਸ਼ ਅਗਿਆਨ ਮਟੰਤ। ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਏ ਅਗਿਆਨ ਆਪੇ ਖਤਮ ਹੋ ਜਾਇਆ ਕਰਦਾ। ਤੋ ਜਦੋਂ ਗੁਰਬਾਣੀ ਦਾ ਗੁਰਮਤ ਗਿਆਨ ਜਦੋਂ ਪ੍ਰਕਾਸ਼ ਹੋਇਆ ਖਡੂਰ ਨਗਰ ਦੇ ਵਿੱਚ, ਲੋਕ ਤਪੇ ਵੱਲੋਂ ਥੋੜਾ ਘਟਣਾ ਸ਼ੁਰੂ ਹੋਏ, ਤੇ ਜਿਉਂ ਜਿਉਂ ਤਪੇ ਦੀ ਸਿੱਖੀ ਸੇਵਕੀ ਘਟਣ ਲੱਗੀ, ਤਪਾ ਦਿਨੇ ਰਾਤ ਗੁਰੂ ਅੰਗਦ ਸਾਹਿਬ ਦੀ ਨਿੰਦਿਆ ਕਰਦਾ ਰਹਿੰਦਾ, ਕਦੇ ਕੋਈ ਸਮਾਂ ਐਸਾ ਜਾਈ ਜਾਣ ਨਾ ਦਿੰਦਾ। ਆਓ ਚੱਲਦੇ ਹਾਂ ਖਡੂਰ, ਵੇਹਨੇ ਆ ਵੀ ਤਪਾ ਸ਼ਿਵਨਾਥ
ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਕਿਵੇਂ ਨਿੰਦਿਆ ਕਰਨ ਲੱਗਾ, ਢਾਡੀ ਸਿੰਘ ਆਪ ਜੀ ਨੂੰ ਇਉਂ ਸੁਣਾਉਂਦੇ ਆ।

ਕਰਦਾ ਦਿਨੇ ਰਾਤ ਉਹ ਨਿੰਦਿਆ ਖੂਬ ਕਰਦਾ ਆਪਣੇ ਸੇਵਕਾਂ ਵਿੱਚ ਜ਼ਰੂਰ ਪਾਈ ਆਪਣੇ ਸੇਵ

0: आप सीतल डरदा रहिंदा सी अपने आप सीतल प्रगट होण के कदे कसूर पाई प्रगट होण के कदे कसूर पाई प्रगट होण के कदे कसूर पाई हो।
1: नगर खडूर दे विच बौतात वसों खैरे जट्टां जिमीदारां दी सी। गुरु प्यारी साध संगत ए लोक गुरु अंगद साहब महाराज साहब सच्चे पातशाह दे आउण तों पहलां तपा शिवनाथ उहदे डेरे जा के भेटावां चढ़ाया करदे सन, पूजा प्रतिष्ठा चलदी सी उहदी। पर जदों गुरु अंगद साहब आए, ध्यान रखियो, ਜਿਨੋਂ ਜਿੰਨੀ ਦੇਰ ਤੱਕ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਬਣ ਕੇ ਇੱਕ ਨਗਰ ਖਡੂਰ ਵਿੱਚ ਰਹੇ, ਉਦੋਂ ਤੱਕ ਜਦੋਂ ਤੱਕ ਉਹ ਗੁਰਮਤ ਗਾਡੀ ਰਾਹ ਦੇ ਪੰਧ ਹੀ ਨਹੀਂ ਸਨ ਬਣੇ, ਉਦੋਂ ਤੱਕ ਜਦੋਂ ਆਪਾਂ ਇਤਿਹਾਸ ਦੇ ਪੰਨੇ ਵਾਚਦੇ ਹਾਂ ਬਹੁਤ ਜ਼ੋਰ ਸੀ ਤੱਪੇ ਦਾ। ਪਰ ਜਿਸ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚੋਂ ਥਾਪੜਾ ਲੈ ਕੇ ਦੁਬਾਰਾ ਵਾਪਸ ਆਏ ਨਾ ਖਡੂਰ ਨਗਰ ਦੇ ਵਿੱਚ, ਉਦੋਂ ਫਿਰ ਵਸਾਇਆ ਫਿਰ ਆਣ ਸਤਿਗੁਰ ਖਡੂਰ, ਜਪ ਤਪ ਸੰਜਮ ਨਾਲ ਤੁਦ ਹੁਰ ਮੁੱਚ ਗਰੂਰ, ਲੱਭ ਬਿਨਾ ਹੈ ਮਾਨਸਾ ਜੋ ਪਾਣੀ ਬੂਰ, ਵਰ ਹੈ ਦਰਗਾਹ ਗੁਰੂ ਕੀ ਕੁਦਰਤੀ ਨੂਰ, ਆਖਿਆ ਜਿਤ ਸੁਹਾਥਨ ਲੱਭਈ ਤੂੰ ਓਠ ਰੂਰ, ਨੇੜਾ ਦਿਸੈ ਮਾਤ ਲੋਕ ਤੁਰ ਸੁਜੈ ਦੂਰ, ਫਿਰ ਵਸਾਇਆ ਫਿਰ ਆਣ ਸਤਿਗੁਰ ਖਡੂਰ। ਨਗਰ ਖਡੂਰ 'ਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਤੋ ਤਪਾ ਸ਼ਿਵਨਾਥ ਗਾਏ ਬਗਾਏ ਪਿੰਡ ਦੇ ਲੋਕਾਂ ਨੂੰ ਗਾਲ ਮੰਦਾ ਵੀ ਕੱਢਦਾ ਰਹਿੰਦਾ, ਗੁਰੂ ਅੰਗਦ ਸਾਹਿਬ ਦੀ ਈਰਖਾ ਵੀ ਕਰਦਾ ਰਹਿੰਦਾ। ਤੋ ਇਹਦਾ ਸਿੱਟਾ ਕੀ ਨਿਕਲਦਾ ਹੈ ਇਤਿਹਾਸ ਦੇ ਇਹ ਪੰਨੇ, ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਦੁਪਹਿਰ ਦੇ ਦੀਵਾਨਾਂ ਦੀ ਹਾਜ਼ਰੀ ਹੋਵੇਗੀ ਰੈਗੂਲਰ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕਰਾਂਗੇ। ਤੋ ਗੁਰੂ ਹਜ਼ੂਰੀ ਅੰਦਰ ਜੁੜਮਿਲ ਬੈਠੀ ਸਮੁੱਚੀ ਸੰਗਤ ਦਾ ਓਟਾਨ ਕੋਟ ਧੰਨਵਾਦ ਕਰਦਾ ਹੋਇਆ ਸਾਥੀਆਂ ਸਣੇ ਆਪ ਸੰਗਤਾਂ ਦੇ ਚਰਨਾਂ ਦੇ ਵਿੱਚੋਂ ਖਿਮਾ ਦਾ ਜਾਚਕਾਂ। ਅਗੇਤਰਾ ਪ੍ਰੋਗਰਾਮ ਆਪ ਜੀ ਦੇ ਨਾਲ ਸਾਡੇ ਸਤਿਕਾਰਯੋਗ ਮਾਣਯੋਗ ਗਿਆਨੀ ਜਗਦੀਸ਼ ਸਿੰਘ ਜੀ ਉਹ ਲੈ ਕੇ ਆਪ ਜੀ ਦੇ ਸਨਮੁੱਖ ਹਾਜ਼ਰ ਹੋ ਰਹੇ ਨੇ, ਤਿਨ੍ਹਾਂ ਦੇ ਪਾਸੋਂ ਆਓ ਸਰਵਣ ਕਰੀਏ। ਤੋ ਸਭਨਾਂ ਦਾ ਧੰਨਵਾਦ, ਬਖਸ਼ੋ ਆ ਗਿਆ, ਬੁਲਾਓ ਫਤਿਹ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੋ ਇਹ ਸਨ ਭਾਈ ਵਰਿੰਦਰ ਸਿੰਘ ਜੀ ਵਾਰਸ ਤੇ ਉਹਨਾਂ ਦੇ ਨਾਲ ਢਾਡੀ ਜਥਾ ਸਾਥੀ ਢਾਡੀ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਢਾਡੀ ਵਾਰਾਂ ਇਤਿਹਾਸ ਦੇ ਨਾਲ ਗੁਰਚਰਨਾਂ ਦਾ ਜੋੜਨ ਦਾ ਯਤਨ ਕੀਤਾ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਣ, ਇਹ ਜਥਾ ਤਕਰੀਬਨ ਪਹਿਲੀ ਤੋਂ ਲਗਾਤਾਰ ਸਾਡੇ ਪਾਸ ਸੇਵਾ ਕਰੇਗਾ। ਸੋ ਆਪ ਜੀ ਨੂੰ ਵੀ ਬੇਨਤੀ, ਆਪ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਆਪ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਬੈਠ ਕੇ ਸਰਵਣ ਕੀਤਾ। ਸੋ ਦੋ ਅਖੰਡਪੁਰ ਸਾਹਿਬ ਨਗਰ ਥਰੀਕੇ ਅਤੇ ਸੰਤੋਖ ਸਿੰਘ ਥਾਂਦੀ ਪਰਿਵਾਰਾਂ ਵੱਲੋਂ ਆਰੰਭ ਨੇ, ਉਹਨਾਂ ਦੇ ਭੋਗ ਕੱਲ੍ਹ ਨੂੰ ਪੈਣਗੇ, ਉਹਨਾਂ ਵੱਲੋਂ ਵੀ ਗੁਰੂ ਦੇ ਲੰਗਰ ਦੀ ਸੇਵਾ ਹੋ ਰਹੀ ਹੈ। ਇਸੇ ਤਰ੍ਹਾਂ ਭਾਈ ਲਖਵਿੰਦਰ ਸਿੰਘ ਢਿੱਲੋਂ ਪਰਿਵਾਰ ਨੂੰ ਖੁਸ਼ੀਆਂ ਬਖਸ਼ੀਆਂ ਨੇ, ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਖੰਡਪੁਰ ਸਾਹਿਬ ਦੇ ਭੋਗ ਪਏ ਨੇ, ਗੁਰੂ ਕੇ ਲੰਗਰਾਂ ਦੀ ਸੇਵਾ ਕੀਰਤਨ ਦੀ ਸੇਵਾ, ਔਰ ਉਹਨਾਂ ਵੱਲੋਂ ਜੋ ਸਜਿਆ ਹੋਇਆ ਦੀਵਾਨ ਇੱਥੇ ਦੀ ਉਸ ਦੀ ਸਮਾਪਤੀ ਹੈ। ਹੁਣ ਦੂਸਰਾ ਪ੍ਰੋਗਰਾਮ ਜਿਹੜਾ ਹੈ ਗੁਰਦੁਆਰਾ ਸਾਹਿਬ ਸਵਰਗਵਾਸੀ ਬੀਬੀ ਮਹਿੰਦਰ ਕੌਰ ਦੀ ਸਾਲਾਨਾ ਯਾਦ ਵਿੱਚ ਪਰਿਵਾਰ ਵੱਲੋਂ ਪ੍ਰੋਗਰਾਮ ਹੈ, ਉਸ ਪਰਿਵਾਰ ਨੂੰ ਬੇਨਤੀ ਹੈ ਕਿ ਦਰਬਾਰ ਵਿੱਚ ਹਾਜ਼ਰੀ ਭਰੋ, ਕਿਉਂਕਿ ਸੁਖਮਣੀ ਸਾਹਿਬ ਦਾ ਪਾਠ ਪਰਿਵਾਰ ਵੱਲੋਂ ਆਰੰਭ ਹੋਣਾ, ਉਸ ਤੋਂ ਬਾਅਦ ਕੁਛ ਸਮੇਂ ਲਈ ਕੀਰਤਨ ਹੋਏਗਾ ਅਤੇ ਸਮਾਪਤੀ ਜਿਹੜੀ 1 ਵਜੇ ਹੋਏਗੀ। ਸੋ ਪਰਿਵਾਰ ਵੱਲੋਂ ਪਰਿਵਾਰ ਨੂੰ ਬੇਨਤੀ ਹੈ, ਬੀਬੀ ਮਹਿੰਦਰ ਕੌਰ ਦੇ ਪਰਿਵਾਰ ਨੂੰ ਬੇਨਤੀ ਹੈ ਕਿ ਉਹ ਦਰਬਾਰ ਵਿੱਚ ਹਾਜ਼ਰੀ ਭਰ ਕੇ ਸੁਖਮਣੀ ਸਾਹਿਬ ਦਾ ਪਾਠ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਔਰ ਆਓ ਭਾਈ ਗੁਰਦੀਪ ਸਿੰਘ ਜੀ ਆਪ ਜੀ ਨੂੰ ਬੀਬੀ ਮਹਿੰਦਰ ਕੌਰ ਦੀ ਸਾਲਾਨਾ ਯਾਦ ਦੇ ਵਿੱਚ ਪਰਿਵਾਰ ਵੱਲੋਂ ਸੁਖਮਣੀ ਸਾਹਿਬ ਦੀ ਪਾਠ ਜੀ ਦੀ ਸੇਵਾ ਆਰੰਭ ਕਰ ਰਹੇ ਨੇ, ਆਓ ਉਹਨਾਂ ਪਾਸੋਂ ਸੁਖਮਣੀ ਸਾਹਿਬ ਦਾ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ। 1 ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦਿ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਨਮਹਿ, ਅਸ਼ਟਵਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਧਨ ਮੈਂ ਮਿਟਾਵੋ, ਸਿਮਰੋ ਜਸ ਬਸੰਬਰ 1 ਹੈ, ਨਾਮ ਜਪਤ ਗੰਤ ਅਨੇਕ ਹੈ, ਵੇਦ ਪ੍ਰਾਣ ਸਿਮਰ ਸੁਧਾਕਰ, ਕਿਨੇ ਰਾਮ ਨਾਮ 1 ਆਕਰ, ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਖੀਏ ਕੇਦਰ ਸਤਿਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ ਰਾਵ। ਪ੍ਰਭ ਕੇ ਸਿਮਰਨ ਗਰਭ ਨਾ ਬਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ। ਪ੍ਰਭ ਕੇ ਸਿਮਰਨ ਕਾਲ ਪਰਹਰੈ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੇ ਸਿਮਰਨ ਆਨਦਿਨ ਜਾਗੈ। ਪ੍ਰਭ ਕੇ ਸਿਮਰਨ ਭਉ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਵ ਨਿਧਾਨ ਨਾਨਕ ਹਰ ਰੰਗ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨਵ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਬਿਨਸੇ ਦੂਜਾ। ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ। ਪ੍ਰਭ ਕੇ ਸਿਮਰਨ ਹੋਏ ਸੁਫਲਾ, ਪ੍ਰਭ ਕੇ ਸਿਮਰਨ ਸੁਫਲ ਫਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਕੇ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ। ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕੇ ਸਿਮਰਨ ਸਭ ਕੇ ਸੂਝੈ। ਪ੍ਰਭ ਕੇ ਸਿਮਰਨ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਜ ਮਹਿ ਸਮਾਏ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ। ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੈ, ਪ੍ਰਭ ਕੋ ਸਿਮਰੇ ਤਿੰਨ ਸੂਖ ਬਿਆਵੈ। ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ। ਪ੍ਰਭ ਕੋ ਸਿਮਰੇ ਤਿੰਨ ਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨ ਝੂਰੇ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਪ੍ਰਭ ਕੇ ਸਿਮਰਨ ਨਿਚਲ ਆਸਨ, ਪ੍ਰਭ ਕੇ ਸਿਮਰਨ ਕਮਲ ਬਿਗਾਸਨ। ਪ੍ਰਭ ਕੇ ਸਿਮਰਨ ਅਨਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸਰਨੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਭੇਦ ਉਪਾਏ। ਹਰ ਸਿਮਰਨ ਪੈਸੇ ਜਤੀ ਦਾਤੇ, ਹਰ ਸਿਮਰਨ ਨੀ ਚੌਂਕ ਉੱਠ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰਿ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿੰਕਾਰਾ। ਕਰ ਕਿਰਪਾ ਜਿਸ ਆਪ ਬਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰ ਦੁਖ ਪੰਜਨਾ, ਕਰ ਕਰ ਨਾਥ ਅਨਾਥ। ਸਰਨ ਤੁਮਾਰੀ ਆਇਓ, ਨਾਨਕੇ ਪ੍ਰਭ ਸਾਧ ਸਵਰੀ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨੁਆ ਨਾਮ ਤੇਰੇ ਸੰਗ ਸਹਾਈ। ਜੇ ਮਾਂ ਭਿਆਨ ਦੂਤ ਜਮਦਲ ਹੈ, ਤੇ ਕੇਵਲ ਨਾਮ ਸੰਗ ਤੇਰੇ ਚੱਲੈ। ਜੇ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮੈਂ ਉਧਾਰੀ। ਅਨਕ ਪੁਨਾ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੇ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾ ਕਰੋਰੀ ਬੰਧ ਨਾ ਭਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਗ ਨਾਮ ਬੁਝਾਵੈ, ਹਰ ਕਾ ਨਾਮ ਜਪਤ ਕਾਵੈ। ਜੇ ਮਾਰ ਗਏ ਜਾਤ ਅਕੇਲਾ, ਤੈ ਹਰ ਨਾਮ ਸੰਗੋਤ ਸਹੇਲਾ। ਐਸਾ ਨਾਮਨ ਸਦਾ ਤੇ ਆਈਐ, ਨਾਨਕ ਗੁਰੂ ਪਰਮ ਗਤ ਪਾਈਐ। ਛੂਟ ਨਹੀਂ ਕੋਠ ਲਗਵਾਈ, ਨਾਮ ਜਪਤ ਤੈ ਪਾਰ ਫਰਾਈ। ਅਨਕ ਬਿਘਨ ਜੈ ਆਏ ਸੰਗਾਰੇ, ਹਰ ਕਾ ਨਾਮ ਤਤਕਾਲ ਉਧਾਰੇ। ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੇ ਵਿਸਰਾਮ। ਹੋ ਮਹਿਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ। ਜੇ ਮਾਰਗ ਗਗਨ ਜਾਏ ਨ ਕੋਸਾ, ਹਰ ਕਾ ਨਾਮ ਮੂਹਾਂ ਸੰਗ ਤੋਸਾ। ਜੇ ਪੈਂਡੇ ਮਹਾਂਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਾਂ ਪੰਥ ਤੇਰਾ ਕੋ ਨਾਂ ਸਿਆਨੂੰ, ਹਰ ਕਾ ਨਾਮ ਤਾਂ ਨਾਲ ਪਛਾਣੂ। ਜੇ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕਿਤੋਂ ਵੀ ਉੱਪਰ ਸ਼ਾਮ। ਜਹਾਂ ਤਿਖਾ ਮਨ ਤੁਸੀਂ ਆਖਰ ਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੇ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸਦਨ ਦਿਨ ਰਾਤ, ਹਰ ਹਰ ਔਖਦ ਸਾਧ ਕੁਮਾਰ। ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੂੰ ਅਦਾਨ ਮੰਤਨ ਰੰਗ ਰਥੇ ਰੰਗੇਕ ਨਾਨਕ ਜਨ ਕੇ ਬਿਰਧ ਭਵੇਕ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕੋ ਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੁਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਹਿ ਨਏ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਨੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਫੋਜ ਜਨ ਹਰ ਸਰਤੇ ਸੁਨ ਸਮਾਜ ਨਾਮ ਰਸ ਮਾਥੇ ਹਰ ਪੈ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਕੇਤੇ ਤਰੈ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗਵਟ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕੁਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਸਤਰ ਬਹੁ ਸਿਮਰਤੀ ਵੇਖੇ ਸਰਬ ਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਰ ਸਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਯਤਨਾ ਉਨਦਾਨ ਹੋਮੇ ਬਹੁ ਰਤਨਾ ਸਰੀਰ ਘਟਾਏ ਹੋਮੇ ਘਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰੀਮ ਫਿਰੇ ਚਿਰ ਜੀਵੇ ਮਹਾ ਉਦਾਸ ਤਪੀ ਸਰ ਜੀਵੇ ਅਗਨਮੈ ਹੋਮਤ ਪੁਰਾਨ ਕਣਕ ਅਸਵ ਹੈ ਵਰ ਭੂਮਦਾਨ ਨਿਓਲੀ ਕਰਮ ਘਰੇ ਬਹੁ ਆਸਨ ਜੈਨ ਮਾਰਗ ਸੰਜਮ ਯਤ ਸਾਧਨ ਨਿਮਖ ਨਿਮਕਰ ਸਰੀਰ ਘਟਾਵੈ ਤਉ ਵੀ ਹੋਮੇ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਿਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁਟੈ ਪ੍ਰਭੁ ਮਾਨ ਨ ਮਨ ਤੇ ਹੁਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮਹਿਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ ਜਲ ਧੋਵੇ ਬਹੁਤੇ ਅਨੀਤ ਸੁਧ ਕਾਂ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤ ਬਹੁ ਮੂਚ ਬਹੁਤ ਸਿਆਣ ਜਮ ਕਾ ਬਹੁ ਵਿਆਪੈ ਅਨਕ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਬਹਾਦਰ ਗਾ ਨਹੀਂ ਸਿਜੈ ਛੂਟ ਸਨਾਹੀ ਊ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਲ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਜੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੈ ਹੋਮੇ ਸ਼ੋਰੈ ਜੇ ਕੋ ਜਨਮ ਮਨ ਥੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਥਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਤਸੰਗ ਜਾ ਕਾ ਮਿਟੇ ਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਗਿਰੀਨਾ ਹਰ ਹਰ ਨਾਮ ਤਿੰਨ ਗੜ ਗੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਵੇਖੇ ਸਗਲ ਸਿਰ ਸਾਜਨਾ ਸੁਖ ਦੁੱਖ ਜਨ ਸਮਦਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਤ

ਨਾਨਕ ਜਾਪ ਜਪੇ ਜਪ ਸੋਏ, ਆਪ ਜਪਾਏ ਜਪੇ ਸੋ ਨਾਮ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਦੇ ਮਤ ਉੱਤਮ ਹੋਏ, ਸਰਨਿਧਾਨ ਪ੍ਰਭ ਤੇਰੀ ਮਾਇਆ, ਆਪੂ ਕਜਨੂ ਨ ਕਿਨੂ ਲਿਆ, ਜੇ ਤਿਤ ਲਾਵੋ ਤਿਤ ਲਗੇ ਹਰਨਾਥ, ਨਾਨਕ ਇਨਕੇ ਕਛੂ ਨਾਥ, ਲੋਕ ਅਗਾਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੁਮੁਖਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਜਨਾ ਕੀ ਅਚਰਜ ਕਥਾ ਸਵਰੀ, ਸਾਧ ਕੇ ਸੰਗਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ, ਸਾਧ ਕੇ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ, ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਕੂਪਰ ਜਤਨ, ਸਾਧ ਕੀ ਮਹਿਮਾ ਬਰਨੇ ਕੌਣ ਪਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ, ਸਾਧ ਕੇ ਸੰਗ ਗੋਚਰ ਮਿਲੈ, ਸਾਧ ਕੇ ਸੰਗ ਸਦਾ ਪ੍ਰਫੁੱਲੈ, ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਣ, ਸਾਧ ਕੇ ਸੰਗ ਮਨੋਹਰ ਬੈਨ, ਸਾਧ ਕੇ ਸੰਗ ਨ ਕਦੋਂ ਤਾਵੈ, ਸਾਧ ਸੰਗ ਅਸਤਿਤ ਮਨ ਪਾਵੈ, ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੇ ਸੰਗ ਮਾਂ ਪੁਨੀਤ, ਸਾਧ ਸੰਗ ਕੇ ਸੋਨੀ ਬੈਰ, ਸਾਧ ਕੇ ਸੰਗ ਨ ਬੀਂਗਾ ਪੈਰ, ਸਾਧ ਕੇ ਸੰਗ ਨਹੀਂ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੇ ਸੰਗ ਨਹੀਂ ਹੋਤਾ, ਸਾਧ ਕੇ ਸੰਗ ਤਜੇ ਸਭ ਆਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣ ਆਈ, ਸਾਧ ਕੇ ਸੰਗ ਨ ਕਬੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ, ਸਤ ਸੰਗ ਬਸ ਤਕੋ ਚਿਰ ਲਏ, ਸਾਧੂ ਕੇ ਸੰਗ ਜਾਗ ਸਹੇ, ਸਾਧ ਕੇ ਸੰਗ ਬਸੇ ਤਾਨੀ ਉੱਚੈ, ਸਾਧੂ ਕੇ ਸੰਗ ਮੈਲ ਪਹੁੰਚੈ, ਸਾਧ ਕੇ ਸੰਗ ਦੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧ ਕੇ ਸੰਗ ਭਾਏ ਨਾਮ ਨਿਦਾਨ, ਨਾਨਕ ਸਾਧੂ ਕਹਿ ਕੁਰਬਾਨ, ਸਾਧ ਕੇ ਸੰਗ ਸਭ ਕੋਲ ਉਧਾਰੈ, ਸਾਧ ਸੰਗ ਸਾਜਨ ਮੀਰ ਕੁਟਮ ਨਿਸਤਾਰੈ, ਸਾਧੂ ਕੇ ਸੰਗ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਸਾਧ ਸੰਗ ਸਾਜਨ ਮੀਤ ਕੁਟਮ ਨਿਸਤਾਰੈ, ਸਾਧੂ ਕੇ ਸੰਗ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋ ਬਾਸੁਰ ਦੇਵਾ, ਸਾਧੂ ਕੇ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬ ਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਜਗਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧਕ ਸੰਗ ਕਲੂਕ ਧਾਰੇ, ਸਾਧਕ ਸੰਗ ਨਰਕ ਪਰਾਰੇ, ਸਾਧਕ ਸੰਗ ਇਉਂ ਸਹੇਲਾ, ਸਾਧ ਸੰਗ ਬਿਛੜੇ ਹਰ ਮੇਲਾ, ਜੋ ਇੱਛੇ ਸੋਈ ਬਲ ਪਾਵੈ, ਸਾਧਕ ਸੰਗ ਨ ਵਿਰਤਾ ਜਾਵੈ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਉਧਰੇ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧਕ ਸੰਗ ਲਗੇ ਪ੍ਰਭ ਮੀਠਾ, ਸਾਧੂ ਕੇ ਸੰਗ ਗੜ ਗੜ ਡੀਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਗਤ ਭਈ ਅਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਭੇਦ ਨਾ ਜਾਣੇ, ਜੇ ਤਾ ਸੁਣੇ ਤੇ ਤਾ ਬਖਿਆਨੇ, ਸਾਧ ਕੀ ਉਮਾ ਤੇ ਗੁਣ ਤੇ ਦੂਰ, ਸਾਧ ਕੀ ਉਮਾ ਰੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਝ ਤੇ ਮੂਚੀ, ਸਾਧ ਕੀ ਸੋਭਾ ਬਾਤ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਔਰ ਨ ਭੇਖੇ ਇਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਗ, ਜੈਸੇ ਸੂਰ ਸਰਵ ਕੋ ਸੋਗ, ਬ੍ਰਹਮ ਗਿਆਨੀ ਕੇ ਦਿਸ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕੇ ਤੀਰ ਜੇਗ, ਜੁਮ ਸੁਦਾ ਕੋ ਖੋ ਦੇ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉਂ ਪਾਵਕ ਕਾ ਸਹਿ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨ ਲਾਗੇ ਜਲਾ, ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰੇ ਆਕਾਸ, ਬ੍ਰਹਮ ਗਿਆਨੀ ਕੇ ਮਿਸਰ ਸਦਰ ਸਮਾਨ, ਬ੍ਰਹਮ ਗਿਆਨੀ ਕੇ ਨਹੀਂ ਅਭਿਮਾਨ, ਬ੍ਰਹਮ ਗਿਆਨੀ ਉਜ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਗਿਰੀ ਨਾ,
आत्मरस ब्रह्म ज्ञानी चीना, ब्रह्म ज्ञानी की सभी ऊपर मया, ब्रह्म ज्ञानी से कछु बुरा न पया, ब्रह्म ज्ञानी सदा समदर्शी, ब्रह्म ज्ञानी की अमृत वर्षी, ब्रह्म ज्ञानी बंधन से मुक्ता, ब्रह्म ज्ञानी की निर्मल युगता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी की ऊपर राज, ब्रह्म ज्ञानी का नहीं विनाश, ब्रह्म ज्ञानी का गरीबी समाह, ब्रह्म ज्ञानी पर उपकार उमाह, ब्रह्म ज्ञानी कह ना ही तंदा, ब्रह्म ज्ञानी ले तावत बंदा, ब्रह्म ज्ञानी कह हुए सुफला, ब्रह्म ज्ञानी सुफल फला, ब्रह्म ज्ञानी संग सगल उदार, नानक ब्रह्म ज्ञानी जपे सगल संसार, ब्रह्म ज्ञानी के एक के रंग, ब्रह्म ज्ञानी के बसे प्रसंग, ब्रह्म ज्ञानी के नाम आधार, ब्रह्म ज्ञानी के नाम परवार, ब्रह्म ज्ञानी सदा सत जागत, ब्रह्म ज्ञानी ओम बुद्ध त्यागत, ब्रह्म ज्ञानी के मन परमानंद, ब्रह्म ज्ञानी कर सदानंद, ब्रह्म ज्ञानी सुख सह निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी कहे हुए चिंत, ब्रह्म ज्ञानी का निर्मल मंत्र, ब्रह्म ज्ञानी जिस करे प्रभाव, ब्रह्म ज्ञानी का बड़ प्रताप, ब्रह्म ज्ञानी का दस बड़ भागी पाइये, ब्रह्म ज्ञानी को बल बल जाइए, ब्रह्म ज्ञानी को खोजे महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी के सकल मन माहे, ब्रह्म ज्ञानी का कौन जाने भेद, ब्रह्म ज्ञानी को सदा दे, ब्रह्म ज्ञानी का कदया ना जाए अदा कर, ब्रह्म ज्ञानी सर्व काटा कर, ब्रह्म ज्ञानी की मिस कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्टि का करता, ब्रह्म ज्ञानी सर जीवे नहीं मरता, ब्रह्म ज्ञानी मुक्त जुक्ति का दाता, ब्रह्म ज्ञानी पूर्ण पुरख बजाता, ब्रह्म ज्ञानी अनाथ का नाथ, ब्रह्म ज्ञानी का सभी ऊपर हाथ, ब्रह्म ज्ञानी का सकल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी, श्लोक उतारे जे वो अंतरनाम, सर्व में पेखे भगवान, निमुख निमुठाकर नमस्कार है, नानक को पर सगल निस्तार है, अष्टपदी मिथ्या नाही रसना परस, मन में प्रीत नरंजन दर्श, पात्र रूप न पेखे नेत्र, साध गि टहर संत संगेत, कर्ण सुने काहू की निंदा, सब ते जाने आपस को मंदा, गुरुप्रसाद भिखिया पर हरे, मन की बात न मन ते ठरे, इंद्री जित पई दोग ते रह, नानक कोट मदे को ऐसा परस, वैष्णव सो जिस ऊपर सो प्रसन्न, विष्णु की माया ते हुए पिन, कर्म करत होवे ने कर्म, तिस वैष्णव का निर्मल धर्म, काहू फल की इच्छा नहीं बाशै, केवल पद कीर्तन संग्राचै, मन तन अंतर सिमरन गोपाल, सभी ऊपर हो बुद्ध कृपाल, आप जुड़े अवरा नाम जपावे, नानको वैष्णव परम गद पावे, भगवती भगवंत भगत का रंग, सगल त्यागे दुष्ट का संग, मन ते बिन से सगला परम, कर पूजे सगल पार ब्रह्म, साध संग पापा मल खोवे, ते सुपगौती की मत उत्तम होवे, भगवंत की टहल करे निधनीत, मन तने अर्पे विष्णु प्रीत, हर के चन हृदय बसावे, नानक ऐसा भगवती भगवंत को पावे, सो पंडित जो मन प्रबोध है, राम नाम आत्म में शुद्ध है, राम नाम सहारस पीवे, उस पंडित के उपदेश जाग जीवे, हर की कथा हृदय बसावे, सो पंडित फिर जो न आवे, वेद प्राण सिंह तो पूजे मूल, सुख में जाने असूल, चौवरना को दे उपदेश, नानक उस पंडित को सदा दे, बीज मंत्र सर्व को ज्ञान, चौवरना में जपे को नाम, जो जो जपे तिसकी गत होए, सत्संग पावे जन कोए, कर कृपा अंतर वर तारे, पस प्रेत मुगत पाथर को तारे, सर्व रोग का औक्ष नाम, कल्याण रूप मंगल गुण गाम, काहू जुगत के देना पाइये धर्म, नान तिस मिले जिस लिखिया तुर कर्म, जिसके मन पार मम का निवास, तिसका नाम सत रामदास, आत्म राम ने नदरी आया, दास दसंदन पायतन पाया, सदा निकट निकट हर जान, सो दास दरगाह परवान, अपने दास को आप कृपा करे, तिस दास को सब सो जी परे, सगल संगात मोदास, ऐसी युगत नानक रामदास, प्रभु की आज्ञा आत्म हितावे, जीवन मुक्त सुख कहावे, तैसा हर्क तैसा अशोक, सदा नान तने वियोग, तैसा सुन तैसी समाटी, तैसा अमृत तैसी विघाटी, तैसा मान तैसा अवमान, तैसा रंग तैसा रजान, जो वर्ताए साई जुगत, नान को पुरु कहिए जीवन मुक्त, पार ब्रह्म के सगले ठाओ,
ਜਿਸ ਦਿਲ ਘਰ ਰਾਖੇ ਤੈ ਸਾਧਨ ਨਾਉ ਆਪੇ ਕਰਨ ਕਰਾਵਨ ਯੋਗ ਪ੍ਰਭ ਪਾਵੇ ਸੋਈ ਬਨੋਗ ਪਸਰੇ ਆਪ ਹੋਏ ਨੰਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੇ ਅਸੀਂ ਮਾਧੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਦ ਸਦਾ ਸਦਾ ਸਦਾ ਤਿਆਰ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਤ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਪ੍ਰਮੇਹ ਉਦਾਸੀ ਕਈ ਕੋਟ ਭੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਤਾਰੈ ਕਈ ਕੋਟ ਕਵ ਕਵ ਵਿਚਾਰੈ ਕਈ ਕੋਟ ਨਵ ਧਨ ਨਾਮ ਤੇ ਆਵੈ ਨਾਨਕ ਕਰਤੇ ਕਾਇ ਅੰਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾ ਆਤਮ ਨਿਕੋਰ ਕਈ ਕੋਟ ਪਰ ਧਰਵ ਕੋਹਿ ਰਹਿ ਕਈ ਕੋਟ ਪਰ ਦੁਖ ਨ ਕਰੈ ਕਈ ਕੋਟ ਮਾਇਆ ਸ਼ਰਮ ਪਾਏ ਕਈ ਕੋਟ ਪਰਦੇਸ ਪਰਮਾਏ ਜਿਦ ਤ ਲਾਵੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਪਾਏ ਕਈ ਕੋਟ ਪਾਥਰ ਬਿਰਖਨ ਬਿਜਾਏ ਕਈ ਕੋਟ ਪੌਣ ਪਾਣੀ ਬੇਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਸ਼ਤਰ ਸਗਲ ਸਮੱਗਰੀ ਆਪਣੇ ਸੂ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਦਾਮਨ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮਿਹਰ ਸਵਰਨ ਜੀਵੇ ਕਈ ਕੋਟ ਜਾਗਰਨ ਪ੍ਰਸਾਦ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਜ ਸਭ ਤੇ ਨੇੜੇ ਸਭ ਊਂ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁਜੋਨੀ ਫਿਰੇ ਕਈ ਕੋਟ ਬੈਠ ਤੀ ਖਾਏ ਕਈ ਕੋਟ ਘਾਲੇ ਤੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰਾਖੈ ਨਾਨਕ ਸਭ ਕਿਰਪਾ ਕਹਿ ਹੱਥ ਹੈ ਕਈ ਕੋਟ ਭੈ ਵੈਰਾਗੀ ਰਾਮ ਨਾਮ ਸੰਤ ਨਿਮਲਾਗੀ ਕਈ ਕੋਟ ਪ੍ਰਭ ਕੋ ਖੋਜਨ ਥੇ ਆਤਮ ਮੈਂ ਪਰ ਪਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਦੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਹਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਯੁੱਧ ਕੀਨੋ ਵਿਸਤਾਰ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁਪਾਤ ਪ੍ਰਭ ਤੇ ਹੋਏ ਬ੍ਰਹਮੈ ਸਮਾਧ ਤਾਕਾ ਅੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਥੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਤ ਹੀ ਜੀਵੇ ਕਈ ਕੋਟ ਨਾਮ ਗੁਣ ਗਾਵੈ ਆਤਮ ਰਕਸ਼ ਸਮਾਵੈ ਆਪਣੇ ਜਨ ਕੋ ਸਾਧ ਸਾਧ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੇ ਜਲ ਥਲ ਮਈਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਯੋਗ ਜੋਤ ਸੁਭਾਵੇ ਸੋਈ ਯੋਗ ਕਿਨਮੇ ਥਾਪੋ ਥਾਪਣ ਹਾਰਾ ਅੰਤਨ ਕਹੀ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਰ ਅਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਉਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਪਾਵੈ ਮਨੋ ਗੁਰ ਪਾਵੈ ਪ੍ਰਭ ਪਾਵੇ ਤਾਂ ਪਾਥਰ ਤਰਾਵੈ ਪ੍ਰਭ ਪਾਵੈ ਬਿਨ ਸਾਸ ਤੇ ਰਾਖੈ ਪ੍ਰਭ ਪਾਵੇ ਤਾਂ ਹਰ ਗੁਣ ਪਾਖੈ ਪ੍ਰਭ ਪਾਵੇ ਤਾਂ ਉਦਾਰੇ ਆਪ ਕਰੇ ਆਪਣੇ ਵਿਚਾਰੇ ਨਸਰਿਆਂ ਕਾ ਆਪ ਸਵਾਮੀ ਕੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੋਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਨੁੱਖ ਤੇ ਕਿਆ ਹੋਇਆ ਵੈ ਜੋ ਤਿਸ ਭਾਵੇ ਸੋਈ ਕਰਾਵੈ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਣਜਾਣਤ ਵਿਖਿਆ ਮੈਂ ਰਚੇ ਜੇ ਜਾਣਦੇ ਆਪਣੇ ਆਪ ਬਚੇ ਪਰ ਮੈਂ ਭੂਲਾ ਦਾ ਦਿਸਦਾ ਵੈ ਨਿਮਖ ਮੈਂ ਚਾਰ ਘੁੰਡ ਫਿਰਿਆ ਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਦੇ ਜਨ ਨਾਮ ਮਿਲੇ ਕਿਨਮੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਰਸ਼ਕ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸੀਸ ਤਾ ਕਾ ਲੇਖਾ ਨਾ ਗਣੇ ਜਗਦੀਸ਼ ਜੋ ਪਿੰਡ ਸਭ ਤਿਸਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੇ ਦੇਖ ਵਡਾਈ ਇਸ ਕਾ ਬਲ ਨਾ ਹੀ ਸਾਧ ਕਰਨ ਕਰਾਵਨ ਸਰਬ ਕੋ ਨਾਥ
आज्ञाकारी वपराजी हो, जो से पावे सोई पुन थियो, कबूँ ऊंच नीच में बसे, कबूँ शोक हर रंगस है, कबूँ निंद चिन्ह व्यवहार, कबूँ उपकाश प्याल, कबूँ बेता ब्रह्म विचार, नानक आ मिला बनहार, कबूँ निर्द करे बपात, कबू सोए रहे दिन रात, कबूँ महाक्रोध विकराल, कबूँ सर्व की हो दरबाल, कबूँ होए बहे बड़ राजा, कबूँ भिखारी नीच का साजा, कबूँ अब कीर्त में आवे, कबूँ पला पला कहावे, जो प्रभु राखे तिर भी रहे, गुर प्रसाद नानक साच कहे, कबू एक पंडित करे बख्यान, कबू मन धारी लावे ध्यान, कबू तरती स्नान, कबू से साधक मोह ज्ञान, कबू कीट हस्त पतंग हो जिया, अनक जौन पर में भरमिया, नाना रूज स्वागी दिखावे, जो प्रभावे तिवे नचावे, जो सुभावे सोई होए, नानक दूजा अवर न कोए, कबू साह संगत ये पावे, उस स्थान ते बौर न आवे, अंतर होए ज्ञान प्रगास, उस स्थान का नहीं विनाश, मंत्र नामृत करंग, सदा बसे पार ब्रह्म कै संग, जो जल में जल आए घटाना, त्यो ज्योति संग जो समाना, मिड़के गवन पाए विश्राम, नानक प्रभु के सतगुरु महान श्लोक सुखी।

0: गर्भ गले अशुपति जिसके अंदर राजमान सो नरकपति हो सवान जो जाने में जो गुणवंत सो तो विष्टा का जंत आपस को कर्मवंत कहावे जन्म मरे भो जो न परम आवे तन भूम का जो करे गुमान सो मूर्ख अंधा ज्ञान कर कृपा जिसके हृदय गरीबी बसावे नानक यहाँ मुक्त आगे सुख पावे धनवंता होय कर गर्भावे तिन समान कर संग न जावे बहु लश्कर मनुख ऊपर करे आज पल पीतर ताका हुए विनाश सब ते आप जाने बलवंत किन में हुए जाए पसमंत किसे न बदे आप अहंकारी धर्म राय तिस करे खुआरी गुर प्रसाद जा का मिटे मान सोजन नानक दरगह परवान कोट कर्म करे हो तारे सुन पावे सगले फिर सारे अनक तपस्या करे अहंकार नरक स्वर्ग फिर अवतार अनक जतन कर आत्म नहीं द्रवे हर दरगाह को कैसे गावे आपस को जो भला कहावे तिसे भला ही निकट न आवे सर्व की रिन जा का मन होए को नानक ताकि निर्मल सोए जब लग जाने मुझते कज होए तब इसको सुख ना ही कोए जब वे जाने मैं किस करता तब लग गर्भ जोन में फिरता जब तारे को बैरी मीज तब रहने चलना ही चीज जब लम्बो मग्न संग माए तब लग धर्म राय दहे से जाए प्रभु कृपा दे बंधन टूटा गुर प्रसाद नानक हो छुटा है सहज कटे लाखो उठता वै तृप्त न आवे माया पाशे पावे अनक भोग बिगया के करे नहीं तृप्त आवे खाप खाप मरे बिना संतोख नहीं को राजा सुब्रम लो बिरते सब काजा नाम रंग सर्व सुख होए मुड़पाकी किसे प्राप्त होए करण करावन आपे आप सदा सदा नानक हर जाप करण करावन करण है हार इसके हाथ कहाँ विचार जैसी जिसके तैसा होए आपे आप आप प्रभ सोए जोश किनो सो अपने रंग सब ते दूर सबु के संग बुझे देखे करे विवेक आपे एक आपे अनेक मरे न बिन से आवे न जाए नानक सरी रिहा समाए आप अपने से समझे आपे रजिया सबके साथ आप किनो अपन विस्तार सब किश उसका वो करने आहार उसते पिन कहो किशोए थान थन अंतर ये के सोए अपने चल तब करने हार कौतु करे रंग पार मन में अमन में अपने माए नानक कीमत कह न जाए सत सत सत प्रभु स्वामी गुर प्रसाद किने वग्ञानी सच सच सत सब की ना कोट मदे किने बिरले चीना भला भला भला तेर रूप अत सुंदर अपार अनूप निर्मल निर्मल निर्मल तेरी बाणी कर कर सुनी सरवण बघयानी पवित्र पवित्र पवित्र पुनीत नाम जपे नानक मन प्रीत हो संत सरन जो जन पर सो जन उधरन हार संत की निंदा नानका बहुर बहुर अवतार अष्टपति संत के दुख नार जा कटे संत के दुख न जमते नहीं छुटे संत के दुख न सुख सुख जाए संत के दुख न नरक में पाए संत के दुख न मत होए मलिन संत के दुख न सो बाते हीन संत के हथे को रखे न कोय संत के दुखन थान प्रष्ट होए संत कृपाल कृपा जे करे नानक संत संग निंदक भी तरे संत के दुखन ते मुख पवे संतन के दुखन काग जन लवे संतन के दुखन जह सर्प जोन पाए संत के दुखन तिर जोन किरमाए संतन के दुखन तिस नामे जले संत के दुखन सब को चले संत के दुखन ते सब जाए संत के दुखन नीच न चाहे संत दुखी का था कोई नाहे नानक संत पावे ता वो भी गत पाए संत का निंदक महात ताई संत का निंदक खिंडिक न पाई संत का निंदक महात यारा संत का निंदक परमेश्वर मारा संत का निंदक राज देन संत का निंदक दुर्व्यहार देन संत के निंदक को सर्व रोग संत के निंदक को सर्व अभियोग संत के निंदा दोग में दोग नानक संत पावे ता उसका भी होए मोग संत का दुखी सदा भवेत संत का दुखी किसे का नहीं मेत संत के दुखी को डान लग संत के दुखी को सब त्याग संत का दुखी माँ अहंकारी संत का दुखी सदा भिकारी संत का दुखी जन्मे मरे संत की दुख न सुख ते टरे संत के दुखी को ना ही ठाओ नानक संत पावे ता लय मिलाए संत का दुखी हद बीच ते टूटे संत का दुख किसी कार न पहुँचे संत के दुखी को ध्यान फरमाइए संत का दुखी उजड़ पाइए संत का दुखी अंतर दे थोथा जो साध बिना मृत की लोथा संत के दुखी की जड़ किसी नाहे ਆਪਣ ਵੀ ਜਾਪੇ ਹੀ ਖਾਏ। ਸੰਤ ਕੇ ਦੁਖੀ ਕੋ ਅਪਣਾ ਰੱਖਣਹਾਰ, ਨਾਨਕ ਸੰਤ ਪਾਵੇ ਤਾਂ ਲਏ ਉਭਾਰ। ਸੰਤ ਕਾ ਦੁਖੀ ਇਉਂ ਬਿਲ ਲਾਏ, ਜੋ ਜਲ ਵਿਉਣ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਈਂਧਨ ਨਹੀਂ ਤਰਾਪੈ। ਸੰਤ ਕਾ ਦੁਖੀ ਛੁਟੇ ਅਕੇਲਾ, ਜਿਉਂ ਬਾੜ ਤਿਲ ਖੇਤ ਮੇਂ ਦੁਹੇਲਾ। ਸੰਤ ਕਾ ਦੁਖੀ ਧਰਮ ਦੇ ਰਹਿਤ, ਸੰਤ ਕਾ ਦੁਖੀ ਸਰਮ ਸਿਆ ਕੈਦ। ਕੀਰਤਨ ਨਿੰਦਗਾ ਤੋਰੀ ਪਿਆ, ਨਾਨਕ ਜੋਤਿ ਸੁਭਾਵੇ ਸੋਈ ਥਿਆ। ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਦਰਗਾਹ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ। ਸੰਤ ਕੀ ਦੁਖੀ ਕੇ ਪੁਜੇ ਨਾ ਆਸਾ, ਸੰਤ ਕਾ ਦੁਖੀ ਉਚਲੇ ਨਿਰਾਸਾ। ਸੰਤ ਕੇ ਦੋਸ ਨ ਤਿਸ਼ਟੈ ਕੋਏ, ਜੈਸਾ ਭਵੇ ਤੈਸਾ ਕੋਈ ਹੋਏ। ਭਇਆ ਕਿਰਤ ਨਾ ਮੇਠੇ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਕੱਟ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਰਾਤ। ਸਭ ਕੁਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਖੇਲਬ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ। ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਬੜਪਾ ਕੀ ਨਾਨਕ ਜਨ ਸੇ ਸਲੋਕ। ਤਜੋ ਸਿਆਨ ਵਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਅਸ਼ਟਪਦੀ ਮਾਨੋ ਕੀਟਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਜਿਸ ਕੇ ਧੀਏ ਰਹੇ ਅਕਾਏ, ਬੋਰ ਨ ਤਿਸ ਨਾ ਲਾਗੇ ਆਏ। ਮਾਰੇ ਰਾਖੇ ਕੋ ਆਪ, ਮਾਨੋ ਕੇ ਕਿਛ ਨਾ ਹੀ ਆਦ। ਤਿਸ ਕਾ ਹੁਕਮ ਭੂ ਸੁਖ ਹੋਏ, ਤਿਸ ਕਾ ਨਾਮ ਰਖੰਡ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੇ ਕੋਏ। ਉਸਤ ਮਨ ਮੇ ਕਰਨ ਇਨਕਾਰ, ਕਰਮਨ ਮੇਰੇ ਸਤ ਵਿਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਹਿਲਾ ਜੀਓ। ਨੈਣੋ ਭੇਕ ਠਾਕਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ। ਚਰਨ ਚਲੋ ਮਾਰੋ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮਥਾ। ਬੜਪਾ ਗੀਤੇ ਜਨ ਜਗ ਮਾਏ, ਸਦਾ ਸਦਾ ਹਰ ਕੇ ਗੁਣ ਗਾਏ। ਰਾਮ ਨਾਮ ਜੋ ਕਰੇ ਵਿਚਾਰ, ਸੇ ਤਿਨ ਗੰਥਨ ਕਨੀ, ਸੇ ਤਨ ਮੰਦ ਕਨੀ ਸੰਸਾਰ। ਮੰਦਰ ਮੁਖਾ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ। ਏਕੋ ਏਕ ਏਕ ਪਛਾਨੇ, ਇਤੋ ਸੁਖੀ ਹੋ ਸੋ ਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਝੈ, ਤਿਸ ਕੀ ਜਾਣੋ ਤਿਸ ਨਾ ਬੂਝੈ। ਸਾਧ ਸੰਗ ਹਰ ਹਰ ਜਸ ਕੈਦ, ਸਰਬ ਰੋਗ ਤੇ ਹਰ ਜਨ ਰੈਦ। ਅੰਦਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮਹਿ ਸੋਈ ਨਿਰਮਾਨ। ਇੱਕ ਉਪਰ ਜੇ ਜਨ ਕੀ ਆਸਾ, ਤਿਸ ਕੀ ਘਟੀਏ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੋਗ, ਨਾਨਕ ਤਿਸੇ ਨਾ ਲਾਗੇ ਦੂਖ। ਜਿਸ ਕਹੋ ਹਰ ਪ੍ਰਭ ਮਨ ਚਿਤ ਆਵੇ, ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸਿਵਕ ਕਹੋ ਕਿਸ ਤੇ ਡਰੈ। ਜੈਸਾ ਸਾਥ ਐਸਾ ਦਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧ ਸੀਜਿਆ, ਗੁਰਪ੍ਰਸਾਦ ਤੱਤ ਸਭ ਬੂਝਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਨਾ ਕਿਸ ਜਨਮੈ ਨਾ ਕਿਸ ਮਰੇ, ਆਪਨ ਚਲਤ ਆਪ ਹੀ ਕਰੇ। ਆਪਨ ਜਾਣ ਦਿਸ਼ਟ ਅਨਦਿਸ਼ਟ, ਆਗਿਆਕਾਰੀ ਧਾਰੀ ਸਭ ਸਿਸ਼ਟ। ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਾਜ ਸਾਹਿਬ ਅਤਾਪ। ਅਵਿਨਾਸ਼ੀ ਨਾ ਹੀ ਖਿਜਗੰਡ, ਧਾਰਨ ਧਾਰ ਰਿਓ ਬ੍ਰਹਿਮੰਡ। ਅਲਖ ਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਧਰੇ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪੇ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਹਨੂੰ ਕਿਰਪਾ ਕਰੇ ਬੜ ਭਾਗੈ। ਨਾਮ ਜਪਤ ਪਾਵੇ ਵਿਸਰਾਮ, ਨਾਨਕ ਤਿੰਨ ਪੁਰਖ ਕੋ ਉੱਤਮ ਕਰਮਾਨ। ਜੋਸ਼ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਵਸੇ ਹਰ ਸੰਗ। ਸਹਿ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ ਸੋਏ। ਪ੍ਰਭ ਕੀ ਹਜਨ ਮੀਠ ਲਗਾਨਾ, ਜੈਸਾ ਸਾਥ ਐਸਾ ਦਿਸਤਾਨਾ। ਜਿਸ ਤੇ ਉਪਜੇ ਤਿਸ ਮੈਂ ਸਮਾਏ, ਉਹ ਸੁਖਨਦਾਨ ਉਹਨੂੰ ਬਣ ਆਏ। ਆਪਸ ਕੋ ਆਪਸੀ ਨੋ ਮਾਨ, ਨਾਨਕ ਪ੍ਰਭ ਜਬ ਇੱਕੋ ਜਾਨ। ਸਲੋਕ ਸਰਵ ਕਲਾ ਭਰਪੂਰ ਪ੍ਰਭ, ਬਿਰਥਾ ਜਾਣਨ ਹਾਰ। ਜਾ ਕੇ ਸਿਮਰਨ ਉਦਰੀਏ, ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੁੱਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਏ, ਤਿਸ ਤੇ ਬਿਰਥਾ ਕੋਈ ਨਾ ਆਏ। ਰੇ ਮਨ ਮੇਰੇ ਸਦਾ ਹਰ ਜਾਪ, ਅਵਿਨਾਸ਼ੀ ਪ੍ਰਭ ਆਪੇ ਆਪ। ਆਪਣ ਕੀ ਆ ਕਿਸ਼ਮ ਨਾ ਹੋਏ, ਜੇ ਸੋ ਪ੍ਰਾਣੀ ਲੋਚੇ ਕੋਏ। ਤਿਸ ਮੈਂ ਨਾਹੀ ਤੇਰੇ ਕਿਛ ਕਾਮ। ਗਤ ਨਾਨਕ ਜਾਪੇ ਇੱਕ ਹਰ ਨਾਮ, ਰੂਪ ਅੰਤ ਹੋਏ ਨਾਹੀ ਮੋਹੇ। ਪ੍ਰਭ ਕੀ ਜੋਤ ਸਗਲ ਘੱਟ ਸੋਏ, ਧਨਵੰਤਾ ਹੋਏ ਕਿਆ ਕੋ ਗਰਬੈ। ਜਾਂ ਸਭ ਕਿਛ ਦੀ ਤਿਸ ਗਾਹ ਦੀ ਆਦਰਬੈ, ਅਸੂ ਰਾਜੇ ਕੋ ਕਹਾਵੈ। ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੇ ਕੋ ਹੋਏ ਬਹਿ ਦਤਾਰ, ਤਿਸ ਦੇਨ ਹਾਰ ਜਾਣੇ ਗਵਾਰ। ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ, ਨਾਨਕ ਸੋਜਣ ਸਦਾ ਰੋਗ। ਜਿਉਂ ਮੰਦਰ ਕੋ ਥਾਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ। ਜਿਉਂ ਪਖਾੜ ਨਵ ਚੜ੍ਹਤ ਰਹੇ, ਪ੍ਰਾਣੀ ਗੁਰਚਰਨ ਲਗ ਨਿਸਤਰੈ। ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜੋ ਮਹਾਂ ਉਧਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਮਿਲ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਂਛੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲ ਲਾਈਏ, ਪੁਰਬ ਲਿਖਿਆ ਕਾ ਲਿਖਿਆ ਪਾਈਏ। ਦੁੱਖ ਸੁਖ ਪ੍ਰਭ ਦੇ ਵਣਹਾਰ, ਅਵਰ ਤਿਆਗ ਨੂੰ ਤਿਸੇ ਚਿਤਾਰ। ਜੋ ਕੁਛ ਕਰੇ ਸੋਈ ਸੁਖਮਾਨ, ਭੂਲਾ ਕਾਹੇ ਫਿਰੇ ਅਜਾਨ। ਕੌਣ ਬਸਤ ਅੱਜ ਤੇਰੇ ਸੰਗ, ਲਪਟ ਰਸ ਲੋਭੀ ਪਤੰਗ। ਰਾਮ ਨਾਮ ਜੀ ਹਿਰਦੇ ਮਾਏ, ਨਾਨਕ ਪਾਸੇ ਧੀ ਕਰ ਜਾਏ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਜੋ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਲਾਦ ਖੇਪ ਸੰਤਾਂ ਸੰਗ ਚਾਲ, ਔਰ ਤਿਆਗ ਬਿਖਿਆ ਜੰਜਾਲ। ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਾਹ ਸੋਏ। ਇਹ ਵਪਾਰ ਬਿਰਲਾ ਵਪਾਰੇ, ਨਾਨਕ ਤਾਕੇ ਸਤ ਬਲਿਹਾਰੇ। ਚਰਨ ਸਾਧ ਕੇ ਤੋ ਤੋਏ ਪੀਓ, ਔਰ ਪ੍ਰਸਾਦ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸਨਾਨ, ਸਾਧੇ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਏ। ਅਣਕ ਵਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਜਾਕੇ। ਉੜ ਗਏ ਸੰਤਾਂ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕੋ ਜੀਵਾ ਲਣਹਾਰ, ਭੁੱਖੇ ਕੋ ਦੇਵ ਆਧਾਰ। ਸਰਨਦਾਨ ਜਾ ਕੇ ਦਿਸ਼ਟੀ ਮਾਏ, ਪੁਰਬ ਲਿਖੇ ਕਾ ਲੈਣਾ ਪਾਏ। ਸਭ ਕਿਛ ਤਿਸ ਕਾ ਉਹ ਕਰਨੇ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉਜ ਨਿਰਮਲ ਇਹ ਕਰਨੀ। ਕਰਕੇ ਫਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਦੀਆ। ਜਾ ਕੇ ਮਨ ਗੁਰ ਕੀ ਪ੍ਰਤੀਤ, ਤੇ ਜਨ ਆਵੇ ਹਰ ਪ੍ਰਭਚੀਤ। ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੇ ਇੱਕੋ ਹੋਏ। ਸਚਕਰਨੀ ਸਚਤਾ ਕੀ ਰੈਤ, ਸੱਚ ਹਿਰਦੇ ਸਤ ਮੋਹ ਕੈਦ। ਸਾਚੀ ਸੇ ਸਾਚਾ ਆਕਾਰ, ਸਚ ਵਰਤੇ ਸਾਚਾ ਪਸਾਰ। ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸੱਚ ਸੰਮਤਾ। ਆ ਸਲੋਕ ਰੂਪ ਨਰੇਖ ਨਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸ਼ਟਪਦੀ ਅਵਿਨਾਸ਼ੀ ਬ੍ਰਹਮਨ ਮੈਂ ਰਾਗ, ਮਾਨੋ ਕੀ ਤੂੰ ਪ੍ਰੀਤ ਤਿਆਗ। ਤਿਸ ਤੇ ਪਰੇ ਨਹੀਂ ਕਿਛ ਕੋਏ, ਸਰਵ ਨਿਰੰਤਰ ਇੱਕੋ ਸੋਏ। ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਦਾਨ ਦਿਆਲ ਬਖਸ਼ੰਦ। ਸਾਧ ਤਰੇ ਕੀ ਚਰਨੀ ਪਾਓ, ਨਾਨਕ ਕੇ ਮਨ ਇਹ ਅਨਰਾਓ। ਮਨਸਾ ਪੂਰਨ ਸਰਨਾ ਯੋਗ, ਜੋ ਕਰ ਪਾਇਆ ਸੋਈ ਯੋਗ। ਹਰਨ ਭਰਨ ਜਾ ਕਾ ਨੇਤਰ ਬੋਰ, ਤਿਸ ਕਾ ਮੰਤਰ ਨ ਜਾਣੇ ਹੋਰ। ਨੰਦ ਰੂਪ ਮੰਗਲ ਸਰ ਜਾ ਕੇ, ਸਰਬ ਸੁਖ ਸੁਣੀਏ ਕਰਤਾ ਕੇ। ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਬ ਮੈਂ ਤਬੀਰ ਕ੍ਰਿਸ਼ਨ ਮੈਂ ਭੋਗੀ। ਚਾਹ ਚਾਹ ਭਗਤਾ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਜਾ ਕੇ ਲੀਲਾ ਕੀਮਤ ਨਾਏ, ਸਗਲ ਦੇਵ ਹਾਰੇ ਅਭਗਾਏ। ਪਿਤਾ ਕਾ ਜਨਮ ਕੇ ਜਾਣੇ ਭੂਤ, ਸਗਲ ਪਰੋਈ ਆਪਣੇ ਸੂਤ। ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਤੇ ਆਵੇ ਸੇ। ਤੇ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੇ ਫਿਰ ਆਵੇ ਜਾਏ। ਊਚ ਨੀਚ ਤਿਸ ਗਏ ਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੇ ਇੱਕ ਰੰਗ। ਨਾਨਾ ਬਿਸਕੀਨੋ ਵਿਸਤਾਰ, ਪ੍ਰਭ ਅਵਨਾਸੀ ਇੱਕ ਅੰਕਾਰ। ਨਾਨਾ ਚਲਤ ਕਰੇ ਖਿਨਵਾਏ, ਪੂਰੇ ਪੂਰਨ ਸਭ ਠਾਏ। ਨਾਨਾ ਬਿਸਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ। ਸਭ ਕਰ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੇ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਕੇ ਧਾਰੇ ਸਿਮਰ ਵੇਦ ਪੁਰਾਣ, ਨਾਮ ਕੇ ਧਾਰੇ ਸੁਣ ਗਿਆਨ ਧਿਆਨ। ਨਾਮ ਕੇ ਧਾਰੇ ਗਾਸ ਪਤਾਲ, ਨਾਮ ਕੇ ਧਾਰੇ ਸਗਲ ਹਕਾਰ। ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਧਰੇ ਸੁਣ ਸਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ।
1: ਸਤ ਕਰਮ ਜਾ ਕੀ ਰਸਨਾ, ਸਤ ਮੂਲ ਸਤ ਸਤ ਉਤਪਤ। सात करणी निर्मल निर्मली जिसे बजाए ते सब भली सात नाम प्राव का सुखदाई विश्वास आनंद गुर ते पाई सात बन साधु उपदेश सत ते जन जा किरदे परवेश सात निर्भुज जे कोई नाम जावता गातोय आप सत किया सब सत ते प्राते सली पद पर आप सत किया सब सत आपे जाने अपनी मित गात जिस किसे सो करने हार अपना भूल कर तो विचार करते कि मैं न जाने किया नानक ज्योति भावे सो वर्तिया बेसमन बेसम भय बनबाज बुझा ते साया स्वाद प्रभु के रंग राय जा रहे गुर के बन पधार ले उदाते दो कारण हार जान के संग तरे संसार जान का सेव सो बड़ पागे ही जान के संग लागे गुण गोबिंद की जन गावे गुर प्रसाद नानक फल पावे श्लोक आद सच जगाद सच है भी सच नानको सी भी सच अष्टपादी चरण ससा प्रसनहार पूजा ससा सेवदार दसन स पे गुणहार नाम सस ध्यान आप सस धारी आपे गुण आपे गुणकारी शब्द सात सात प्रभक्ता सुरत सात सच सुधा बुणार को सत सब होए नान सत सब प्रभ सोए सास जिन माने करण ग्रां तिर मूल बछाने जा कर बसवा प्रभाया तद ग्यां ते मन पटाया पै ते निर्भोय बसाना जेते उत्तम आय समाना बात माले बद गढ़ाई ताको पिन न कहना जाई बूझे बूझन हार बेक नान मिल नान नारायण मिल नानक एक ठाकर का सेव का आज्ञाकारी ठाकर का सेव सदा पुजारी ठाकर के सेव के मन प्रतीत ठाकर के निर्मरीत ठाकर को सेव जाने संग प्रभु का सेव नाम के रंग सेव को प्रपर नहारा सेव की राखे नंगारा सो सेव दया प्रभु तारे हे नान सो से साथ साथ समारे अपने जन का पर्दा टाके अपने सेव के सर पर राखा अपने दा को दे बढ़ाई अपने सेव को नाम जपाई अपने सेव की आप राखे ताकि मैं को न लाके प्रभु के सेव को न पहुंचे प्रभु के सेव ऊंचे उचाए जो प्रापनी सेवा लाया नानक सो सेव दादे पटाया निकी गिरी में कर राखा है पसम करे लश्कर को लाखा है जिसका सार नगाड़ता आप ताको राख दे कर हाथ मान जन करत बो पात इसके करत बिरथे जहाद मार राखे और न कोहे सब्जियां का राखा सोए काहे सोच करे रे प्राणी जा नान प्राण बढ़ाणी बारंबार बार बार जपी है पी अमृत मंत्र पिए नाम रतन जिन गुरमो पाया ते कव ना ही दृष्ट आया नाम ता नाम मोरु रंग नाम सुखा नाम का संग नाम राज जंत ताने माता नाम नाम सुमाने उठ बैठ सो नाम कहो नान जन के सदकाम बोलो जाजे बादे रात प्रावण जन की नींदात करे भगत आत्म कह चाहे प्रावण सो रहे समाये जो हुआ वो सो जाने प्रावण का हूं पछाने तेखे मैं मां कौन बखानो तिसका गुण गाय न जानो आठ पै बसे जुरे कहो नान से जन पूरे मन मेरे तिन की ओट ले मन तने अपना तिन जन दे जिन जाने अपना प्रभु पछाता सो जन सर्व तो का दाता तिके संस सो पावे तिके दसा पा मिटावे आवर से आनम सवली झाड़ ते जन की तू सेवा लाग आवन जान हो भी तेरा नानक ते जन के पूजो सत पैरा सलोका सत पुरख जिन जाने सत गुर तिसका नाऊ तिसका संग से गुदर नान कर गुण गाऊ अष्टपादी सात गुरु से करे परपाल सेवक को सा दयाल से के गुर दुरमत मल रहे गुर भाई ने यार नाम उच्च रहे सात गुरु से के बंधन घाट है गुर का से बकार ते आट है सत गुरु से को नाम तान दे गुर का से बड़पागी है सात गुरु से काल पल सवार है नान सात गुरु से को जी नाल संभार है गुरु के सेव जो रहे गुर की आज्ञा मन में सहे आप को कहे नावे यारा नावे सत आए मन बेचे सत गुर के पास ते सेवक के कारज राज सेवा कर तो है नेकामे ते को प्राप स्वामी अपनी कृपा ज साव करे नान सो सेव गुर की मत ले बीस बिस्वे गुर का मन मान है सो से परमेश्वर की गाजान है सो सात गुर जित यार नाओ अनकबार गुर को बल जाओ सर्वदान जी का दाता अट पैर पार ब्रह्म रंगाता ब्रह्म है जन जन में पार ब्रह्म एक के आप नहीं के परम सह सियाण बलिया न जाइय है नानक ऐसा गुरबट भागी पाई है सफल दर्शन पेखत पनीत पर सचा गर ने मरीत पेट संग राम गुर वह पार मऊ की दरगे गह सुनकर भय गर्न गाने मन संतो आत्म पत्यान है ਪੂਰਾ ਗੁਰਾਖ ਜਾਕਾ ਮੰਤਰ ਅਮਦੇ ਪੇ ਕਿਉ ਸੰਤ ਗੁਣ ਬੇਅੰਤ ਕੀ ਮੰਨੀ ਪਾਏ ਨਾ ਜੇ ਪਾਵੇ ਤੇ ਲੈ ਮਲਾਏ ਜੇ ਵਾਹਿ ਕੋ ਤਨ ਏਕ ਸਤਪੁਰ ਪੁਰਬ ਬੇ ਕਾਉ ਬੋਲ ਨ ਪੋਇ ਪ੍ਰਾਣੀ ਅਗਮ ਕੁਚ ਪ੍ਰਾ ਨਿਰਬਾਣੀ ਨਿਰਾ ਨਿਰਵੈਰ ਸਦਾਈ ਤਾ ਕੀ ਕਿਮ ਕਿ ਨ ਪਾਈ ਅਨਕ ਭਗਤ ਬੰਧਨ ਕਰੇ ਚਨ ਕਾ ਮਿਰਦੇ ਸਿਮਰੈ ਸਾਧ ਬਲਾਰੀ ਸੁਗਰੇ ਆਪਣੇ ਨਾਨ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਆਰਸ ਪਾਵੇ ਜਨ ਕੋਏ ਅੰਮ੍ਰਿਤ ਪੀ ਅੰਮ੍ਰਿਤ ਸੋ ਹੋਏ ਉਸ ਪੁਰਗਾ ਨਾ ਹੀ ਕਦੇ ਉਦਾਸ ਜਾ ਕੇ ਮਨ ਪਟੇ ਗੁਣ ਤਾਸ ਆਠ ਪੈਰ ਹਾੜ ਕਾ ਨਾਮ ਲੇ ਸੱਚ ਉਹਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਲੇ ਪਹੁ ਮਨ ਮਰਾ ਕੇ ਅਰਾਰੇਕ ਅੰਧਕਾਰ ਦੀ ਪ੍ਰਗਾਸੇ ਨਾਨ ਪਰਮ ਦੋ ਤੈ ਤੇ ਨਾਸੈ ਤਵ ਦਮਾਏ ਠਾਂਡ ਵਰਤਾਈ ਅੰਧ ਪਿਆ ਦੋ ਨਾਟੇ ਪਾਈ ਜਨ ਮਨ ਕੇ ਮਿਠੇਂਦੇ ਸਹਿ ਸਾਧੂ ਕੇ ਪੂਰਨ ਉਪਦੇਸੈ ਪਹੁ ਚੁਕਾ ਨਿਰਭਉ ਬਸੈ ਸਰ ਬਿਆਹ ਮਨ ਤੇ ਗਾ ਨਸੈ ਜਿਸਕਾ ਸੰਤ ਕਿਰਪਾ ਧਾਰੀ ਸਾ ਸੰਜਨਾ ਮਰਾਰੀ ਥੇਤ ਪਾਈ ਚੁਕੇ ਪਰਮ ਗਾਵਨ ਸੋ ਨਾਨਕ ਹਰ ਹਜ ਸਰਵਣ ਨਿਰਗੁਣ ਆਪ ਸਰਗ ਮਯੋ ਕਲਾ ਧਾਰਿ ਸਗਲੀ ਮੋਈ ਆਪਣੇ ਚਿਰ ਭਰਾ ਬਣਾਏ ਆਪਣੀ ਗਿਉਂ ਦੇ ਆਪੇ ਪਾਏ ਅਰ ਬਿੰਦੂ ਜਾ ਨਾਹੀ ਕੋਹੇ ਸਮੰਤਰੇ ਕੋ ਸੋਏ ਓਤ ਬੋਰ ਵਿਆਰੂ ਰੰਗ ਪੈ ਪ੍ਰਗਾ ਸਾਧ ਕੇ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਬਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਏ ਤਨ ਸਾਰ ਸੁਪਾਰੀ ਸਾਂਝਣਾ ਮਿਲ ਕਰੋ ਵਿਚਾਰ ਇੱਕ ਸਿਮਨ ਨਾਮ ਉਧਾਰ ਔਰ ਸਭ ਔਰ ਅਵਰਪਾ ਸਮੀਤ ਵਿਸਾਰੋ ਚਨ ਕੌਰ ਮਾਏ ਉਤਾਰੋ ਕਾਰਨ ਕਾਰਨ ਸੂਪ ਰਸਮਰਥ ਦੇ ਗੋ ਨਾਮ ਮਰਵਾਥ ਏ ਤਾਂ ਸੰਚੋ ਭਗਵੰਤ ਸਰਨਾ ਕਾ ਨਿਰਮਲ ਮਾਨਤਾ ਏ ਗਾ ਰਾਖੋ ਮਨ ਮਾਏ ਸਰਬ ਰੋ ਦਾਨ ਮਿਲ ਜਾਏ ਜੇ ਤਨ ਕੋ ਚਾਰ ਗੁਣ ਤਾਵੇ ਸੋ ਤਨ ਸੇਵਾ ਤੇ ਪਾਵੇ ਜੇ ਸੋ ਕੋਨੇ ਬਾਸ਼ੇ ਮੀਤ ਸੋ ਸੋ ਸਾਧੂ ਸੰਗ ਪ੍ਰੀਤ ਜੇ ਸੋਭਾ ਗੁਗਰੇ ਭਲੀ ਕਰਨੀ ਸਾ ਸੋਭਾ ਭਜਰ ਕੀ ਸਰਣੀ ਅਨਕ ਪਾਵੀ ਰੋ ਨਾ ਜਾਏ ਰੋ ਮਿਠਿਆ ਰੋ ਖਲਾਏ ਸਰਵਦਾਨ ਮੇਰ ਨਾਮ ਦਾਨ ਜਾ ਨਾਮ ਦਰਗੇ ਪ੍ਰਵਾਨ ਮਨ ਪ੍ਰਬੋਧ ਹਰ ਕੇ ਨਾਹੀਂ ਦੈ ਦੇ ਤਾਵ ਤਾਵੇ ਠਾਏ ਤਾ ਕੋ ਬਿਨ ਲਾਗੇ ਕੋਏ ਜਾ ਕੇ ਹਿਰਦੇ ਬਸੇ ਹਰ ਸੋਏ ਕਾਲ ਤਾ ਠੀਠਾਂ ਡਰ ਨਾਓ ਸਿਮ ਸਿਮ ਸਦਾ ਸੋ ਪਾਓ ਪਉ ਬਿਨ ਸੇ ਪੂਰਨ ਹੋਏ ਆਸ ਪਤ ਪਾਇਆ ਤਮ ਪ੍ਰਗਾਸ ਤੇ ਕਰ ਜਾਏ ਬਸੇ ਵਨਾਸੀ ਕਹੋ ਨਾਨਕ ਕਾਟੀ ਜਮ ਪਾਸੀ ਤਾਤ ਵਿਚਾਰ ਗਏ ਜਨ ਸਾਚਾ ਜਨਮ ਮਰੇ ਸੋ ਕਾ ਚੋਕਾ ਚਾਹ ਵਾ ਗਾਉਣ ਮਿਟੇ ਪ੍ਰਭ ਸੇਵ ਆਪ ਤਿਆ ਸਨ ਗੁਰਦੇਵ ਇਉਂ ਰਦਿਉ ਕਾ ਹੋਏ ਉਧਾਰ ਹਰ ਸਿਮ ਪ੍ਰਾਣ ਉਧਾਰਨ ਪਾਨ ਛੁਣ ਹਾਰੇ ਸਿਮਰ ਸਾਹਿਬ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਨ ਨਾਨ ਫਲ ਪਾਏ ਸੰਗ ਨ ਚਾਲਸ ਤੇਰੇ ਤਨਾ ਤੂੰ ਗਿਆਲ ਉਠਾਵੇ ਮੂਰਖ ਮੰਗਾ ਸੋ ਤਮੀਦ ਕਟੰਬ ਬਿੰਤਾ ਇੰਤੇ ਗੌਤਮ ਗੌਣ ਸੁਨਾਤਾ ਰਾਜ ਰਾਮ ਮਾਇਆ ਵਿਸਤਾਰ ਇੰਤੇ ਕੌਣ ਗੌਣ ਛਿਟਕਾਰ ਆਸਤੀ ਰਥ ਸਵਾਰੀ ਝੂਠਾ ਡਾਮ ਝੂਠ ਪਸਾਰੀ ਜਿੰਦੀ ਹੈ ਤੇ ਬੋਇਨਾ ਬਗਾਨਾ ਨਾਮ ਸਾਰ ਨਾਨਕ ਪਛਤਾਨਾ ਗੁਰ ਕੇ ਮਾਤੋਂ ਲੈ ਅੰਨ ਪਟ ਬੜਾ ਬਡੂ ਬੇ ਸਿਆਣੇ ਹਰ ਕੀ ਬਤ ਕਰੋ ਮਨਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਗੰਗ ਰਾਖੋ ਮਨ ਮਾਏ ਜਨ ਜਨ ਕੇ ਕਿਲਵੇ ਜਾਏ ਆਪ ਜਪੋ ਨਾਮ ਜਪਾਵੋ ਸੁਨ ਗੈ ਰਹਿਤ ਗਤ ਪਾਓ ਸਾਰ ਬੁਜ਼ਾਰ ਕੋ ਨਾਉ ਸਹਿਸ ਬਾਏ ਨਾਨ ਗੁਣ ਗਾਓ ਗੁਣ ਗਾਵ ਤੇਰੇ ਉਤਤ ਮੈਂ ਬਿਨ ਜਾਇਓ ਮੈਂ ਬੇਫੈਲ ਹੋ ਜਨ ਬਸੇ ਸੋ ਨਾਲ ਸਾਗਰਾ ਸਾ ਨਾਮ ਸੰਭਾਰ ਸਾ ਸਿਆਨ ਸਗਲੀ ਮਨਾ ਸਾ ਸੰਭਾਵੇ ਸਾਈ ਤਾਨਾ ਹਰ ਪੂੰਜੀ ਸੰਕਰੋ ਬਿਹਾਰੀ ਆ ਸੁਧਰ ਕੇ ਜੈ ਕਾ ਸੰਤਰੇ ਕੋ ਦੇ ਕਹੋ ਨਾਨ ਜਾ ਕੇ ਮਸਤ ਲੇ ਕਾ ਇਕ ਹੋ ਜਾ ਪੇ ਕੋ ਸਲਾਹ ਇਕ ਸਿਮਰੇ ਕੋ ਮਨ ਆਇਕ ਸਿੱਖ ਗੁੰਗਾਓ ਨੰਤ ਮੰਤਾ ਜਾ ਪੇ ਇਕ ਭਵੰਤਾ ਏਕੋ ਏਕ ਰਾਪ ਭੂਮ ਪੂਰਿਓ ਪ੍ਰਭਿਆਪ ਅਨਕ ਬਿਤਾਰੇ ਤੇ ਪਏ ਰਾਤ ਪ੍ਰਾਸ਼ ਗਏ ਮਾਨਤਾ ਨੇ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾ

ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉਂ ਅਸਤਪਾਰੀ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰਮ ਨਿਰ ਕਰ ਪੇਖ, ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਆਸਨ ਤਿਆਗੋ ਤਰੰਗ, ਸਨਾ ਕੀ ਧੂਰ ਮਨ ਮੰਗਾ, ਛੋੜ ਬੇਨਤੀ ਕਰੋ, ਸਾਸ ਅਗਨ ਸਾਗਰ ਤਾਰੋ, ਹਰ ਦਨ ਗੇ ਪਰਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਗੁਰ ਸਹਿਜ ਆਨੰਦ, ਸਾ ਸੰਪ ਪਰਮਾਨੰਦ, ਦਰਗ ਨਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਬਰਾ ਪੀਓ, ਚਿਚ ਤੁੰਦ ਰਹਿਣ ਏਕ ਰੂਪ ਜਾ ਕੇ ਰੰਗ ਅਮੇਕ, ਗੋਪਾਲ ਦਮੋਦਰ ਦੀਨ ਦਿਆਲ, ਦੋ ਭਜਨ ਪੂਰਨ ਗੁਰਪਾਲ, ਸਿਮ ਸਿਮ ਨੰਬਾਰ ਅੰਬਾਰ, ਨਾਨਕ ਜੀ ਕਾ ਏ ਆਧਾਰ, ਉਦਮ ਸਲੋ ਸਵਾਦ ਕੇ ਬਾਈ ਨਮਲੀ ਲਾਰੇ, ਰਤਨ ਸੁੰਦ ਕੁਮਾਤ ਉਦ ਉਧਾਰ, ਆਪ ਤਰੇ ਲੋਕੇ ਨਮਸਾਰ, ਸਫਲ ਜਿਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਰੰਗ, ਜਾ ਜਾ ਸ਼ਬਦ ਨਾਦ ਵਾਜੈ, ਸੁਣ ਸੁਣ ਕਰੇ ਪ੍ਰਭ ਗਾ ਜਾਏ, ਪਰਡੇ ਗੋਪਾਲ ਮਾਤ ਕੇ ਮਾਤੇ, ਨਾਨਕ ਉਧਰੇ ਤਿਨ ਕੇ ਸਾਤੇ, ਸੰਜੋ ਸੁਸੰਮੀ ਆਏ, ਕਰਕੇ ਭਰਾ ਮਲਾਏ, ਮਿੜ ਗਏ ਬੈਰ ਪਏ ਸਵਰੇ, ਨਮਨ ਨਾਮ ਸਾਹ ਸਨ ਲੈਨ ਸੋ ਪ੍ਰਸੰਨ ਪਏ, ਗੁਰਦੇ ਪੂਰਨ ਹੋਈ ਸੇਵ ਕੀ ਸੇਵ, ਆ ਜੰਗਾਰ ਬਿਗਾ ਤੇਰਾ ਤੇ, ਰਾਮ ਨਾ ਸੁਰਨ ਨਾ ਕਹਤੇ, ਕਰ ਪ੍ਰਸ਼ਾਦ ਆਪ ਰਤਾਰੀ, ਨਾਨ ਨਿਭੀ ਕੇ ਬਿਮਾਰੀ, ਪ੍ਰਭ ਗਿਉਤ ਕਰੋ ਸਨ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਣੀ ਸਹਿਜ ਗੋਬਿੰਦ ਗੁਰ ਨਾਮ, ਜਿਸ ਮਨ ਬਸੋ ਨਿਦਾਨ, ਸਰਬੇਸ਼ਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਪੜ ਸਭ ਲੋਏ, ਸਭ ਤੂਜ ਪਾਏ ਸਥਾਨ, ਬੁਰਨ ਹੋਵੇ ਆਮਣ ਜਾਣ, ਹਰ ਦਨ ਘਾਟ ਜਿਲੇ ਜੰਸ ਹੋਏ, ਨਾਨ ਜੇ ਪ੍ਰਾਪਤ ਹੋਏ, ਖੇਮ ਸ਼ਾਂਤ ਰਿਦ ਨਾਮ ਦਿਦ, ਬੁੱਧ ਗਿਆਨ ਸਰਬ ਤੇ ਸਿੱਧਾ, ਵਿਦਿਆ ਤਾ ਜੋ ਪ੍ਰਾਤਿਆਨ, ਗਿਆਨ ਸੇਠ ਉੱਤਮ ਸ਼ਿਦਾਨ, ਚਾਰ ਪਦਾਰ ਕਲਪਗਾ, ਸਭ ਕੇ ਮਸਲ ਤੇ ਉਦਾਸ, ਸੁੰਦਰ ਚ ਤਾ ਬੇਤਾ, ਸਮਦਸ਼ਟੀਏ ਦਿਸ਼ਟੇ ਤਾਏ, ਫਲ ਦੇ ਜਨ ਕੇ ਮੋਹ ਪਨੈ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਨ ਦਾਨ ਜਪੇ ਮਨ ਕੋਇ, ਸਭ

ਭਾਈ ਤਰਸੇਮ ਸਿੰਘ ਚਰਨਜੀਤ ਕੌਰ ਪਰਿਵਾਰ ਵੱਲੋਂ ਕੀਰਤਨ ਅਤੇ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਹੈ। ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ, ਆਪ ਜੀ ਨੇ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਸਰਵਣ ਕੀਤੇ ਨੇ। ਸੋ ਗੁਰੂ ਕਿਰਪਾ ਕਰੇ ਆਪ ਪਰਿਵਾਰ ਨੂੰ ਸਤਿਗੁਰ ਪਾਣ ਮੰਦਾ ਬਲ ਬਖਸ਼ਣ ਅਤੇ ਉਹਨਾਂ ਦੀ ਯਾਦ ਆਪ ਪਰਿਵਾਰ ਦੇ ਹਿਰਦਿਆਂ ਵਿੱਚ ਵਸੇ। ਸੋ ਹੁਣ ਤਕਰੀਬਨ 20 ਮਿੰਟ ਲਈ ਭਾਈ ਸਾਹਿਬ ਦਾ ਜਥਾ ਕੀਰਤਨ ਸਰਵਣ ਕਰਾਉਣਗੇ, ਉਸ ਤੋਂ ਬਾਅਦ ਅਰਦਾਸ ਹੋਏਗੀ ਔਰ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ। ਸਭ ਨੂੰ ਬੇਨਤੀ ਹੈ ਸ਼ਗਨ ਦੀ ਕਿਰਪਾ ਕਰਨ ਦੀ, ਕਿਰਪਾਲਤਾ ਕਰਨ ਦੀ, ਦਾਸ ਪਰਿਵਾਰ ਦੇ ਨਾਲ ਮਾਤਾ ਜੀ ਦੀ ਸਲਾਨਾ ਯਾਦ ਤੇ ਹਮਦਰਦੀ ਤੇ ਦੁੱਖ ਪ੍ਰਗਟ ਕਰਦਾ। ਉਹਦਾ ਹੁਕਮ ਹੈ, ਅਸੀਂ ਉਹਦੇ ਹੁਕਮ ਨੂੰ ਮੰਨਦੇ ਹਾਂ। ਸਿਰ ਅਰਦਾਸ ਹੀ ਕਰਦੀ ਹਾਂ ਕਿ ਸਤਿਗੁਰੂ ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਪਰਿਵਾਰ ਨੂੰ ਪਾਣਾ ਮਨ ਦਾ ਬਲ ਬਖਸ਼ਣ। ਸੋ ਆਓ, ਮਤਲਬ 12:40 ਤੱਕ ਕੀਰਤਨ, ਸੁਬਾਨਾ ਸਾਹਿਬ ਦੇ ਕੀਰਤਨ ਹੋਏਗਾ, ਉਪਰੰਤ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ
0: ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮ ਜਿਉ ਪਿੰਡ ਸਭ ਤੁਮ ਮਾਤ ਪਿਤਾ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਉਚੇ ਤੇ ਉਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਅਗੌਤੀ ਸਿਮਰਖ ਹੈ ਗੁਰੂ ਨਾਨਕ ਲਿੰਗ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਆਉਣ ਦੇ ਆਵੇ ਤਾਂ ਆਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਡਟ ਕੀਤਾ ਤਿਨ੍ਹਾਂ ਗੁਰਮੁਖ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸ਼ਹੀਦ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਗਏ ਅਸਾਰ ਦੇ ਸ਼ਹੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਵਾਈ ਧਰਮ ਨਿਹਾਰਿਆ ਤਿਨ੍ਹਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਾਜ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਸਦਾ ਸਹਾਇ ਦਤਾਰ ਪਿਤਾ ਜੀ ਆਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਉਣੇ ਆਸਰਿਆਂ ਦੇ ਆਸਰਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਆਪ ਦੇ ਹਜ਼ੂਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਹਰ ਜਸ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅਤੇ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸੇਵਾ ਦਰੋਂ ਘਰੋਂ ਵਰਸਾਏ ਨਗਰ ਥਰੀਕੇ ਦੀਆਂ ਸੰਗਤਾਂ ਭਾਈ ਸੰਤੋਖ ਸਿੰਘ ਥਾਂਦੀ ਪਰਿਵਾਰ ਅਤੇ ਭਾਈ ਲਖਵਿੰਦਰ ਸਿੰਘ ਢਿੱਲੋਂ ਪਰਿਵਾਰਾਂ ਵੱਲੋਂ ਖੰਡਪੁਰ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋਈ ਮਿਹਰ ਕਰਨੀ ਦਾਤਾ ਜੀ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਪਰਿਵਾਰਾਂ ਦੀ ਸੁਭਾਵਨਾ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਦਾਤਾ ਜੀ ਉਪਰੰਤ ਦਾਤਾ ਜੀ ਆਪ ਜੀ ਦਾ ਭਾਣਾ ਸਾਤਾ ਹੁਕਮ ਟਲ ਹੈ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਦਰੋਂ ਕਰੋਂ ਸਾਹਿਬ ਬੀਬੀ ਮਹਿੰਦਰ ਕੌਰ ਦਾਤਾ ਜੀ ਬਖਸ਼ੀ ਸਵਾਸਾਂ ਦੀ ਪੂੰਜੀ 104 ਸਾਲ ਦੀ ਜੀਵਨ ਯਾਤਰਾ ਪੂਰੀ ਕਰਦਿਆਂ ਅੱਜ ਤੋਂ ਕੁਛ ਸਮਾਂ ਪਹਿਲਾਂ ਆਪਦੇ ਹੁਕਮ ਅਨੁਸਾਰ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਪਰਿਵਾਰ ਭਾਈ ਤਰਸੇਮ ਸਿੰਘ ਚੰਨ ਜੀ ਕੋ ਸਮੂਹ ਪਰਿਵਾਰ ਵੱਲੋਂ ਉਹਨਾਂ ਦੀ ਆਤਮਕ ਸ਼ਾਂਤੀ ਭਾਣੇ ਦੀ ਜਾਚਨਾ ਕਰਦਿਆਂ ਹੋਇਆਂ ਪਰਿਵਾਰ ਵੱਲੋਂ ਦਾਤਾ ਜੀ ਉਹ आप दे दरबार दी हाजिर सुखमनी साहब के पाठ आरंभ किए गए संपूर्णता तो प्रतंतता ते आप दी लाही बाणी दे मनोहर कीर्तन होए ने। पाणी दा पाठ करदे आ सेवा करदे आ हुईयां भुल्लां बख्श लैणियां अगे तो मेहर भरिया हाथ रखना शुद्ध बाणी पढ़न दा पढ़ी सुनी बाणी दा भाव परिवार के हिरदिया विच वसाउणा मेहरकानी दाता जीओ परिवार के सिर ते मेहर भरिया हाथ रखना परिवार नूं भाणा मन दा बल ना बाणी नाल जोड़ना आउण वाले समय सुख वरतौणा ते उन्हां दी जात परिवार के हिरदिया विच वसाउणी जीवन काल विच उन्हां दी सेवा निभाउंदिया हुईयां भुल्लां बख्श लैणियां कीती सेवा अपने दर ते प्रवान करनी परिवार वालों उन्हां दे निवेत आप दे धर्म कारजां वास्ते बेअंत माया अते आप संगतां दी सेवा कीर्तन अते गुरु लंगर द्वारा कीती जा रही है। मेहर करनी परिवार वालों उन्हां निवेत कीती हुई समुची सेवा अपने दर ते प्रवान करनी ते विछड़ी जीवात्मा नूं अपने चरणां विच नवा बख्शना जन्म मरण दे गेड़ तों बचाउणा संसार विसार दी यात्रा करदे आ दाता जी इस आत्मा कोल होईआं भुल्लां बख्श लो सदीवी तौर ते अपने चरणा भी नवाब बख्शो पिछे परिवार दे सिर ते मेहर भरिया हाथ रखे परिवार नूं भाणा मन दा बल बना पवित्र हजूरी विच परिवार वलों कड़ा प्रसाद देगा हाजरा दार प्रवान होवै परवान दे संद वरताउण दी आग्या बख्शो मेहर करो पवित्र हुक्मनामा बख्श कै परिवार नूं भाणा मन दा बल बख्शो जी सुख होवे नाम चेता आवे नानक नाम चढ़दी कला तेरे भाणे सरबत दा भला। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਂਗੇ

ਸਤਨਾਮ ਵਾਹਿਗੁਰੂ ਸਾਹਿਬ ਜੀ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਜ ਨੂੰ ਚਿੰਤੇ ਬਾਜ ਪੈ, ਬਾਜ ਪੈ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤ ਨ ਚੇਤੇ ਸਨ ਸੋ ਗੱਲ ਹੀ ਰੱਬ ਕੀਆਂ, ਜੋ ਉਪਜੋ ਸੋ ਬਿੰਸ ਹੈ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ। ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ, ਪਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਪਾਂਡਾ ਆ ਤਮਲੀਨ ਧੋਤਾ ਅੱਛਾ ਨ ਹੋਏ ਸੀ, ਪਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਪਾਂਡਾ ਆ ਤਮਲੀਨ ਧੋਤਾ ਅੱਛਾ ਨ ਹੋਏ ਸੀ, ਗੁਰਦੁਆਰੇ ਹੋਏ ਸੋ ਜੀ ਪਾਏ ਸੀ, ਏਤ ਦੁਆਰੇ ਤੋਂ ਇਹ ਅੱਛਾ ਹੋਏ ਸੀ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤਿਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਂ ਵਰਤਾਏ ਸੀ, ਚੱਲਿਆ ਪਤ ਸਿਉਂ ਜਨਮ ਸਵਾਰ ਵਾਜਾ ਵਾਏ ਸੀ। ਮਾਨਸ ਕਿਹਾ ਵਿਚਾਰਾ ਤੇ ਲੋਕ ਸੁਣਾਈ ਸੀ, ਨਾਨਕ ਆਵ ਨਿਹਾਲ ਸਭ ਕੁੱਲ ਤਾਰ ਸੀ। ਮਾਨਸ ਕਿਹਾ ਵਿਚਾਰਾ ਤੇ ਲੋਕ ਸੁਣਾਈ ਸੀ, ਨਾਨਕ ਆਵ ਨਿਹਾਲ ਸਭ ਕੁੱਲ ਤਾਰ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਰੀ ਸਾਧ ਸਿੰਘ ਜੀਓ, ਬੀਬੀ ਮਹਿੰਦਰ ਕੌਰ ਜੀ ਭਾਗਾਂ ਵਾਲੀ ਬੀਬੀ ਆ, ਦੇਖੋ ਜਾਣਾ ਤੇ ਸਭ ਨੇ ਹੀ ਆ, ਪਰ ਤੁਸੀਂ ਵੀ ਭਾਗਾਂ ਵਾਲੇ ਜੇ, ਜਿਹਨਾਂ ਨੂੰ ਮਾਂ ਦੀ ਅਸੀਸ 104 ਸਾਲ ਤੱਕ ਮਿਲੀ ਆ। ਹੋਰ ਕਿਰਪਾ ਕਰਨਾ, ਕੁਛ ਐਸੇ ਵੀ ਜੀਵ ਨੇ ਜਿਹਨਾਂ ਨੂੰ ਮਾਂ ਦੇ ਦਰਸ਼ਨ ਨਹੀਂ ਹੁੰਦੇ, ਪਰ ਮਾਂ ਜੀ ਮਾਂ ਮੈਨੂੰ ਦੱਸਿਆ ਵੀ 104 ਸਾਲ ਦੀ ਜੀਵਨ ਯਾਤਰਾ ਪੂਰੀ ਕਰਕੇ ਇੱਥੋਂ ਗਏ ਨੇ। ਗੁਰਮੁਖ ਪਿਆਰੇ ਬੜੀ ਕਿਰਪਾ ਉਹਨਾਂ ਜੀਵਾਂ 'ਤੇ ਜਿਨ੍ਹਾਂ 'ਤੇ ਮਾਰੀ ਦੀ ਬਖਸ਼ਿਸ਼ ਹੈ, ਕਿਉਂਕਿ ਮਾਲਕ ਦੇ ਘਰ ਦੇ ਵਿੱਚੋਂ ਗੁਰਮੁਖ ਪਿਆਰੇ ਕਿਸੇ ਨੂੰ ਸਵਾਸ ਨਹੀਂ ਮਿਲ, ਉਮਰ ਨਹੀਂ ਮਿਲਦੀ, ਉੱਥੋਂ ਸਵਾਸ ਮਿਲਦੇ ਨੇ, ਅਤੇ ਉਹ ਸਵਾਸ ਕਿੰਨਾ ਚਿਰ ਚੱਲਦੇ ਨੇ ਉਹ ਮਾਲਕ ਦੇ ਹੱਥ 'ਤੇ, ਕੁਛ ਚੱਲ ਪੈਂਦੇ ਨੇ ਅਤੇ ਖਿਮਾ ਕਰਨਾ ਸੰਸਾਰ ਦੇ ਆਉਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਪ੍ਰੈਗਨੈਂਸੀ ਵੇਲੇ ਇਹ ਸਰੀਰ ਆ ਮੇਰੇ ਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ। ਪ੍ਰੈਗਨੈਂਸੀ ਵੇਲੇ ਜੋਤ ਪ੍ਰਵੇਸ਼ ਹੁੰਦੀ ਹੈ, ਲੇਕਿਨ ਮਾਂ ਨਹੀਂ ਦੱਸ ਸਕਦੀ ਕਿ ਬੱਚੇ 'ਚ ਜੋਤ ਕਦੋਂ ਪ੍ਰਵੇਸ਼ ਹੋ ਗਈ, ਲੇਕਿਨ ਕਈ ਵਾਰ ਮਾਂ ਦੇ ਉਧਰ ਦੇ ਵਿੱਚ ਯਾਤਰਾ ਸ਼ੁਰੂ ਹੋ ਜਾਂਦੀ ਹੈ। ਕੁਛ ਐਸੇ ਬੱਚੇ ਨੇ ਜਿਹੜੇ ਜਨਮ ਲੈਂਦੇ ਨੇ ਆਉਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੇ, ਉਹਨਾਂ ਨੂੰ ਜਨਮ ਨਹੀਂ ਕਿਹਾ ਜਾਂਦਾ, ਉਹਨੂੰ ਕਿਹਾ ਸਟਿਲ ਬਰਥ ਹੈ, ਪਹਿਲਾਂ ਹੀ ਖਤਮ ਹੋ ਗਿਆ। ਕਹਿਣ ਤੋਂ ਬਾਅਦ ਸਰੀਰ ਤਾਂ ਤੁਰ ਪਿਆ, ਸਵਾਸ ਤਾਂ ਸ਼ੁਰੂ ਹੋ ਗਏ, ਲੇਕਿਨ ਮਿਲੇ ਕਿੰਨੇ, ਕਿਸੇ ਨੂੰ 8 ਮਹੀਨੇ ਦੇ, ਕਿਸੇ ਨੂੰ 7 ਮਹੀਨੇ ਦੇ, ਕਿਸੇ ਨੂੰ 4 ਮਹੀਨੇ ਦੇ, ਕਿਸੇ ਨੂੰ 5 ਮਹੀਨੇ ਦੇ, ਔਰ ਇੱਥੋਂ ਤੱਕ ਵੀ ਦਾਸ ਨੇ ਸੰਸਕਾਰ ਕੀਤੇ ਕਿ 2-2 ਘੰਟੇ 1 ਘੰਟਾ ਜਨਮ ਲੈਣ ਦੇ ਵਿੱਚ ਸੀ ਜਦੋਂ ਬੱਚੇ ਦੀ ਮੌਤ ਪਹਿਲਾਂ ਹੀ ਹੋ ਜਾਂਦੀ ਹੈ। ਕੁਛ ਇੱਥੇ ਆਣ ਕੇ ਹੋ ਜਾਂਦੇ, ਕੋਈ 2 ਦਿਨ, ਕੋਈ 4 ਦਿਨ, ਪਰ ਮਾਲਕ ਦੀ ਕਿਰਪਾ ਨਾਲ ਗੁਰਮੁਖ ਪਿਆਰੇ ਉਹ ਸਵਾਸ ਨੇ ਜਿੰਨਾ ਚਿਰ ਚੱਲਦੇ ਨੇ, ਮੌਤ ਉਮਰ ਕਿਸੇ ਤੋਂ, ਮੌਤ ਇੱਕ ਸੱਚ ਹੈ, ਕਿਉਂਕਿ ਮੌਤ ਦਾ ਸਮਾਂ ਨਿਯਤ ਕੀਤਾ ਜਾਂਦਾ ਜਨਮ ਤੋਂ ਪਹਿਲਾਂ ਹੀ, ਗੁਰਬਾਣੀ ਇਹ ਗੱਲ ਨੂੰ ਦੱਸਦੀ ਹੈ। ਅਤੇ ਦੁਖਾਨ ਸਾਡਾ ਇਹ ਆ ਵੀ ਗੁਰਬਾਣੀ ਅਸੀਂ ਪੜ੍ਹਦੇ ਨੇ, ਕਿਉਂਕਿ ਦੁਖਾਨ ਤਾਂ ਸਾਡਾ ਇਹੋ ਹੈ ਨਾ ਵੀ ਐਡਾ ਵੱਡਾ ਗ੍ਰੰਥ ਹੋਵੇ ਸਾਡੇ ਕੋਲ, ਐਡਾ ਵੱਡਾ ਗਿਆਨ ਹੋਵੇ, ਅਤੇ ਇਹਨੂੰ ਸੋਨੇ ਦੀਆਂ ਪਾਲੀਆਂ ਦਰਮਾਲਿਆਂ 'ਚ ਢੱਕ ਕੇ ਸਿਰ ਮੱਥੇ ਟੇਕੇ ਹੋਣ। ਕਿੰਨੇ ਕੁ ਪਰਸੈਂਟ ਸਿੱਖ ਨੇ ਜਿਹੜੇ ਬਾਣੀ ਪੜ੍ਹਦੇ ਆ,
ਬਾਣੀ ਪੜ੍ਹਨ ਦੀ ਤਾਂ ਵੱਖਰੀ ਗੱਲ ਰਹੀ, ਗੁਰਮੁਖ ਪਿਆਰੇ ਬਾਣੀ ਬਹਿ ਕੇ ਸੁਣਦੇ ਵੀ ਨਹੀਂ, ਬਸ ਆਏ ਮੱਥਾ ਟੇਕਿਆ ਪ੍ਰਸ਼ਾਦ ਲਿਆ ਲੰਗਰ ਛਕਿਆ ਤੇ ਘਰਾਂ ਨੂੰ। ਇੱਥੇ ਆਣ ਕੇ ਸਾਡਾ ਫਰਜ਼ ਬਣਦਾ ਕਿ ਅਸੀਂ ਕੁਛ ਨਾ ਕੁਛ ਤਾਂ ਗੁਰੂ ਮਹਾਰਾਜ ਦੀ ਬਖਸ਼ ਪ੍ਰਾਪਤ ਕਰੀਏ, ਬਹਿ ਕੇ ਸੁਣੀਏ, ਕਿਉਂਕਿ ਹਰ ਇੱਕ ਥਾਂ ਤੇ ਆਪਾਂ ਬੈਠੇ ਹਾਂ, ਸਮਾਂ ਦਿੱਤਾ, ਫੇਰ ਗੱਲ ਬਣੀ ਆ। ਸੋ ਇਸ ਕਰਕੇ ਮਾਲਕ ਦੀ ਕਿਰਪਾ ਕਿ ਅੱਜ ਉਹ ਮਾਤਾ ਦਾ ਜਿਹੜਾ ਸੀ ਉਹ ਤੁਸੀਂ ਉਹਨਾਂ ਦੀ ਯਾਦ ਵਿੱਚ ਪਾਠ ਕਰਾਇਆ, ਤੇ ਮੈਂ ਬੇਨਤੀ ਕਰਾਂ ਜਿਹੜੀ ਬਾਣੀ ਆ ਨਾ, ਸਿੱਖ ਨੂੰ ਹੁਕਮ ਹੈ ਕਿ ਗਾਵੋ ਸੁਣੋ ਪੜ੍ਹੋ ਨਿਤ ਪਾਈ। ਸਿੱਖ ਨੇ ਬਾਣੀ ਆਪ ਪੜ੍ਹਨੀ, ਆਪ ਹੀ ਸੁਣਨੀ ਆ, ਆਪ ਹੀ ਵਿਚਾਰਨੀ ਤੇ ਆਪ ਹੀ ਇਹਨੂੰ ਪ੍ਰੈਕਟੀਕਲ ਇੰਪਲੀਮੈਂਟ ਕਰਨਾ ਆਪਣੇ ਜੀਵਨ ਵਿੱਚ, ਜਾਂ ਫਿਰ ਪਾਠ ਪਾਠੀ ਲਾ ਕੇ ਸੁਣਨਾ। ਦੋ ਸਾਧਨ ਨੇ ਇਹਦੇ, ਜਾਂ ਤਾਂ ਪਾਠ ਸਿੱਖ ਆਪ ਕਰੇ ਜੇ ਆਪ ਨਹੀਂ ਕਰਦਾ, ਤੇ ਪਾਠੀ ਲਾ ਕੇ ਸੁਣੇ, ਤੇ ਜੇ ਦੋਵਾਂ ਵਿੱਚੋਂ ਨਹੀਂ ਤੇ ਕਿਵੇਂ ਕਰਨਾ। ਸਾਡੇ ਵਰਗਿਆਂ ਨੇ 50-50 ਖੰਡ ਪਾਠ ਰਖਾ ਕੇ ਤੁਹਾਡੇ ਕੋਲ ਮੱਥੇ ਟਿਕਾ ਲਏ ਆ, ਤੇ ਆਪਾਂ ਕਰੀ ਜਾਂਦੇ, ਹੋ ਰਹੇ ਨੇ, ਕਰ ਰਹੇ ਹਾਂ ਅਸੀਂ। ਤੋ ਮਾਲਕ ਦੀ ਕਿਰਪਾ ਨਾਲ ਗੁਰਮੁਖ, ਜਿੱਥੇ ਸੁਖਮਨੀ ਸਾਹਿਬ ਦਾ ਪਾਠ ਅੱਜ ਸੰਗਤ ਰੂਪ ਵਿੱਚ ਕੀਤਾ ਨਾ, ਉੱਥੇ ਮੈਂ ਬੇਨਤੀ ਕਰਾਂ ਵੀ ਸੱਚੀ ਸੁੱਚੀ ਸ਼ਰਧਾਂਜਲੀ ਤੁਹਾਡੇ ਵਿੱਚ ਇਹੋ ਹੀ ਆ ਕਿ ਜਿਹਨਾਂ ਨੇ ਨਿਤਨੇਮ ਕੀਤਾ ਉਹਨਾਂ ਦੇ ਚਰਨਾਂ 'ਤੇ ਨਮਸਕਾਰ, ਨਹੀਂ ਕੀਤਾ ਤਾਂ ਕਮ ਸੇ ਕਮ ਜਪਜੀ ਸਾਹਿਬ ਦਾ ਪਾਠ ਤਾਂ ਅਸੀਂ ਰੋਜ਼ ਕਰੀਏ, ਅਤੇ ਉਹਨਾਂ ਦੀ ਯਾਦ ਵਿੱਚ ਕੋਸ਼ਿਸ਼ ਕਰੋ ਕਿ ਤੁਹਾਡੇ ਘਰਾਂ ਵਿੱਚ ਸੁਖਮਣੀ ਵੀ ਹੋਵੇ, ਆਪ ਵੀ ਕਰੋ। ਤੋ ਮਹਾਰਾਜ ਦੀ ਕਿਰਪਾ ਨਾਲ ਕੀਰਤਨ ਹੋਇਆ, ਅਰਦਾਸ ਹੋਈ, ਪਵਿੱਤਰ ਹੁਕਮਨਾਮੇ ਸਤਿਗੁਰ ਨੇ ਬਖਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ। ਹੁਣ ਗੱਲ ਕੀਤੀ ਭਾਂਡੇ ਦੀ, ਭਾਂਡਾ ਕਿਹੜੇ, ਭਾਂਡਾ ਕਿਹਨੂੰ ਕੀ ਗਿਆ, ਭਾਂਡਾ ਤਾਂ ਵੈਸੇ ਭਾਂਡੇ ਦੀ, ਜੋ ਵੀ ਭਾਂਡਾ ਬਰਤਨ ਹੈ ਉਹਦਾ ਪ੍ਰਯੋਜਨ ਹੈ। ਭਾਂਡੇ ਵਿੱਚ ਜਦੋਂ ਵੀ ਅਸੀਂ ਵਸਤ ਪਾਉਣੀ ਹੈ, ਜਾਂ ਤਾਂ ਭਾਂਡਾ ਖਾਲੀ ਹੋਵੇ ਅਤੇ ਜਾਂ ਭਾਂਡਾ ਅੰਦਰੋਂ ਸਾਫ਼ ਹੋਵੇ। ਭਾਂਡਾ ਗੁਰਮੁਖ ਪਿਆਰੋ ਭਰਿਆ ਹੋਵੇ, ਜਾਂ ਭਾਂਡਾ ਅੰਦਰੋਂ ਭਾਵੇਂ ਸੋਨੇ ਦਾ ਹੋਵੇ, ਹੀਰਿਆਂ ਦਾ ਹੋਵੇ, ਜਵਾਹਰਾ ਮੋਤੀ ਬਹੁਤ ਕੀਮਤੀ ਭਾਂਡਾ ਹੋਵੇ, ਪਰ ਅੰਦਰੋਂ ਮੈਲਾ ਹੋਵੇ, ਉਹਦੇ 'ਚ ਵਸਤੂ ਨਹੀਂ ਪੈਂਦੀ। ਲੇਕਿਨ ਭਾਂਡਾ ਜਿਹੜਾ ਸਾਫ਼ ਹੈ ਉਹਦੇ 'ਚ ਵਸਤੂ ਪੈਂਦੀ। ਇੱਥੇ ਗੱਲ ਕੀਤੀ ਹਿਰਦੇ ਰੂਪੀ ਭਾਂਡੇ ਦੀ, ਇਹ ਵੀ ਇੱਕ ਬਰਤਨ ਹੈ ਜਿਹਦੇ ਵਿੱਚ ਗੁਰਮੁਖ ਪਿਆਰੋ ਖਿਮਾ ਕਰਨਾ। ਹਰ ਇੱਕ ਚੀਜ਼ ਹਰ ਇੱਕ ਬਰਤਨ 'ਚ ਪਾਉਣ ਲੱਗੇ ਅਸੀਂ ਸੋਚਦੇ ਹਾਂ ਵੀ ਇਹ 'ਚ ਆਹ ਚੀਜ਼ ਪਾਉਣੀ ਆ, ਕੀ ਇਹ ਠੀਕ ਹੈ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਦੇ ਕੋ ਜਾਵੋ, ਦੁੱਧ ਪਾਉਣਾ ਹੋਵੇ ਬੜਾ ਸਾਫ਼ ਕਰਨਾ, ਪਰ ਖਿਮਾ ਕਰਨਾ ਹਿਰਦਾ ਰੂਪੀ ਭਾਂਡਾ ਇਹਦੀ ਕਦੀ ਸੋਚਿਆ ਨਹੀਂ ਵੀ 'ਚ ਪੈ ਕੀ ਰਿਹਾ, ਜਿਹੜੀ ਚੀਜ਼ ਪਾਉਣ ਵਾਲੀ ਉਹ ਤੇ ਪਾਓ, ਜਿਹੜੀ ਨਹੀਂ ਪਾਉਣ ਵਾਲੀ ਉਹ ਤੋਂ ਕਦੀ ਸੋਚਿਆ ਵੀ ਇਹਦੇ ਨਾਲ ਸਾਡਾ ਨੁਕਸਾਨ ਵੀ ਹੋ ਸਕਦਾ। ਸੋ ਪਾਤਸ਼ਾਹ ਕਹਿੰਦੇ ਭਾਂਡਾ ਅੱਛਾ ਸੋਏ ਜੋ ਤੇ ਹਿਰਦਾ ਰੂਪੀ ਭਾਂਡਾ ਉਹ ਚੰਗਾ ਜਿਹੜਾ ਉਹਨੂੰ ਚੰਗਾ ਲੱਗੇ, ਤੇ ਉਹਨੂੰ ਕਿਹੜਾ ਚੰਗਾ ਲੱਗਣਾ ਜਿਹੜਾ ਉਹਦੇ ਮੁਤਾਬਕ ਹੋਵੇ। ਭਾਂਡਾ ਆ ਤਾਂ ਮਲੀਨ ਧੋਤਾ ਬੜਾ ਮਤਲਬ ਮੈਲਾ ਹੋਵੇ ਕੱਪੜਾ ਭਾਂਡਾ, ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ ਨਾ, ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਕੇ, ਹੱਥ ਪੈਰ ਖਤਮ ਮੈਲੇ ਹੋ ਜਾਣ, ਪਾਣੀ ਨਾਲ ਧੋ ਲਈਦੇ ਆ। ਤੇ ਪਾਤਸ਼ਾਹ ਦੇ ਮੂੰਹ ਪਲੀਤੀ ਕੱਪੜ ਹੋਏ ਦੇ ਸਾਬਣ ਲਈ ਉਹ ਤੇ ਕੱਪੜੇ ਸਾਬਣ ਨਾਲ ਧੋਪਦੇ ਨੇ, ਪਰ ਭਰੀਏ ਮਤ ਪਾਪਾਂ ਕੇ ਸੰਗ ਆ, ਪਾਪਾਂ ਨਾਲ ਭਰੀ ਹੋਈ ਮਤ ਜਿਹੜੀ ਆ ਉਹ ਧੋਪੈ ਨਾਮੇ ਕਿ ਨਾਮ ਨਾ ਧੋਪਣੀ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆ, ਜਨਮਾਂ ਜਮਾਤਰਾਂ ਦੀ ਮੈਲ ਲੱਗੀ ਪਤਾ ਨਹੀਂ ਕਦੋਂ ਆਉਂਦੀ। ਪਾਤਸ਼ਾਹ ਨੇ ਤੇ ਇੱਥੋਂ ਤੱਕ ਵੀ ਕਿਹਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਇੰਨੇ ਔਗਣ ਨੇ ਸਾਡੇ 'ਚ। ਸਤਿਗੁਰ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇੱਥੇ ਗੁਰੂ ਦੇ ਦੁਆਰ 'ਤੇ ਆ ਗਏ। ਕਿਤੇ ਕੋਈ ਵੀ ਚੀਜ਼ ਅਸੀਂ ਪ੍ਰਾਪਤ ਕਰਨੀ ਹੈ, ਸਾਡੇ ਡਾਕਟਰ ਸਾਹਿਬ ਬੈਠੇ ਨੇ ਇੱਥੇ, ਇਹਨਾਂ ਨੂੰ ਮੈਡੀਕਲ ਕਾਲਜ 'ਚ ਜਾਣਾ ਪਿਆ 8-9 ਸਾਲ, ਅਤੇ ਅੱਜ ਤੱਕ ਵੀ ਪੜ੍ਹਨਾ ਪੈਂਦਾ ਜਦੋਂ ਕੋਈ ਦਵਾਈ ਦੇਣੀ ਹੁੰਦੀ ਹੈ। ਤੁਸੀਂ ਵੀ ਜਿਹੜਾ ਡਰਾਈਵਿੰਗ ਲਾਇਸੈਂਸ ਲਿਆ ਉਹ ਵੀ ਪੜ੍ਹ ਕੇ ਲਿਆ, ਕੋਈ ਡਿਗਰੀ ਲਈ ਪੜ੍ਹ ਕੇ ਲਈ, ਅਤੇ ਆਪਾਂ ਆਪਣੇ ਆਪ ਨੂੰ ਸਮਝਣ ਵਾਸਤੇ ਸਿਰਫ ਸੋਚਦੇ ਵੀ ਮੱਥੇ ਟੇਕਣਾ ਗੱਲ ਬਣ ਜਾਓ। ਮੱਥਾ ਟੇਕਣਾ ਜ਼ਰੂਰੀ ਹੈ, ਸਾਡਾ ਟਰੈਡੀਸ਼ਨ ਆ, ਮੱਥਾ ਟੇਕਣਾ, ਨਮਸਕਾਰ ਕਰਨੀ, ਸਤਿਕਾਰ ਕਰਨਾ, ਬਹਿਣਾ ਗੁਰੂ ਦੀ ਗੋਦ ਵਿੱਚ, ਪਰ ਗੱਲਾਂ ਬੈਠਿਆਂ ਨਹੀਂ। ਹੁਣ ਕਾਲਜ ਵਿੱਚ ਜਾ ਕੇ ਬੱਚਾ ਪੜ੍ਹੇ ਨਾ, ਸੁਣ ਆਵੇ, ਕੁਛ ਰਿਵੀਜ਼ਨ ਨਾ ਕਰੇ, ਕੋਈ ਤਿਆਰੀ ਨਾ ਕਰੇ, ਕੋਈ ਇਗਜ਼ਾਮ ਨਾ ਦੇਵੇ, ਕੀ ਉਹ ਡਿਗਰੀ ਲੈ ਲਓ। ਇੱਥੇ ਵੀ ਗੁਰਮੁਖ ਪਿਆਰੋ ਨਾਲ ਜਿਹੜੀ ਗੱਲ ਆਏ, ਪਾਤਸ਼ਾਹ ਨੇ ਹੋਮਵਰਕ ਸਾਨੂੰ ਦਿੱਤਾ ਵੀ ਤੁਹਾਡਾ ਆਹ ਹੋਮਾ ਤੂੰ ਕਰਨਾ ਕੀ ਆ। ਹੁਣ ਪਾਤਸ਼ਾਹ ਕਹਿੰਦੇ ਗੁਰਦੁਆਰੇ ਇੱਥੇ ਹੋ ਗਏ, ਤੈਨੂੰ ਸੋਝੀ ਪੈਣੀ, ਸਮਝ ਪੈਣੀ ਆ ਚੰਗੀ ਅਤੇ ਮੰਦੀ ਗੱਲ ਦੀ, ਇੱਥੋਂ ਗੱਲਾਂ ਕਰਦੇ ਆ ਨਾ, ਮਨ ਵਿੱਚੋਂ ਸੋਚ ਰਿਹਾ ਨਾ ਭਈ ਇਹ ਕਿਤੇ ਮੇਰੇ 'ਤੇ ਤਾਂ ਨਹੀਂ ਲੱਗਦੀ, ਮਨ ਸੋਚੇਗਾ ਜ਼ਰੂਰ ਵੀ ਹਾਂ ਮੈਂ ਤਾਂ ਨਹੀਂ ਇਹਦੇ ਵਿੱਚ ਆਉਂਦਾ ਕਿਤੇ, ਕਿਉਂਕਿ ਬਾਣੀ ਦੀ ਇੱਕ ਵਿਲੱਖਣਤਾ ਗੁਰਮੁਖ ਪਿਆਰੋ, ਕੋਈ ਗਾਵੇ ਕੋ ਸੁਣੇ ਹਰਨਾਮਾ ਚਿਤ ਲਾਏ, ਇਹਨੂੰ ਕੋਈ ਪੜ੍ਹੇ ਕੋਈ ਗਾਵੇ, ਸੜਾਉਣ ਵਾਲਾ
ਪੜ੍ਹਨ ਵਾਲਾ ਅੱਗੇ ਸੁਣਨ ਵਾਲਾ ਹਰ ਇੱਕ 'ਚ ਇੱਕੋ ਵਾਰ ਇੱਕੋ ਜਿਹਾ ਉਪਦੇਸ਼ ਆ ਜਿੱਦਾਂ ਤੁਹਾਨੂੰ ਉਹਨਾਂ ਸਾਨੂੰ ਵੀ, ਕਿਉਂਕਿ ਇਹਨੂੰ ਜਿਹੜਾ ਕੋਈ ਬਾ ਗਾ ਰਿਹਾ ਸੁਣ ਲਿਆ, ਹਰ ਨਾ ਕਹੋ ਕਬੀਰ ਸੰਸਾ ਨਹੀਂ ਅੰਤ, ਉਹ ਪਰਮਗਤ ਪਾ ਲਏ। ਕਹਿਣ ਤੋਂ ਭਾਵ ਹੈ ਜਿੰਨਾ ਉਪਦੇਸ਼ ਤੁਹਾਡਾ ਉਹਨਾਂ ਸਾਡੇ ਲਈ, ਸਾਨੂੰ ਸਾਡੇ ਨਾਲ ਗੱਲਾਂ ਕਰੀ, ਹਰ ਇੱਕ ਬਾਣੀ ਦਾ ਸ਼ਬਦ ਸਾਡੇ ਨਾਲ ਆਪਣੇ ਆਪ ਨਾਲ ਮੇਰੇ ਨਾਲ ਗੱਲਾਂ ਕਰ ਰਿਹਾ, ਕਿਸੇ ਲਈ ਨਹੀਂ ਬਾਣੀ ਹੈਗੀ। ਅਸੀਂ ਰੋਜ਼ ਸ਼ਬਦ ਪੜ੍ਹਦੇ ਨਾ, ਇੱਥੇ ਤੁਹਾਨੂੰ ਬੇਨਤੀ ਕਰੀ ਦੀ ਆ ਵੀ ਪੜ੍ਹੋ ਸ਼ਬਦ, ਤੂੰ ਠਾਕਰ ਤੂੰ ਪੈਰ ਦਾਸ ਜਿਉ ਪਿੰਡ ਸਭ, ਤੁਸੀਂ ਖੁਦ ਅਰਦਾਸ ਕਰਨੀ ਹੈ। ਤੋ ਸਤਿਗੁਰ ਕਹਿੰਦੇ ਗੁਰਦੁਆਰੇ ਹੋਏ ਸੋਜੀ ਭਾਈ, ਇਹ ਤਾਂ ਦੁਆਰੇ ਧੋਏ, ਇੱਥੇ ਪਤਾ ਲੱਗਣਾ, ਇੱਥੇ ਫਿਰ ਮਨ ਦੀ ਮੈਲ ਲੱਥਣੀ ਗੁਰਮੁਖ ਪਿਆਰੋ, ਫਿਰ ਮੈਲੇ ਅੱਛੇ ਦਾ ਵਿਚਾਰ ਆਪਣੇ ਆਪ ਹੀ ਅੰਦਰ ਆਉਂਦਾ ਹੈ। ਮਨ ਸੋਚਦਾ ਨਾ ਵੀ ਮੈਂ ਕਿੱਥੇ ਖੜਾਂ, ਵੀ ਵਸਤੂ ਕਿਹੜੀ ਪਾਉਣੀ ਕਿਹੜੀ ਨਹੀਂ ਪਾਉਣੀ, ਕਿਹੜੀ ਚੰਗੀ ਹੈ ਜੀਵਨ ਵਾਸਤੇ ਕਿਹੜੀ ਨਹੀਂ ਚੰਗੀ। ਆ ਤੁਸੀਂ ਦੇਖ ਲਓ ਸਿੱਖ ਜਗਤ ਦੇ ਵਿੱਚ ਸਭ ਤੋਂ ਵੱਧ ਮਰੀਜ਼ ਸ਼ੂਗਰ ਦੇ ਨੇ ਆਪਣੀ ਕਮਿਊਨਿਟੀ ਦੇ ਵਿੱਚ, ਕਿਸੇ ਦੇ ਗੋਡੇ ਦੁਖਦੇ, ਕਿਸੇ ਦਾ ਕੋਈ ਦੁਖਦਾ, ਮੇਰੇ ਵਰਗਾ ਵੀ ਬਿਮਾਰ ਹੈ। ਕਹਿਣ ਤੋਂ ਭਾਵ ਹੈ ਕਿ ਸਾਡਾ ਖੁਰਾਕ ਦਾ ਕੋਈ ਸਿਸਟਮ ਨਹੀਂ ਹੈਗਾ, ਅਸੀਂ ਇਸ ਭਾਂਡੇ 'ਚ ਜੋ ਜੀ ਕਰਦਾ ਪਾਈ ਚੱਲਦੇ ਹਾਂ, ਘਰ ਦੇ ਵਿੱਚ ਜਲੇਬੀਆਂ ਰੋਕੀਆਂ, ਮਿੱਠਾ ਖਾਣਾ, ਗੁਰਦੁਆਰੇ ਛਕੀ ਜਾਂਦੇ, ਆਖੋ ਸਤਨਾਮ, ਘਰ ਰੋਕਦੇ ਆ ਵੀ ਮਿੱਠਾ ਨਹੀਂ ਖਾਣਾ, ਇੱਥੇ ਰਾਤ ਖੇਮਾ ਕਰਨਾ, ਆਪਾਂ ਛੱਡ ਦੇਂਗੇ, ਤਾਂ ਕਿਸੇ ਰੋਕਣਾ ਥੋੜ੍ਹਾ ਨਹੀਂ, ਆਪਣੇ ਸਰੀਰ ਦਾ ਆਪ ਨੂੰ ਪਤਾ, ਆਪ ਸੋਚੋ ਵੀ ਮੈਨੂੰ ਆਹ ਚੀਜ਼ ਚੰਗੀ ਹੈ ਕਿ ਨਹੀਂ ਚੰਗੀ ਮੇਰੇ ਸਰੀਰ ਵਾਸਤੇ। ਉੱਥੇ ਤਾਂ ਮਹਾਰਾਜ ਦੀ ਕਿਰਪਾ ਨਾਲ ਲੰਗਰ ਲੱਗਾ, ਜਿੰਨਾ ਮਰਜ਼ੀ ਛਕੋ, ਮੁਸ਼ਕਲ ਥੋੜ੍ਹੀ ਹੈ, ਪਰ ਕੰਮ ਸੋ ਕੰਮ ਆਪਣੇ ਆਪ ਨੂੰ ਤਾਂ ਸੋਚਣਾ ਪਊਗਾ ਵੀ ਆਪਾਂ ਨੂੰ ਕਿਹੜੀ ਚੀਜ਼ ਫਿੱਟ ਹੈ, ਜਿਹੜੀ ਫਿੱਟ ਵਾ। ਤੋ ਪਾਤਸ਼ਾਹ ਕਹਿੰਦੇ ਨੇ ਮੈਲੇ ਸੇ ਮਤ ਕੋ ਜਾਣੇ ਜਾਏਗੇ ਪਾਏ ਸੀ, ਮਤ ਸਮਝ ਵੀ ਜੇ ਤੂੰ ਚਰਗਾ ਕਰਮ ਨਹੀਂ ਕੀਤਾ ਤਾਂ ਤੈਨੂੰ ਅੱਗੇ ਕੁਛ ਮਿਲ ਜਾਏਗਾ, ਨਾ ਅੱਗੇ ਸੁੱਖ ਮੇਰੇ ਮੀਤਾ ਪਾਤਸ਼ਾਹ, ਇੱਥੇ ਸੁੱਖ ਤਾਂ ਜੇ ਹੁਣ ਸੁੱਖ ਹੈ ਤਾਂ ਅੱਗੇ ਵੀ ਸੁੱਖ ਹੈ, ਅਤੇ ਜੇ ਹੁਣ ਕੁਛ ਨਹੀਂ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਗੁਰਮੁਖ ਪਿਆਰੇ ਵਗੈਰਾ ਪੜ੍ਹ ਰਹੇ, ਹਰ ਬਿਨ ਹੁਣ ਸਹਾਈ ਮਾਨਕਾ, ਮਾਤ ਪਿਤਾ ਭਾਈ ਸੁਤ ਬੰਧਾ ਇਤ ਲਾਗੋ ਸਫਨ ਕਾ, ਅੱਗੇ ਕੋ ਕੁਛ ਤੁਲਹਾ ਬੰਦੋ ਕਿਆ ਪਰਿਭਾਸਾ ਧਨ ਕਾ, ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਾ ਕੋ ਲਾਗੇ ਠਨਕਾ, ਇਹ ਕੱਚਾ ਭਾਂਡਾ ਪਤਾ ਨਹੀਂ ਕਿਹੜੇ ਵੇਲੇ ਟੁੱਟ ਜਾਣਾ। ਜਿਹੇ ਕਰਮ ਕਮਾਏ, ਜਿਹੋ ਜਿਹੇ ਕਰਮ ਕਰੇਗਾ, ਕਿਉਂ ਇੱਕੋ ਖੇਤੀ ਆ ਜਿਹੜੀ ਮਨੁੱਖ ਆਪ ਹੀ ਬੀਜਦਾ ਅਤੇ ਆਪ ਹੀ ਖਾਂਦਾ, ਆਪੇ ਬੀਜ ਆਪੇ ਹੀ ਖਾ, ਤੂੰ ਆਪ ਹੀ ਬੀਜਣਾ ਆਪ ਹੀ ਖਾਣਾ, ਤੂੰ ਮਹਾਰਾਜ ਅੰਮ੍ਰਿਤਧਾਰ ਕਾ ਨਾਉ ਆ ਨਾਮ ਵਰਤਾਇਆ ਜਾ ਰਿਹਾ, ਜਿਹੜੇ ਗੁਰਮੁਖ ਪਿਆਰੋ ਗੁਰੂ ਦੀ ਪਤਿਆ, ਜਿਹੜਾ ਗੁਰੂ ਦੀ ਬਖਸ਼ਿਸ਼ ਪ੍ਰਾਪਤ ਉਹ ਜਨਮ ਸਵਾਰ ਕੇ ਸੰਸਾਰ ਤੋਂ ਜਾਂਦਾ, ਮਾਨਸ ਕਿਆ ਮੰਨਣਾ ਮਨੁੱਖ ਕੀ ਦਿਨਾਂ ਲੋਕਾਂ ਦੇ ਵਿੱਚ ਉਹਦੀ ਜੈ ਜੈਕਾਰ ਹੁੰਦੀ ਹੈ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਵਿੱਚ ਤੁਹਾਨੂੰ ਪਾਣਾ ਮਨ ਦਾ ਬਾਲ ਬਖਸ਼ਣ, ਆਉਣ ਵਾਲਾ ਸਮਾਂ ਤੁਹਾਡੇ ਲਈ ਚੜ੍ਹਦੀ ਕਲਾ ਦਾ ਹੋਵੇ, ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣਾ, ਭੁੱਲਾ ਚੁੱਕਾਂ ਦੀ ਖਿਮਾ ਦੀਵਾਨ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

बाल चढ़े आप तो देखा मोदी कर खाना पका वहां का लड़का मारा था वांडे तुम्हारा रामचंद्र तो भी या तो देखा था रावण से सर्वरो हुई करके जो गवाई थी हिंदू अन्ना तुर्क काना दुआ थे ज्ञानी स्याण हिंदू पूजे देवरा मुसलमान मसीत हो न मैं सुई सव्या ना जोरा ना मसीत हो रा गोड बाणी रवदा जियो की कर दूजा एक ओंकार सतगुरु प्रसाद मुकुंद मुक्त जपो संसार मनुकंद तन हो आहार सोई मुकुंद मुक्त का दाता सोई कुबंद मुकुंद अमरा पित माता जी मुकुंदे मत मुकुंदे जग सेव कौ सदा आनंद राव मुकुंद मुकुंद हमारे प्राण जब मुकुंद मस्त निशान से मुकंद करे बरागी सुमंद रोद तन लागी लादी एक मुकुंद करे पुकार अमरा का करे संसार मेटी जात हुए दरबार तुम मुकंद जाग जुग तार उपजो ज्ञान हुआ प्रकाश कर कृपालीन कीट दास कर कृपालीन कीट दास कौर दास अत सुना चुकी जाप मुकंद सेवा ताऊ की गौड़ जीव अर्थ तीर्थ नाव है जो द्वाद सुलभ जावे जो को ते तड़ा दबाव है करण सावरता जावे साध गनंद कैसे तरे सर्व जानो नरक ही परे राव जो ग्रहण करे कुल के तो अर्पे नार सी गाँव समेत तो सगली समृद सुनी सुने करे निंद कमने नी गुने जो अनक प्रसाद करावे पू दान सुवा मंडल पावे बगारी बुरान संडे करे निंद वो जो नी हंडे निंदा कहाँ करो संसार निंद का पट बहारा निंद का करो संसार निंद का पट बहारा निंद सोध साध विचारे आओ कौरव दास पापी नरक सुधारिया जोड़ राम कली महला पहला कर पहला चौबदे एक ओंकार सतनाम करता पुरख निर्वाह निर्वैर अकाल मूर्त युनि सहंग प्रसाद कोई पढ़ता स सागरता कोई पढ़े पुराना कोई नाम जपे चुम्माली लागे ध्याना अभी कब ही कुछ न जाना तेरा एको नाम पहचाना ना जाना हरे मेरी कबनों गते अमूर अज्ञान सन प्रभु तेरी कर कृपा राखो मेरी लाज बतेराओ कहू जीड़ाओ वो चढ़त है कहू जाए प्याले लोही जीड़ा थिना राहत है चारे कुंडा पाले मन खाए मंडल में आए जीवन सहजे न माई एक चले हम देखे स्वामी पाए बनंदी आई ना किसी का मीत हो ना किसी का पाई ना किसे बाप ना माई परमतना जे तू देते हुए सखाई राम की महला पहला सब ज्योति परसरी जय जय देखा तै नर हरी जीवन तल बनवा स्वामी अंत खूब माया मन गढ़िया क्यों करो उतरो पार स्वामी राव जय पीत कर पीत वस्या बार काये नाई तिन किसान करे न साहेब हो सदा चिंत मन माई आपे नेड़े आपे दूर आपे सब रहा प्रभुर सतगुर मिले अंधेरा जाए जय देखा तेरे असमाए अंतर सहसा वार माया नैनी लाख सुबाणी प्राण उतना दास दासा प्रतापेगा प्राणी राम प्री महला पहला जिस दर वसे कमन दर कही है दर पीतर दर कमन लाए जिस दर कारण फिर उदासी सोधर कोई आए कहे किन वे सागर तरी है जीव त्यान है मरी है दुख दरवाजा हो रखवाला संदे साधु पड़ जुड़े माया जल खाई पानी घर बांधिया सत के आसन बरखराए किते नवा तन जाने तुम सरण आई अवर रे ऊंचा नहीं कहना मन में रहना पे जाने आप करे जब वासन दिसा तब क्यों करे एक कहे आसा भीतर है नासा तो नानक कमल है इन बसाग तरिय जीवतिया मरिय राहु दूजा राम कली महला हूं पहला सोरत सा जी मेरे सिंह बाजे लोग सुने पुत चोली मंगणताई भिख्या नाम पड़े बाबा गोरख जागे गोरख सोए जिन गोए टाली करते बार न लागे राव
ਪ੍ਰਾਣੀ ਪ੍ਰਾਣ ਪਵਨ ਮਦ ਰਾਖੇ ਚੰਸੋ ਜਮਕ ਦੀਏ ਮਨ ਜੀਵਨ ਕਹੋ ਤਾਤੀ ਜਿਨੀ ਤੁਗੁਣ ਬਿਸਰੇ ਸਿਸਾਦ ਜੋਗੀ ਜੰਗਮ ਪੀਰ ਪਰਸ ਬਹੁ ਤੇਰੇ ਜੇ ਤਨ ਮਿਲਾ ਕੀ ਆਰਤਵਾ ਕਾਉ ਤਾ ਮਨ ਸੇਵ ਕਰੇ ਕਾਗਦ ਲੂਣ ਕਰੇ ਕਿਰਤ ਸੰਗੇ ਪਾਣੀ ਕਮਲ ਹਰੇ ਰਹੇ ਐਸੇ ਭਗਤ ਮਿਲੇ ਜਨ ਨਾਨਕ ਤਿੰਜਾ ਮੁਖਿਆ ਕਰੇ ਰਾਮ ਕਰੀ ਮਹਿਲਾ ਪਹਿਲਾ ਸੁਣ ਮਛਿੰਦਰਾ ਨਾਨਕ ਬੋਲੇ ਬਸ ਪੰਜ ਕਰੇ ਨੀ ਡੋਲੇ ਐਸੀ ਜੋਤ ਜੋਗ ਕੋ ਪਾਲੇ ਆਪ ਤਰੇ ਸਗਲੇ ਕੁਲਤਾਰ ਸਭ ਦੂਤੀ ਐਸੀ ਮਤ ਪਾਵੇ ਅਨਸੁਨ ਸਮਾਧ ਸਮਾਵੇ ਰਾਹੋ ਭਿਖਿਆ ਪਾਏ ਭਗਤ ਭੈ ਚੱਲੇ ਹੋਵੇ ਤਪਤ ਸੰਤੋਖ ਮੁੱਲੇ ਚਾਂ ਰੂਪ ਆਸਣ ਪਾਵੇ ਸਤਨਾਮ ਤਾੜੀ ਚਿਤ ਲਾਵੇ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਨਮ ਸੁਦਾ ਅਵਦੂ ਨਿਸਾਣੀ ਆਸਾ ਮੈਂ ਨਿਰਾਸ ਲਾਏ ਨਿਚਲੋ ਨਾਨਕ ਕਰਤੇ ਪਾਏ ਪ੍ਰਮਣਾ ਅਗਮ ਸੁਣਾਏ ਗੁਰ ਚੇਲੇ ਕੀ ਸੰਧਮ ਲਾਏ ਦੀਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਜੀ ਪਾਏ ਰਾਮ ਕਰੀ ਮਹਿਲਾ ਪਹਿਲਾ ਹਮ ਡੋਲਤ ਬੇੜੀ ਪਾਉ ਪਪਰੀ ਹੈ ਪਵਣ ਲੈ ਗਏ ਮਤ ਜਾਈ ਸਾਨੂੰ ਸਿਰ ਪੇਟਣ ਕੋ ਆਏ ਨਚੋ ਦੇ ਵਡਿਆਈ ਗੁਰਤਾਓ ਤਾਰਨਾ ਰਿਆ ਦੇ ਭਗਤ ਪੂਰਨ ਮਨਾਸੀ ਹੋ ਤੁਝ ਕੋ ਬਲਿਹਾਰਿਆ ਰਾਉ ਸੇ ਸਾਧਕ ਜੋਗੀ ਅਰ ਜੰਗ ਇੱਕ ਸਿੱਧ ਜਿਨ ਧਿਆਓ ਪਰਤ ਪੈ ਸਿਸ ਤੇ ਸਵਾਮੀ ਅੱਖ ਜਿਨ ਕੋ ਆਇਆ ਜਪ ਤਬ ਸੰਜਮ ਕਰਮ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸੱਚ ਸਤ ਮੇਰਾ ਰਾਮ ਕੀ ਮਹਿਲਾ ਪਹਿਲਾ ਸੁਤੀ ਸੁਤਰ ਲਈਏ ਤੋ ਤਨ ਕਰ ਤੁ ਨਾ ਲੰਘੇ ਜੇ ਤ ਅੰਦਰ ਪਾਏ ਤਿਸੇ ਤੂ ਰਾਖ ਨਸੋ ਦੀਵਾ ਬਲਿਆ ਕਾਥੋ ਵੈਸਾ ਨੀ ਯਾਦ ਨੀ ਤਲਾਏ ਜਿੱਦੀ ਵੈਸਾ ਸੋਜੀ ਪਾਏ ਰਾਉ ਹੱਚੀ ਮਿੱਟੀ ਸੂਜੀ ਹੋਏ ਤਾਂ ਕਾਉ ਕਿਆ ਮਾਨੇ ਸੋਏ ਕਨੀ ਤੇ ਕੱਚਾ ਕੋਟਾਲੂ ਇੱਥੇ ਨੀ ਵੀ ਨਾਲੂ ਆਪਣੇ ਕਰੇ ਜਾਂ ਸੋਏ ਗੁਰੂ ਵੇਲਾ ਬੂਝੇ ਕੋਈ ਤਟਕ ਦੀਵਾਓ ਨੈਚਲ ਹੋਏ ਪਾਣੀ ਮਰੇ ਨਾ ਬਜਾਇਆ ਜਾਏ ਐਸਾ ਦੀਵਾ ਨੀਤ ਲਾਏ ਬੋਲੇ ਬਹੁ ਨਾ ਵੱਡਾ ਹੋਏ ਜਾਪੇ ਜੋ ਸਿੰਘਾਸਣ ਲੋਏ ਖਤਰੀ ਬ੍ਰਾਹਮਣ ਸੂਤ ਕੇ ਬੈ ਸੋ ਨਿਤ ਪਾਏ ਗੁਣੀ ਸਾਨ ਸੋ ਐਸਾ ਦੀਵਾ ਵਾਲੇ ਕੋਏ ਨਾ ਸੋ ਪਰੰਗ ਧੋਏ ਰੰਗ ਮਹਿਲਾ ਪਹਿਲਾ ਸੁਨੋ ਨਿਬੜ ਮੰਗਣ ਤੇਰਾ ਨਾਓ ਸਾ ਫਿਰ ਵੈਸਣ ਕੋ ਤਾਓ ਸਾ ਸੋਏ ਅਰਦਾਸ ਤਾਂ ਤੂੰ ਸਦਮਾਲੇ ਪਾਸ ਨਾਨਕ ਵਿਰਤਾ ਕੋਈ ਨਾ ਹੋਏ ਅਸੀਂ ਦਰਗ ਸੱਚਾ ਸੋਏ ਰਾਹੋ ਪ੍ਰਾਪਤ ਪੁੱਤ ਕਰਮ ਸਾਹੋ ਤੂੰ ਦੇ ਮੰਗ ਜਨ ਚਾਹੋ ਭਾਂਡੇ ਪੋ ਪਾਵੇ ਤਤੋ ਆਏ ਤਤੇ ਛੋੜੀ ਕੀਮਤ ਪਾਏ ਜਿਨ ਕੀਆ ਕਿਛ ਕੀਆ ਸੋ ਕਿਛ ਕਰੇ ਆਪਣੀ ਕੀਮਤ ਆਪੇ ਤਰੇ ਗੌਰਮ ਭਟ ਹੋਆ ਹਰ ਰਾਏ ਤਾਂ ਨਾ ਕੁਆਵੇ ਨਾ ਕੋ ਜਾਏ ਲੋਕ ਤਕਾਰ ਕਹੇ ਮੰਗਤ ਜਨ ਮੰਗਤ ਮਾਨ ਨਾ ਪਾਇਆ ਸਹਿ ਕੀ ਆਉਂ ਗਲਾ ਦਰ ਕੀ ਬਾਤਾਂ ਕਹਿਣ ਕਹਾਇਆ ਰਾਮ ਕੁੜੀ ਮਹਿਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਮਣ ਵਧੇ ਜੇ ਵਿਧ ਜਾਣੇ ਉੱਤੇ ਬਲ ਚੋ ਕਰ ਜਿਨੇ ਆਪੇ ਤੱਤ ਵਿਛਾਣੇ ਐਸਾ ਗਿਆਨ ਵਿਚਾਰੇ ਕੋਈ ਤਿਥੇ ਮੁਕਤ ਪਾਪ ਨੂੰ ਗੱਤ ਹੋਈ ਰਹੋ ਦਿਨ ਮੈਂ ਰਹਿਣ ਰਹਿਣ ਮੈਂ ਦਿਨ ਰਹੋ ਸੀਤ ਵਿਦ ਸੋਈ ਤਾਂ ਕੀ ਗਾਤਮ ਦਾ ਬਨ ਜਾਣੇ ਗੁਰ ਬਿਨ ਸਮਝਣ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾਉ ਬੂਝੋ ਗਿਆ ਬ੍ਰਹਮ ਗਿਆਨੀ ਧਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਮਨ ਮੈਂ ਜੋ ਜੋਤ ਮੈਂ ਮਨਵਾ ਪੰਜ ਮਲੇ ਗੁਰ ਪਾਈ ਨਾਨਕ ਦਿਨ ਕੇ ਸਭ ਬਲਿਆ ਰਹੇ ਜਿਨੇ ਇੱਕ ਸਭ ਦੇ ਬੁਲਾਈ ਰਾਮ ਕਲੀ ਮਹਿਲਾ ਪਹਿਲਾ ਜਾਂ ਹੈ ਪ੍ਰਭ ਕਿਰਪਾ ਧਾਰੀ ਤਾਂ ਮੈਂ ਵਿੱਚੋਂ ਮਾਰੀ ਸੋ ਸੇਵੋ ਰਾਮ ਪਿਆਰੀ ਜੋ ਗੁਰ ਸਭ ਦੀ ਵਿਚਾਰੀ ਸੋ ਅਰਜਨਾਰ ਪ੍ਰਭਾਵੇ ਸਵਾ ਕਰੇ ਦਿਨ ਰਾਤੀ ਲਾ ਛੋਟ ਹਰ ਕੇ ਗੁਣ ਗਾਵੇ ਰਾਹੋ ਤਨ ਬਾਜੀ ਅਨੰਦ ਘੂਰਾਓ ਮਨ ਮਾਨਿਆ ਰਸ ਮੋਰਾ ਗੁਰਪੂਰੇ ਸੱਚ ਸਮਾਇਆ ਗੁਰੂ ਆਦ ਪੁਰਖ ਵਾਰ ਪਾਇਆ ਸਨਾਦ ਵੇਦ ਗੁਰਬਾਣੀ ਮਾਰਾਤਾ ਸਾਰ ਬਾਣੀ ਦਾ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਨਿਸਤਾਰੇ ਜੀ ਆਪ ਕੇ ਆਪ ਭਾਗਾ ਗੁਰ ਚਨੀ ਸੇਵਕ ਲਾਗਾ ਗੁਰ ਸਤਿਗੁਰ ਪਰਮ ਚਕਾ ਕੋ ਨਾਨ ਸਭ ਮਲਾ ਰਾਮ ਕਲੀ ਮਹਿਲਾ ਪਹਿਲਾ
ਸਾਧ ਭੋਜਨ ਮਾਗਤ ਵਾਗੇ, ਖੁਦਿਆ ਤੋ ਚਲੇ ਦੁਖ ਵਾਗੇ, ਗੁਮਤ ਨਹੀਂ ਲੀਨੀ ਦੁਰਮਤ ਪਤ ਖੋਈ, ਗੁਰਮਤ ਭਗਤ ਪਾਵੇ ਜਨ ਕੋਈ, ਜੋਗੀ ਜੁਗਤ ਸਹਿਜ ਕਰ ਵਾਸੇ, ਏਕ ਦਿਸ਼ਟ ਇੱਕ ਕਰ ਦੇਖਿਆ, ਪੀਖਿਆ ਪਾਏ ਸਭ ਤ੍ਰਿਪਤਾਸੇ ਰਾਉ, ਪੰਚ ਬੈਲ ਗੜੀਆ ਦੇ ਧਾਰੀ, ਰਾਮ ਕਲਾਨਵੇ ਪਤ ਸਾਰੀ, ਤਾਂ ਟੂਟੀ ਗਾ ਡੋਏ ਭਾਰ, ਲੱਕੜੀ ਵਿਖੇ ਜਰੀ ਮੰਜ ਭਾਰ, ਗੁਰ ਕਾ ਸਭ ਚਾਰ ਜੋਗੀ, ਦੁਖ ਸਮਕਰ ਕਰਨਾ ਸੋ ਬਿਯੋਗੀ, ਹੋਵਤ ਹਰ ਨਾਮ ਗੁਰ ਸਭ ਚਾਰੀ, ਅਸਰ ਕੰਨ ਜਪ ਨਿਕਾਰੀ, ਸਹਿਜ ਗੋਟਾ ਬੰਧਨ ਤੇ ਛੂਟਾ, ਕੰਮ ਰੋਗ ਸਭ ਦੀ ਲੂਟਾ, ਮਨ ਮੁੰਦਵਾਰ ਗੁਣ ਸਰਨਾ, ਨਾਨਕ ਰਾਮ ਭਗਤ ਜਨ ਤਰਨਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਮ ਕਲੀ ਮਹਿਲਾ ਤੀਜਾ ਕਰ ਪਹਿਲਾ, ਸਾਧੂ ਸੱਚ ਕਹੇ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ, ਸਾਜੂ ਧਰਮ ਪੈਰ ਹੈ ਚਾਰ, ਗੁਰਮੁਖ ਜੇ ਕੋ ਵਿਚਾਰ, ਜੁਗ ਚਾਰੇ ਨਾ ਬੜਿਆ।

dura. Gorong boje so ji hoi antana vase so goi dwapar duje do da hoi par mulane jane doe dwapar tarmo doe pair kae grue sen nam dadai kal joga tarmo kalai krai kapai chale maya moh dae maya moh tat go bahar sagr bete nam undar सब जग में सचा एको सोई समय सच रू जाने कोई सच की सच सुखोई गुरम नाम बखाने कोई सब जग में नाम उत्तम होई गुरम वेला बूझे कोई हर नाम चाहे पाल जन सोई नानक जोग जोग नाम बड़ियाई होई राम कली महला चौथा कर पहला एक ओंकार सतगुर प्रसाद ये बड़ भाग हो बड़ भागी तार नाम त्यावे नाम बजत नामे सुख पावे हर नामे नाम समावे गौरम भगत करो सत प्राणी हृदय प्रकाश होए लिव लागे गुरु तार नाम समाणी राव हीरा रतन जबेर मानक बहु सागर भरपूर किया ਜਿਹਦੇ ਬੜ ਭਾਗ ਹੋਏ ਬੜ ਮਾਤਕ ਤਿੰਨ ਗੁਰਮਤ ਕੱਢ ਕੱਢ ਲਈ ਆ ਰਤਨ ਬਿਰਲਾ ਰਨਾ ਮਹਾ ਗੁਰ ਕਾਢ ਕੱਢ ਲਈ ਦਿਖਲਾਇਆ ਭਾਗਹੀਨ ਮਨਮੁਖ ਨੇ ਲਿਆ ਤਿੰਨੋ ਲੈ ਲਾਕਸ਼ ਪਾਇਆ ਮਤ ਭਾਗ ਹੋਏ ਤੁਲੇ ਕੇ ਆਉਂਦਾ ਸਤਿਗੁਰ ਸੇਵਾ ਲਾਏ ਨਾਨਕ ਰੰਗ ਵੇਰ ਪਾਵੇ ਤਨ ਤਨ ਗੁਰਮਤ ਵਰ ਪਾਵੇ ਰਾਮ ਕੀ ਮਹਿਲਾ ਚੌਥਾ ਰਾਮ ਜਨਾ ਮਿਲ ਪਿਆ ਆਨੰਦਾ ਨਿੱਕੀ ਕਥਾ ਸੁਣਾਏ ਦੁਰਮਤ ਮਹਿਲ ਗਈ ਸਮਨੀ ਕ ਸਤਸੰਗਤ ਮਿਲ ਬੁੱਧ ਪਾਏ ਰਾਮ ਜਨ ਗੁਰਮਤ ਰਾਮ ਬੁਲਾਏ ਜੋ ਜੋ ਸੁਣੇ ਕਹੇ ਸੋ ਮੁਕਤਾ ਰਾਮ ਜਬਤ ਸੋ ਆਏ ਰਾਓ ਜੇ ਬਟਪਾ ਗੋਹੇ ਮੁਖਮਸਤਕ ਅਰ ਰਾਮ ਜਨਾ ਬੇਟਾਏ ਦਰਸ਼ਨ ਸੰਤ ਜੋ ਕਰ ਕਿਰਪਾ ਉਸ ਦਲ ਦੁੱਖ ਲੈ ਜਾਏ ਹਰ ਕੇ ਲੋਕ ਰਾਮ ਜਨ ਨੀ ਕੇ ਪਾਵੀ ਨਾ ਸੁਖਾਏ ਜੋ ਜੋ ਰਾਮ ਕਹਿ ਜਨੂ ਚਹਿ ਨਾ ਨਿੰਦਕ ਡੰਸ ਲਗਾਏ ਤ੍ਰੈਗ ਤ੍ਰੈਗ ਨਾ ਨਿੰਦਕ ਜਿਨ ਜਨ ਨੇ ਪਾਏ ਹਰ ਕੇ ਸਗਾ ਸਿਖਾਏ ਹਰ ਕੇ ਸੇ ਹਰ ਕੇ ਚੋਰ ਬੇਮੁਖ ਮੁਕਾਲੇ ਤਿਨ ਗੁਰ ਕੀ ਪੈਜ ਨਾ ਪਾਏ ਦਇਆ ਦਇਆ ਕਰ ਕੁਆਰਜੋ ਆਮਦੀ ਤੇਰੀ ਸਰਨਾਏ ਅੰਬਾਰਕ ਤੂੰ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ ਮਲਾਏ ਰਾਮ ਕਲੀ ਮਹਿਲਾ ਚੌਥਾ ਹਰ ਕੇ ਸਕਾ ਸਾਧ ਜਨੀ ਕਹੇ ਤੈਨੂੰ ਪ੍ਰਵਾਤ ਬਤਾਵੇ ਗੁਰੂ ਸਾਧ ਸੇ ਪ੍ਰਭਾਏ ਕਰ ਕਿਰਪਾ ਮਲਾਏ ਰਾਮ ਮੁਖ ਵਚਨ ਮੇਲ ਮਨ ਭਾਵੇ ਅਮ ਪਿਵਾ ਰਸ ਮਿਟਾਵ ਮੈਂ ਸੰਤ ਜਨਾ ਮੁਖ ਪਾਵੇ ਰਾਓ ਹਰ ਕੇ ਲੋਕ ਰਾਮ ਜਨ ਉਤਮ ਮਿਲੋ ਉਤਮ ਪਦਮੀ ਪਾਵੇ ਆਮ ਹੋਵੇ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ ਸੇਵਕ ਜਨ ਸੇਵੇ ਸੇਵਡ ਭਾਗੀ ਰਿਤ ਮੰਤਨ ਪ੍ਰੀਤ ਲਗਾਵੇ ਮਿਨ ਪ੍ਰੀਤ ਪ੍ਰਤੀਤ ਕਰੇ ਉਹ ਬਾਤਾ ਕੂੜ ਬੋਲ ਕੂੜੋ ਫਲ ਪਾਵੇ ਮੁਕੋ ਤਾਰ ਕਿਰਪਾ ਜਗ ਜੀਵਨ ਦਾ ਤੇਰ ਸੰਤ ਬਗੀ ਲੈ ਪਾਵੇ ਹੋ ਕਾਟੋ ਕਾਟ ਬਾਟ ਰਾਖੋ ਜਿਤ ਨਾਨਕ ਸੰਤ ਜੜ ਆਵੇ ਰਾਮ ਕਲੀ ਮਹਿਲਾ ਚੌਥਾ

ਇੱਕ ਆਪਣੇ ਸੁਹਾਏ ਆਏ ਬਾਏ ਗੁਰੂ ਅੱਗੇ ਜਿਉਂ ਬਗਲ ਸਮਾਧ ਲਗਾਈਏ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਵਿਖੂ ਮੁਖ ਬੁਲਾਈਏ ਨਾਨਕ ਮੇਲ ਮੇ ਪ੍ਰਭ ਸੰਗਤ ਮੇ ਸੰਗਤ ਹੰਸ ਕਰਾਈਏ ਰਾਮ ਕਲੀ ਮਹਿਲਾ ਚੌਥਾ ਸਤਿਗੁਰੂ ਦਇਆ ਕਰੋ ਹਰ ਮਿਲੋ ਮੇਰੇ ਪੀਤਮ ਪ੍ਰਾਣ ਵਰ ਰਾਮ ਚੇਰੀ ਅਰ ਲਾਗੇ ਗੁਰਚਾਨੀ ਜਿਨ ਹਰ ਪ੍ਰਭ ਮਾਰਗ ਪੰਥ ਉਤਾਇਆ ਰਾਮ ਮੈਂ ਹਰ ਹਰ ਨਾਮ ਪਾਇਆ ਮੈਂ ਹਰ ਬਿਨਾ ਬਿਨਾ ਕੋਈ ਵੇਲੀ ਮੇਰਾ ਪਿਤਾ ਮਾਤਾ ਹਰ ਸੁਖਾਇਆ ਰਹੋ ਮੇਰੇ ਇੱਕ ਖਿਨ ਪ੍ਰਾਣ ਨਾ ਰਹਿ ਬਿਨ ਪ੍ਰੀਤਮ ਬਿਨ ਦੇਖੇ ਮਰੇ ਮੇਰੀ ਮਾਇਆ ਤਨ ਤਨ ਬਡਭਾਗ ਗੁਰਸਾਨੀ ਆਏ ਗੁਰੂ ਹਰ ਮਿਲ ਦਰਸ਼ਨ ਪਾਇਆ ਮੈਂ ਅਵਰ ਨਾ ਕੋਈ ਸੂਜੈ ਬੂਜੈ ਮਨ ਹਰ ਜਪੋ ਜਪਾਇਆ ਨਾਮਹੀਨ ਫਿਰ ਐਸੇ ਨਕਟੇ ਤਨ ਕਸ ਨੱਕ ਵਡਾਇਆ ਮੁਕੋ ਜੀ ਜਵਾਨ ਲੜੇ ਸਵਾਮੀ ਦੇ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਐ ਪੂਰਾ ਮੇਰੇ ਸਤਿਗੁਰ ਨਾਮ ਤੇ ਆਇਓ ਰਾਮ ਕਿ ਮਹਿਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਰੁਰਦਾਰੇ ਜੀ ਦਾਨ ਗੁਰਪੂਰੇ ਦੀਆ ਅੰਮ੍ਰਿਤ ਨਾਮ ਸਮਾਰੇ ਰਾਮ ਗੁਰ ਹਰ ਹਰ ਨਾਮ ਕੰਠਧਾਰੇ ਗੁਰਮੁਖ ਦਾ ਸੁਣੀ ਮਿਲ ਭਾਈ ਤਨ ਤਨ ਵਡਭਾਗ ਮਾਰੇ ਰਾਉ ਕੋਟ ਕੋਟ ਤਿਸਦੀ ਆਵੇ ਤਾਂ ਅੰਤ ਨ ਪਾਵੇ ਪਾਰੇ ਹਿਰਦੇ ਕਾਮ ਕਾਮਨੀ ਮਗੇ ਰਿੱਧ ਮਗੇ ਹੱਥ ਵਸਾਰੇ ਹਰ ਜਸ ਜਪ ਜਬ ਡਾ ਵਡੇਰਾ ਗੁਰਮੁਖ ਰਖੋਰਦਾਰੇ ਜੇ ਵਡਭਾਗ ਹੋਏ ਤਾਂ ਜੇ ਪਿਆਰ ਪੌਜਲ ਪਾਰ ਉਤਾਰੇ ਹਰਜਨ ਨਿਕਟ ਨਿਕਟ ਹਰ ਜਨ ਹੈ ਰੱਖੇ ਕੰਠ ਜਨ ਤਾਰੇ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਪ੍ਰਿਤ ਪਾਰੇ ਰਾਗ ਰਾਮ ਕਲੀ ਮਹਿਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਿਆ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਜੋ ਇੱਛੋ ਸੋਈ ਫਲ ਪਾਵੋ ਫਿਰ ਦੁੱਖ ਨਾ ਵਿਆਪੇ ਕੋਈ ਰਹੋ ਕਾਚੇ ਭਾਂਡੇ ਸਾਜ ਨਮਾਇ ਅੰਤਰ ਜੋ ਸਮਾਈ ਜੈਸਾ ਲਿਖਤ ਲਿਖਿਆ ਤੁਰ ਕਰਤੇ ਅਮ ਤੈਸੀ ਕਿਰਤ ਕਮਾਈ ਮਨ ਤਨ ਤਾਪ ਕੀਆ ਸਭ ਆਪਣਾ ਆਵਣ ਜਾਣਾ ਜਿੰਦੀ ਆ ਸੋ ਚਿਤ ਨਾ ਵਹਿ ਮੋਹੇ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੇ ਹਰ ਕਾ ਮਹਿਲ ਪਾਰਾਓ ਭਗਤ ਕਰੀ ਹਰ ਕੇ ਗੁਣ ਗਾਵਾਂ ਨਾਨ ਦਾ ਤੁਮਾਰਾ ਹੋ ਰਾਮ ਕਲੀ ਮਹਿਲਾ ਪੰਜਵਾਂ ਹੋ ਚਾਨਾ ਤਾਲੂ ਪਰ ਆਵੋ ਵੈਸੀ ਸੇਵ ਕਮਾਵੋ ਆਪਸ ਉੱਪਰ ਕਾ ਸਭ ਜਾਣੋ ਤੂੰ ਦਰਗੇ ਸੁ ਪਾਵ ਸੰਤੋ ਐਸੀ ਆ ਕਥੋ ਕਹਾਣੀ ਸੁਰਪਿਤਰ ਤੁਰ ਦੇਵ ਪਵਿੱਤਰਾ ਖਿਣ ਬੋਲੇ ਗੁਰਮੁਖ ਬਾਣੀ ਰਾਓ ਪਰ ਪੰਛੋੜ ਸਹਿਜ ਕਰ ਵਿਚੋ ਝੂਟਾ ਕਹੋ ਨਾ ਕੋਈ ਸਦ ਮਿਲੋ ਨਾ ਮੈਨੇ ਦਪਾਓ ਇਨ ਤੱਤ ਬਲੋਈ ਪਰਮ ਚੁਕਾਓ ਗੁਰੂ ਲਿਬਲਾਓ ਆਤਮ ਚੀਨੋ ਭਾਈ ਦੇ ਕਰ ਜਾਨੋ ਪ੍ਰਭ ਸੁਧਾ ਹਾਇਰ ਕਿਸੋ ਕਰੋ ਬਰਾਈ ਸਤਿਗੁਰੂ ਲਿਆ ਮਾਰ ਮੁਕਤਾ ਸਜੇ ਮਿਲੇ ਸੁਆਮੀ ਤਾਨ ਤਨ ਸੇ ਜਾਨੋ ਜਿਨੇ ਕਲ ਮੈਂ ਹਰ ਭਾਇਆ ਜਨ ਨਾਨਕ ਸਤਿਗੁਰੂ ਬਾਣੀ ਰਾਮ ਕੀ ਮਹਿਲਾ ਪੰਜਵਾਂ ਆਪ ਹਰ ਖੋ ਜਾਪਤ ਦੁਖਾ ਅਨਿਆਂ ਬੈਪੇ ਮਨ ਰੋਗਣੀ ਸਦਾ ਆਨੰਦ ਗੁਰ ਪੂਰਾ ਭਾਇਆ ਤੋ ਤੁਸੀਂ ਸਗਲ ਵਿਯੋਗਨੀ ਇਹ ਬਿਦ ਹੈ ਮਨ ਜੋਗਨੀ ਮੋਹ ਸੋਗ ਰੋਗ ਲੋਕ ਸਭ ਵਿਆਪੈ ਤੈ ਹਰ ਹਰ ਹਰ ਹਰ ਰਸ ਭੋਗਨੀ ਰਹਾਓ ਸਵਿੱਤਰ ਮਿਰ ਪਵਿੱਤਰਾ ਪਿਆਰ ਪਵਿੱਤਰ ਲੋਗਨੀ ਆ ਗਿਆ ਕਾ ਸਦਾ ਸੁਖ ਪੁੰਚੇ ਜਤ ਕਦ ਬੇਕੋ ਵਰਗੁਨੀ ਨੈਬ ਸਿਵ ਸਗਤੀ ਜਲ ਨੈ ਪਵਨਾ ਤੇ ਅਕਾਰ ਨਹੀਂ ਮੇਦਨੀ ਸਤਿਗੁਰ ਜੋਗ ਤਾਂ ਨਿਵਾਸਾ ਜਗਤ ਨਾਥ ਅਗਮਦਨੀ ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਹੋ ਕਿਆ ਗੁਨੀ ਕੋ ਨਾਨਕਮ ਤੁਮ ਗੁਰ ਖੋਈਐ ਅੰਬੈ ਅੰਬ ਮਲੋਗਨੀ ਰਾਮ ਕਰੀ ਮਹਿਲਾ ਪੰਜਵਾਂ ਤੈ ਗੁਣ ਰਹਿ ਰਹਿ ਨਾਰੀ ਸਾਧ ਸਿਧ ਨ ਜਾਣੈ ਰਤਨ ਕੋਟਲੀ ਅੰਮ੍ਰਿਤ ਸੰਪੂਰਨ ਸਤਿਗੁਰ ਕੇ ਖਜਾਨੈ ਅਜਰ ਕੇ ਕਹਿਣ ਜਾਈ।

0: किसी काम ना आए, मेरा मेरा कर बहुत पछताने रहा। जो जो करे सोई जो करे सोई के मान लियो, मिन मान हराल हुवे के तिसका पाना लगे मीठा, गौर प्रसाद विले मन बूटा, बेपरवाह गोचर आप आठ पैर मनता को जाप, जितवाए बिन सहे दुखा, हल्त पल्त तेरा उज्जल मुख, कौन कौन उदरे गुण गाए, गणत नाई कीम ने पाए, बूट दिलो सा संग तरे, ना जिसे प्राप्त करे, राम प्रेम अल्लाह पंचमा मन में जा भगवंत, गुरु पूरे दिन मंत मिटे सगल पैत्रास, पूर्ण होई आस सब सेवा गुरदेवा, किम कुछ कहन जाई, सची अलको पीवा रहो, कन कर अपन वापो, तिसको सदा मन जाप, तिसकी सेवा करनी तो सह सो सुख पावे, मीत हो सह मेरा तुपारा, खमे थापो थाप नुहारा, जिस बिन अभरना कोई, जनकर कसोई कर कृपा अरदास सुनी जय, अपने सेव को दर्शन दी जय, नानक जाप जप जाप सतु जग प्रताप, राम करी महला पंचमा विता प्रभासल हो, ठाकुर प्रभ तेरी टेक अवर, छूटी सब वासो चिंता कर पेटे गुणतास, एको नाम त्याहे मन मेरे, काज तेरा होवे पूरा, हर हर हर गुण गाए मन मेरे राव, तुम्हें कारण करन चन कमला सरन, मंत ना विच आया अंड हर रूप दिखाया, तिस ही की ओर सदीप, जाके किने जीव, सिमतो का हर कतन दान, रखन सन गिरण हो बीजे, अमलाय मली जाए, आमटाए मैली जय, अन्न जाए नाम, समनान के काम, रंगली मेला पंचमा, कारण करण करीमा, सप्रत पार रहीमा, अलय अलक पार, खुद गदाय बड़ वेशमा, ओम नमो भगवंत को साई, काल कला वरिया सोठाई राव, जगनाथ जग जीवन माधो, पपन रिदमय राधो, ऋषिकेश गोपाल गोविंद, पूर्ण सर्वत मुकंद, मेहरबान मौला तू एक, पीर भगम सेग, दिल में मालिक कर आक, कुरानक देव पाक, नारायण नर दयाल, रंत राम कंठ कंठ अदा, बाजे बा सब तो सब ठाए, लीला किज लखी न जाए, मेर दया कर करने यार, पावत बंद गए देश जनार, कौनान गुर खोए पार मोए को, अलख पा ब्रह्म राम की मेला पन्मा, को जन्म के बिन से पाप, अर्घ जब तो नहीं संताप, गुरु चन कमन मन वसे, मम बगार तंते समनसे, गोपाल को जस गौ प्राणी, अखता साची प्रपूर्ण, ज्योति जो समाई राहो, तृष्णा भूख समनासी, संत प्रसाद जपया बनासी, नैन देश प्रभु सेवक मानी, अर मिलने की निशानी, मेरे जंजाल हुए प्रगट दयाल, गुरु का दर्शन देखने आल, पूरा पुरला कर मने आया, हर के गुण रसन गाया, हर के संत सदा परवान, संजना मस्त निशान, दास की रेंट पाए जे कोए, ना तिसकी ही परम गत हुए, राम की मेला पंचमा, दर्शन को जाइए कुर्बान, चन कमल हृदय तार ध्यान, तूर संदन की मस्तक लाए, जनन की दुर्मत मल जाए, जिस पेट तिटे अपमान, पाप राम सब नदरी आवे, कर कृपा पूर्ण भगवान राहो, गुर की जपिए हर नाओ, के पाप सदा गुण गाओ, गुर की सुत नेट कर जान, गो सब सत कर्मान, गुरु बचनी समसर दुख भूख, सुख कदे न बापे तसना भूख, मन संतोख शब्द गुर गा राजे, जब गोविंद पढ़ दे सब काजे, गुर परमेश्वर गुर गोविंद, गुरदाता दयाल बख्शिंद, गुर चरणी तक मन लागा, नानक दास पूरन पगा, राम करी मेला पंचमा, ਕਿਸ ਵਾਸੇ ਵਿਚਰੇ ਭਵਨ ਮੂੜ ਮੋਗ ਦੋ ਤੇਰਾ ਸੰਗੀ ਕਵਨ ਰਾਮ ਸੰਗੀ ਤਹਿ ਗਤ ਨਹੀਂ ਜਾਣ ਹੈ ਪੰਚਮ ਵਾਰੇ ਸੇ ਮਿਤ ਕਰ ਮਾਨ ਸੋ ਕਰ ਸੇਵ ਜੇ ਉਦਰ ਮੀਤ ਗੁਣ ਗੋਬਿੰਦ ਗਾਏ ਨਿਰਜਨ ਰਾਤੀ ਸਾ ਸੰਗ ਕੀ ਕਰ ਮਨ ਪ੍ਰੀਤ ਰਾਓ ਜਨ ਬਿਆਰ ਅੰਕਾਰ ਵਰ ਬਾਧੋ ਤਿਤਨਾ ਵਿਖਿਆ ਸਾਧੋ ਪਰਮਤ ਪਰਮਾ ਦੁਖ ਪਾਇਆ ਤਰਿ ਜਾਈ ਦੁੱਤਰ ਮਾਇਆ ਕਾਮ ਨਾਵੇ ਸੁਕ ਕਮਾਵੇ ਅਬੀ ਜਾਪੀ ਖਾਵੇ ਰੱਖ ਨਾਰ ਕੋ ਦੂਸਰ ਨਾਈ ਕੋ ਨਿਤਾਰੇ ਜਾ ਕਿਰਪਾ ਹੋਏ ਪਤ ਪੁਨੀਤ ਤੇਰੋ ਨਾਮ ਦਾਸ ਆਪਣੇ ਦਾਸ ਕੋ ਕੀਜੇ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸਰਨ ਗਈ ਨਾਨਕ ਪ੍ਰਭ ਤੇਰੀ ਰਾਮ ਕੀ ਮਹਿਲਾ ਪੰਜਵਾਂ ਇਹ ਲੋਕੇ ਸੁਖ ਪਾਇਆ ਨਹੀਂ ਪੇੜ ਧਰਮ ਰਾਇਆ ਹਰ ਦਰਗੇ ਸੁਭਾ ਬੰਤ ਫਗਰਮਨ ਨਾਈ ਬਸ ਸੰਤ ਹੋ ਜਾਨੀ ਸੰਤ ਮਤਰਾਈ ਕਰ ਕਿਰਪਾ ਦੀਨ ਵਰਨਾਮਾ ਪੁਰ ਸੰਯੋਗ ਮਿਲਾਈ ਰਾਓ ਗੁਰ ਕੇ ਚਰਨ ਜਿਤ ਲਾਗਾ ਤਨ ਤਨ ਸੋ ਸੁਭਾ ਗਾਓ ਸੰਗੀ ਤੂਰ ਲਾਖੀ ਮੇਰੇ ਮਾਥੇ ਕਿਲ ਬਗਦੂ ਮੇਰੇ ਸਗਲੇ ਲਾਥੇ ਸਾ ਕੀ ਸੱਚ ਟਹਿ ਲੁਕਮਾਨੀ ਤਾਵੇ ਮਨ ਮੁਦੋ ਸੁਪੁਰਾਨੀ ਜਨ ਕਾ ਸਬਲ ਦਾ ਸ੍ਰੀ ਤਾ ਨਾਮ ਪ੍ਰਭੂ ਕਾ ਘਟ ਘਟ ਬੂਠਾ ਮਿਟਾਨੇ ਸਭ ਕਲ ਕਲੇਸ਼ ਜਿਹਦੇ ਵਿੱਚ ਸਮੈ ਪ੍ਰਵੇਸ਼ ਨੂਪ ਗੋਬਿੰਦ ਪ੍ਰਭੂਰੇ ਨਾਨ ਬਖਸੰਦੋ ਰਾਮ ਕਲੀ ਮਹਿਲਾ ਪੰਜਮਾ ਗਾਊ ਕੋ ਚਾਰੇ ਸਾਧੂਰ ਕੌਡੀ ਕਾਲ ਕੁਆ ਮੂਲ ਅਵਤੀ ਕੋ ਹੱਥ ਪ੍ਰਪਾਲੇ ਆਪਣਾ ਪ੍ਰਭ ਨਰ ਨਿਹਾਲੇ ਕਿਰਪਾ ਨਿਦਾਨ ਪੀਤਮ ਮੇਰੇ ਬਨ ਸਕੋ ਬਹੁਗੁਣ ਤੇਰੇ ਹੋ ਦੀ ਤੁਮਾਤ ਨ ਖਾਏ ਬਲਾਏ ਮਾਂ ਕਸਾਬ ਛੂਰੀ ਸੱਟ ਪਾਈ ਕਰਨ ਹਰ ਹਿਰਦੇ ਪ੍ਰਭ ਹਿਰਦੇ ਬੂਟਾ ਬਾਦੀ ਮਾਸੀ ਗਾ ਜਮ ਜਾਲਾ ਝੂਟਾ ਸੁਕੇ ਕਾਟਰ ਚਰੂਰ ਉੱਚੇ ਥਲ ਫੂਲੇ ਕਮਲ ਨੂਪ ਅਗਨਵਾਰੀ ਸਤਿਗੁਰਦੇਵ ਸੇਵ ਆਪਣੀ ਲਾਇਓ ਸੇਵ ਕਿਰਤ ਕਰ ਕਰੇ ਉਧਾਰ ਬ੍ਰਹਮ ਮੇਰਾ ਸਦਿਆਰ ਸ਼ਾਂਤ ਜਨਾ ਕਾ ਸਦਾਉ ਸਾਈ ਚਨਕ ਮਨਾ ਸੁਨਾਈ ਰਾਮ ਕਰੀ ਮਹਿਲਾ ਪੰਜਮਾ ਸਿੰਘ ਰਾ ਪੰਚ ਸਿੰਘ ਰਾਖੇ ਪ੍ਰਭ ਮਾਰੋ ਦਬ ਗਏ ਅੜੀ ਲਈ ਨਿਵਾਰ ਤੀਨ ਆਵਰਤ ਅੱਗੇ ਚੁੱਕੇ ਘੇਰੋ ਸਤਸੰਗ ਚੁੱਕੇ ਪੈ ਫੇਰ ਸਿਮਰ ਸਿਮਾ ਜੀਵਾ ਗੋਬਿੰਦ ਕਰ ਕਿਰਪਾ ਰੱਖ ਦਾਸ ਆਪਣਾ ਸਦਾ ਸਾ ਸਾਚਾ ਬਖ ਸੁੰਦਰ ਆਓ ਦਾਜ ਗਏ ਤਿਨ ਪਾਪ ਸਮੇਰ ਜਬ ਜਬ ਨਾਮ ਪੂਜੇ ਪ੍ਰਭ ਪੈਰ ਅੰਦਰੂ ਪਾਉਟਿਓ ਸਭ ਥਾਨ ਪ੍ਰੇਮ ਭਗਤ ਜੋਰੀ ਸੁਖਮਾਨ ਸਾਗਤ ਵਾਛੇ ਖੋਜ ਖੇਤਾਂ ਵਿੱਚੋ ਨੈ ਪੁਨ ਰੋਜ ਸਿਸ ਮਾਇਓ ਕਟਕੇ ਮਾਏ ਕਨਹਾਰ ਕੋ ਕਿਸ ਤਿਰ ਨਾਏ ਜੋ ਛੂਟੇ ਤੋ ਜਾਏ ਪਿਆਲ ਜੋ ਕਾਢਿਓ ਤੋ ਨ ਨਿਹਾਲ ਪਾਪ ਪੁਨ ਹਮਾਰੇ ਵਸ ਨਾਏ ਰਿਸਕ ਨਾਨਕ ਗੁਣ ਗਾਏ ਰਾਮ ਕੀ ਮਹਿਲਾ ਪੰਜਵਾਂ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋ ਵਿਆਪਿਆ ਤੋਹੇ ਕੁਦਮ ਕਰੇ ਗਾਢ ਜੋ ਛੇਲ ਚਿੰਤ ਕਾਲ ਜਾਲ ਕਾ ਚਕਰ ਪੇਲ ਹਰ ਚੰਨ ਕਮਲ ਸਰਨਾਇ ਮਨਾ ਰਾਮ ਨਾਮ ਜੋ ਸੰਗ ਸਾਈ ਗੁਰਮੁਖ ਪਾਵੇ ਸੱਚ ਤਨਾ ਰਾਹੋ ਉਨੇ ਕਾਜ ਨਾ ਪੂਰੇ ਕਾਮ ਕ੍ਰੋਧ ਮਦ ਸਦ ਹੀ ਚੂਰੇ ਕਰੇ ਬੇਕਾਰ ਜੀ ਅਰੇ ਕਿਤਾਈ ਗਾਪੁਲ ਸੰਗਨ ਤਸੂਆ ਜਾਈ ਤਰਸੋ ਅਨਕ ਛਲ ਜਾਣੇ ਕੌਡੀ ਕੌਡੀ ਕੋ ਖਾਕ ਸਿਰਛਾਨੇ ਜਿੰਦਿਆ ਤੇ ਚੇਤੇ ਮੂਲ ਮਿਥਿਆ ਲੋ ਨ ਉਤਰੇ ਮੂਲ ਪਾਵ ਰਮ ਜਾ ਭੈ ਦਿਆਲੇ ਨ ਹੋਆ ਸਾਧਰਵਾਲ ਹੱਥ ਕਮਲ ਲੜਨੀ ਨੋ ਲਾਏ ਨਾਨਕ ਸਾਚੇ ਸਾਚ ਸਮਾਏ ਰਾਮ ਕਲੀ ਮਹਿਲਾ ਪੰਜ
1: ਰਾਜ ਰਾਮ ਕੀ ਸਰਨ ਆਏ ਨਿਰਭਉ ਭਏ ਗੋਬਿੰਦ ਗਾਵਤ ਸਾਧ ਸੰਗ ਝੁਕ ਜਾਏ ਰਹੋ ਜਾ ਕੇ ਰਾਮ ਬਸੇ ਮਨ ਮਾਹੀ ਸੋ ਜਨ ਦੁੱਤਰ ਪਿਕਰੇ ਨਾਹੀ ਸਗਲੇ ਕਾਜ ਸੁਵਾਰੇ ਆਪਣੇ ਹਰ ਹਰ ਨਾਮ ਰਸਨੇ ਨਿਤ ਜਪਨੇ ਜਿਸ ਕੇ ਮਤ ਹਾਥ ਗੁਰ ਤਰੇ ਸੋ ਦਾ ਚੁੰਦੇ ਤਾਂ ਕੋਈ ਕਰੇ ਜਦ ਮਰਨ ਕੀ ਚੁੱਕੀ ਕੌਣ ਪੂਰੇ ਗੁਰੇ ਕੁਪਰ ਗੁਰਬਾਣੀ ਗੁਰਪੁਰ ਵਿੱਚ ਪੂਰੇ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲੇ ਪਾਰ ਬ੍ਰਹਮ ਜਿਸ ਕਿਰਪਾ ਕਰੇ ਸਰ ਸੰਗਤ ਸੁਪਵਜਲ ਤਰੈ ਅੰਮ੍ਰਿਤੇ ਪੀਵੋ ਸਰ ਪਿਆਰੇ ਮੁਕੁ ਜੁਲੇ ਸਾਚੇ ਦਰਬਾਰੇ ਆਨੰਦ ਕਰੋ ਤਾਜੇ ਸਭ ਵਿਖਾਰੇ ਨਾਨਕ ਹਰ ਰਪ ਉਤਰੂ ਪਾਰੇ ਰਾਮ ਕਰੀ ਮਹਲਾ ਪੂਜਾ ਇੰਨ ਤੇ ਬਸੰਦਰ ਪਾਗੇ ਮਾਟੀ ਕੋਈ ਜਲ ਦੇ ਜਿਸ ਤਿਆਗੇ ਉਪਰੇ ਚਰਨ ਤਲੇ ਆਕਾਸ਼ੇ ਕਾਟੇ ਮੈਂ ਸਿੰਧੇ ਕੇ ਪ੍ਰਗਾਸ ਐਸਾ ਸਮਰਤ ਹਰਜੂ ਆਪ ਨਿਮਕ ਨਾ ਬਿਸਰੇ ਜੀ ਭਗਤਨ ਕੇ ਆਠ ਪੈਰੇ ਹੁਣ ਤਪ ਜਾਪੀ ਪ੍ਰਥਮੇ ਮਾਗਨ ਪਾਛੇ ਦੂਧ ਮਹਿਲ ਕਿਨੋ ਸਭ ਸੁਧ ਪੈ ਤੇ ਨਿਰਭਕੁਰਤਾ ਫਿਰੇ ਹੁੰਦੀ ਗੁਣ ਹੁੰਦੀ ਹਿਰੇ ਦੇਹੀ ਗੁਪਤ ਵਿਦੇਸੀ ਦਿਸੇ ਸਗਲੇ ਸਾਜੇ ਕਰਦੇ ਜਗਦੀਸੇ ਠਗਣ ਹਰ ਅਣ ਠਗਦਾ ਠਾਗੇ ਬਿਨ ਬਖਰੇ ਫਿਰੇ ਫਿਰੇ ਉੱਠ ਲਾਗੇ ਸੰਤ ਸੁਭਾਵ ਮੇਰੇ ਕੁਰਬ ਗਿਆਨ ਸਿਮਰ ਸਾਤਰੇ ਵਿਪੁਰਾਨ ਬ੍ਰਹਮ ਵਿਚਾਰ ਵਿਚਾਰੇ ਕੋਈ ਨਾਨਕ ਤਾਗੀ ਪਰਮਗਤ ਹੋਏ ਜੋ ਤਿਸ ਭਾਵੇ ਸੋਤੀਆ ਸਦਾ ਸਦਾ ਹਰ ਕਿਸਨ ਆਈ ਪ੍ਰਭ ਨਾਹੀ ਆਨੇ ਬੀਆ ਰਹੋ ਪੁੱਤਰ ਕਲਤ ਲਕਮੀ ਦਿਸੇ ਇਨ ਮੈਂ ਕਿਛੁ ਨਾ ਸੰਗ ਲੀਆ ਬਿਖੇਟ ਗੌਰੀ ਕਹੇ ਪੁਲਾਨਾ ਮਾਇਆ ਅੰਦਰ ਮੰਦਰੇ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗਤਾ ਕਰ ਜੋਨ ਮੈਂ ਕਿਰਤ ਪਿਆ ਪੁਰਖ ਮਾਣੇ ਛੋਡੇ ਨਾਹੀ ਜਮ ਦੁਆ ਤੇ ਗ੍ਰਸਿਓ ਮਹਾਂ ਪਏ ਆ ਬੂਲੇ ਝੂਠ ਕਮਾਵੇ ਅਵਰਾ ਤ੍ਰਿਸ਼ਨਾ ਨਾ ਬੁਝੇ ਬਹੁਤ ਹਯਾ ਸਾਧ ਰੋਗ ਉਪਜਤ ਸੰਤ ਉਪਜਿਆ ਸੰਤ ਦੁਖ ਨ ਦੇ ਬਿਨਾਸੀ ਮਹਾਂ ਖਿਆ ਜਿਨੇ ਨਿਵਾਜੇ ਤਿਨੀ ਸਾਜੇ ਆਪੇ ਕਿਨੇ ਸੰਤ ਜਯਾ ਨਾਨਕ ਦਾਸ ਕੰਠ ਲਹਿ ਰਾਖੇ ਕਰ ਕਿਰਪਾ ਪਾਰ ਬ੍ਰਹਮਿਆ ਰਾਮ ਕਲੀ ਮਲਾ ਪੰਜਵਾ ਐਸਾ ਪੂਰਾ ਗੁਰੂ ਦੇ ਸਹਾਈ ਜਾ ਕੇ ਸਿਮਰਨ ਬਿਤਨ ਜਾਈ ਦਰਸ਼ਨ ਪੇਕਤ ਹੋਏ ਨਿਹਾਲ ਜਾ ਕੀ ਤੂਰ ਕਰੇ ਜਮ ਜਾਲੇ ਚਰਨ ਕਮਲ ਵਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਗ ਮਤ ਰੱਖੇ ਹਾਥ ਪ੍ਰਭੂ ਕੋਈ ਰੂ ਅਨਾਥ ਕੁਨਾਥੇ ਪਤਿਤ ਉਦਾਹਰਣ ਕਿਰਪਾ ਨਿਦਾਨ ਸਦਾ ਸਦਾ ਜਯ ਕੁਰਬਾਨ ਨਿਰਮਲ ਮਨ ਤੇ ਦੇ ਤਿਸ ਦਾਨ ਤੁਜੀ ਵਿਕਾਰ ਬਿਨਤੇ ਅਭਿਮਾਨੀ ਇੱਕ ਤਿਆਈਏ ਸਤਿਗੁਰ ਸੰਗੇ ਬਾਬੇ ਨਾਥੇ ਨਾਮ ਕੇ ਰਾਂਗੇ ਗੁਰ ਪਰਮੇਸ਼ਰ ਸਿਵਾਸ ਕਾਟੇ ਕਾਟੇ ਰਬ ਰਿਹਾ ਗੁਣ ਤਾਸ ਦਰਸ ਦੇਹੀ ਤਾਰੂ ਪ੍ਰਵਿਆਸ ਨਿਤ ਨਾਨਕ ਜਿਤ ਵੇ ਸਚ ਅਰਦਾਸ ਰਾਗ ਰਾਮ ਕਲੀ ਮਾਲਾ ਪੰਜਵਾਂ ਕਰ ਦੋ ਜਦ ਪੁਰੇ ਕੰਕਾਸ ਪ੍ਰਸਾਦੇ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਏ ਆਵਾ ਗੁਣ ਮੇਰੇ ਮਿਟੇ ਮੇਰੇ ਮੀਤ ਹੈ ਗੁਣ ਗਾਵੋ ਤੇ ਹੋ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸੇ ਸੰਤ ਸੰਗਤੇ ਮੈਂ ਹੋਏ ਉਦਾਰ ਨਾਨਕ ਪਵਜ ਪਾਰੇ ਰਾਮ ਕਲੀ ਮਾਲਾ ਪੰਜਵਾਂ ਗੁਰਪੁਰਾ ਮੇਰਾ ਗੁਰਪੁਰਾ ਰਾਮ ਨਾਮ ਜਪ ਸੋਹਲੇ ਸਗਲ ਨਸੇ ਰੂਪੁਰਾ ਏਕ ਅਰਾਧੂ ਸਚਾ ਸੋਈ ਜਾ ਕੀ ਸਰਣੇ ਸਦਾ ਸੁਖ ਹੋਵੇ ਨੀਂਦ ਸੁਖਲੀ ਨਾਮ ਕੀ ਲਾਗੀ ਭੂਖ ਹਰ ਵਿਸਰ ਸਿਮਰਤੇ ਬਿਨਸੇ ਸਭ ਦੁਖੇ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੁਰੇ ਸਭ ਚਿੰਤ ਮਿਟਾਈ ਅੱਠ ਪਹਿਰੇ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪੇ ਰਾਮ ਕਲੀ ਮਹਲਾ ਪੰਜਵਾਂ ਪੜਤਾਲ ਕਰ ਦੂਜਾ ਏਕ ਓਮਕਾਰ ਸਤਿਗੁਰ ਪ੍ਰਸਾਦੇ ਨਰ ਨਰ ਹੈ ਨਮਸਕਾਰੰਗੇ ਜਲਨੇ ਬਲਨ ਜਲਨ ਥਲਨ ਬੁਧ ਸੁਧ ਗਗਨ ਏਕ ਏਕੰਕਾਰਮ ਹਰਨ ਤਰਨ ਪੁਨ ਪੁਨ ਕਰਨ ਨਹਨ ਗ੍ਰਹਿ ਨ੍ਰਿੰ ਹਾਰੰਗੇ ਗੰਭੀਰ ਤੀਰ ਨਾਮ ਧੀਰ ਊਜ ਮੂਹ ਅਪਾਰੰਗੇ ਕਰਨੇ ਕੇਲ ਗੁਣ ਬੋਲ ਨਾਨਕੇ ਬਲ ਹਾਰੰਗ ਰਾਮ ਕਲੀ ਮੁਹੱਲਾ ਪੰਜਵਾਂ ਰੂਪ ਰੰਗ ਸੁਗੰਧੇ ਭੋਗ ਤਿਆਗ ਚਲੇ ਮਾਇਆ ਚੱਲੇ ਕਨਕੇ ਕੰਮ ਨੀ ਭੰਡਾਰ ਦਰੋ ਅਰਵ ਖਰਵ ਫੇਕ ਲੀਲਾ ਮਨ ਸਾਧਾਰੇ ਨ ਸੰਗੇ ਗਮ ਨੀ ਸੁਤ ਕਲਤਰੇ ਪ੍ਰਾਤਮੀਤ ਉਰਜਪੁਰ ਪਰਮ ਹੋਮਨੀ ਚਰਨ ਕਮਲੇ ਸ਼ਰਨ ਨਾਨਕ ਸੁਖ ਸੰਤ ਪਾਵਨੀ ਏਕ ਓਂਕਾਰ ਪ੍ਰਸਾਦ ਰਾਮ ਕਲੀ ਰਾਗ ਰਾਮ ਕਲੀ ਮਹਲਾ ਨਾਮਾ ਤੇ ਪਧੇਰੇ ਮਨ ਓਟ ਲਿਓ ਹਰ ਨਾਮਾ ਜਾ ਕੇ ਸਿਮ ਨਾਸੇ ਪਾਵੇ ਪਨਰਵਾਨਾ ਵਡਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈਕੁੰਠ ਸਿਧਾਵੇ ਦੇਖੋ ਅਭੈਦਾਨ ਤੇਰੀ ਨਾ ਰਾਮ ਕਲੀ ਮਲਾ ਨਮ ਸਾਧੂ ਕੌਣ ਜੁਗ ਤੇ ਅਬ ਕੀ ਜੇ ਜਾਤ ਦੁਰਮਤ ਸਗਲ ਬਿੰਦਾ ਸੇ ਰਾਮ ਭਗਤ ਮਨ ਪੀਜੇ ਮਨ ਮਾਇਆ ਮਰੇ ਉਰਜ ਰਹਿਓ ਹੈ ਬੁਝੇ ਨਾ ਗਿਆਨਾ ਕੌਣ ਨਾਮ ਜਗ ਜਾ ਕੇ ਸਿਮਰੇ ਪਾਵੇ ਪਨਰਵਾਨਾ ਪੈ ਦੀ ਹਲ ਕਿਰਪਾਲ ਸੰਤ ਜਾਣੇ ਤਾਵੇ ਬਦ ਬਤਾਈ ਸਰਵ ਧਰਮ ਮਾਨੋ ਤਿਥੀਏ ਜੇ ਪਵ ਕੀਰਤ ਗਈ ਰਾਮ ਨਾਮ ਨਰੇ ਨਿਸ ਵਸ ਰੇ ਮੈਂ ਨਿਮਕ ਇਕ ਉਰ ਤਾਰੇ ਜਮ ਕੋ ਤ੍ਰਾਸ ਮਿਟੇ ਨਾਨਕ ਤੇ ਨਪਨੋ ਜਨਮ ਸਵਰੇ राम कली मल नाम प्राणी नारायण सुध लेहे छिन छिन ओध कटे नित बात रे बिरता जात है देहे तरन आप विखियन सिंह कोई बाल बनो गया ना बिरद पयो अजो नहीं समझे कौन कुमत उरी जना मानस जन्मे दियो जा ठाकुर तैसे क्यों बिसरायो मुकत होत नर जाके सिमरे निमख ना ताकु गायो माया को मद कहाँ करत है संग न कहु जाई नानक कहते चिर चिंता मन हो है अंत सहाई राम कली मला पहला शुभदिया एक ओंकार सतप्रसादी सुई चंदे चढ़े से तारे सुई दिन यरे तपत रही सा धरती सुपुंच लारे जुग जी खेले थाव कैसे जीवन चल निवारे हुए परवाने करे न करे त्याणा कल विचारे किते देश ना आयो उसनिए तीर्थ वसन बैठा दाता दान करे ते ना ही महल उसर न बैठा जे को सतकरे सोची जय तप करे तप न होई जे को ना ले बदल ना भी कल के ले कही जे सिकदारी ते कुहारी चक्र के डरना जा सिकदारे पव जंजीरी था चक्र तुमरना आख गुणा कल आई है ते जुग किरा रहा वापस जे कौन दे तपाइए कल कल वाली सारा सरन वेड़ी काजी कृष्ण हुआ बाणी ब्रह्मा वेद थर बण करनी कीर्त लहे हा पत बिन पूजा सत बिन संजम जत बिन का जनेऊ नाबो तो वो तिलक चढ़ाव सोच बिन सोच न होई कल परवाने कदे पुराने पुदी पुण पुराने नानक नौ पया रहमान कर कर तुम एक जाने नानक नाम मिले वडियाई एडो ऊपर कर्म नहीं जी कर हुंदे मंगन जाइए फिर उलामा मिले तही राम कली मला पहला जग पर बुद्ध मड़ी बंधावो आत्म त्याग कहि सचे पावो ममता मोह कमर दे कर ना उद्धति ना संसारी जोगी वैस रहो दुविधा दुख पागे कर कर मांग चला लागे गावे गीत ना चिन्ह है आप क्यों लागी निवे पर ताप गुर के शब्द रचे मन पावे पिकिया सहज विचारी पाए पास में चढ़ाए कई पखंडे माया वो सही जम डांडे फूटे खा पर पीख न पाए बंधन बांधिया आवे जाए बिंद न रखी जी सहावे माई जा मंगते त्रै धूप आवे निर्दया ने ज्योति उजाला बूढ़े बूढ़ी सर्व जंजला पीक करे खिंता बो थटू थटुआ चूटो खेले खेले बहुत नटुआ अंदर अगन चिंता बो जा रे बिन कर्म कैसे उतर से पारे मुंदरा फटक बनाई कान मुक्त नहीं विद्या विज्ञान जीवा इंद्री साध लिपाना पशु पहने मिटे मिनिशाना त्रिविध लोग त्रिविद जोगा शब्द विचारे जुगे सोगा उजले साच सो शब्द हुए जोगी जुगत विचारे सो हुए तुझ पह नौ निधि तू करने जोग पा थाप उतापे करे सो हो गे जत सत संजमे सच सो चीत नानक जोगी त्रिपवन मीत राम कली मला पहला खट मट दे मन बैरागी सुरत शब्द तनंत जागी बाजे अनहद मेरा मन लेना गुरबचन सचिन पति ना प्राणी राम भगत सुख पाइये गुरमुख हर हर मीठा लागे हर हर नाम समाइये माया मोह बेवर्ज समाये सुख पिटे मिल मिलाए नाम रतने निर्मल कहीरा तित राता मन मेरा तीरा हमे मंत्र रुग्न लागे राम भगत जम कप पागे जम जंदार न लागे मोह निर्मल नाम हृदय हर सो है शब्द विचार पिनकारी गुरमत जागे दुरमत प्रहारी अंधन जाग रह लाई जीवन मुकत अंतर्गत भाई अलिपत गुफा में कहे रे निरारे तशिकरे पंच छत सिंगारे परे कर जैन मंडलाए सहज निरंतर रहे हो समाये गुरमुख जाग रहे अधूता सदबरा गीतत परोता जग सुत अमरिया वे जाए बिनय गुरे शब्द न सुजी पाए अनद शब्द बजे दिन राति अवगत की गति गुरमुख जति तो जानी जाय शब्द पहचानी कुरवरिया निर्वाणी सुन समाद सहज मन राता तजे हों लुभा एको जाता गुरु जी लिए अपने मन मानिया नानक दूजा मिट समान्या राम कली मला पहला सहगण ਨਾ ਕਰੇ ਵਿਚਾਰ ਸਾਹਿਬ ਉੱਪਰ ਅਹੰਕਾਰ, ਜਿਸ ਗੁਰ ਮਿਲੇ ਸੋਈ ਬਿਧਿ ਜਾਣੇ, ਗੁਰਮਤ ਹੋਏ ਤਾਂ ਹੁਕਮ ਪਹਿਚਾਣੇ, ਝੂਠ ਨਾ ਬੋਲ ਪਾਉਂਦੇ ਸੱਚ ਕਹੀਏ, ਹੋਵੇਂ ਜੈ ਸ਼ਬਦ ਕਰ ਲਹੀਏ, ਗਣ ਗਣ ਜੋਤ ਕੇ ਕਾਂਢੀ ਕੀਨੀ, ਬੜੇ ਸੁਣੇ ਵੇ ਤਤ ਨਾ ਚੀਨੀ, ਸਭੇ ਉੱਪਰ ਕੁਛ ਵਿਚਾਰ ਹੁਰਕਤ ਨੀ ਬਦੋ ਨ ਸਗਲੀ ਇਸ਼ਾਰੇ, ਨਾਵੇ ਤੋਂ ਵੀ ਪੂਜੇ ਸਹਿਲਾ, ਬਿਨ ਹਰ ਰਾਤੇ ਮਿਲ ਮਹਿਲਾ, ਗਰਭ ਨਿਵਾਰ ਮਿਲੇ ਪ੍ਰਭ ਸਰ ਤੇ, ਮੁਕਤ ਪ੍ਰਾਣ ਜਪ ਹਰ ਕਿਰੇ ਤਰ ਤੇ, ਵਾਜੇ ਵਾਧਨ ਬਿਰ ਵਿਚਾਰੇ, ਆਪ ਡੁਬੇ ਕਿਉਂ ਪਤਾ ਤਾਰੇ, ਘਾਟੇ ਘਾਟ ਬ੍ਰਹਮ ਚੀਨੇ ਜਨ ਕੋਈ, ਸਤਿਗੁਰ ਮਿਲੇ ਤਾਂ ਸੁਜ ਹੋਏ, ਗਣਤ ਗੁਰੀਏ ਸੰਸਾਰ ਦੁਖ ਜੀਏ, ਗੁਰ ਕੀ ਚਰਨ ਪਰੇ ਪਵੇ ਸੁਖ ਧੀਏ, ਕਰ ਅਪਰਾਧ ਸਰਣ ਮੈਂ ਆਇਆ, ਗੁਰ ਹਰ ਪੇਟੇ ਪੂਰਵ ਕਮਾਇਆ, ਗੁਰ ਸ਼ਰਨ ਆਈਏ ਬ੍ਰਹਮ ਨਾ ਪਾਈਏ, ਬ੍ਰਹਮ ਭੂਲ ਆਈਏ ਜਨਮਰ ਆਈਏ, ਜਮ ਦਰ ਬਾਂਧੋ ਮਰ ਬਿਕਾਰ, ਨਾਰਦ ਨਾਮ ਨ ਸ਼ਬਦ ਆਚਾਰੇ, ਇੱਕ ਪਾਡੇ ਪੰਡਿਤ ਮਿਸਰ ਕਹਾਵੇ, ਦੂਦਰਾ ਤੇ ਮਿਲ ਨਾ ਪਾਵੇ, ਜਿਸ ਗੁਰਪ੍ਰਸਾਦੀ ਨਾਮ ਦਾਰ ਤੋਟ ਮਧੇ ਗੋਜਨ ਅਪਾਰੇ, ਇੱਕ ਬੁਰਾ ਭਲਾ ਸੱਚ ਕਹਿ ਬੁਝ ਗਿਆਨੀ ਸਤਿਗੁਰ ਜੀ ਟੇਕੇ, ਗੁਰਮੁਖ ਲੀਲੇ ਕੋਈ ਜਾਣਿਆ, ਆਵਣ ਜਾਣਾ ਮੇਟ ਸਮਾਣਿਆ, ਜਿਨਕੇ ਹਿਰਦੇ ਏਕੰਕਾਰ ਸਰਵਗੁਣੀ ਸੱਚ ਵਿਚਾਰੇ, ਗੁਰ ਕੇ ਪਾਣੇ ਕਰ ਕੁਮਾਵੇ, ਨਾਨਕ ਸਾਚੇ ਸਾਚੇ ਸਮਾਵੇ, ਰਾਮ ਕਲੀ ਮਹਲਾ ਪਹਿਲਾ, ਹਟ ਨਿਗ੍ਰਹਿ ਕਰ ਕਾਇਆ ਛੀਜੇ, ਵਰਤ ਤਪਨੇ ਕਰ ਮਨ ਬੀਜੇ, ਰਾਮ ਨਾਮ ਸਰਵਰ ਨ ਪੂਜੇ, ਗੁਰਸੇਵ ਮਨਾ ਹਰ ਸੰਗ ਕੀਜੇ, ਜਮ ਜੰਜਾਰ ਜੂਇ ਨਹੀਂ ਸਕੇ, ਸਰਪਣ ਦੱਸ ਨਾ ਸਕੇ, ਹਰ ਕਰ ਰਸ ਪੀਜੇ ਰਹੋ, ਵਧ ਪੜੇ ਰਾਗੀ ਜਸ ਪੀਜੇ, ਤ੍ਰੈ ਗੁਣ ਵਿਖਿਆ ਜਨਮ ਮਰੀ ਜੇ, ਰਾਮ ਨਾ ਬਿਨ ਦੁਖ ਸਹੀਜੇ, ਚਾਲਿਸ ਪਵਨ ਸਿੰਘਾਸਨ ਬੀਜੇ, ਨਿਓਲੀ ਕਰਮ ਖਟ ਕਰ ਮੈਂ ਕਰੀਜੇ, ਰਾਮ ਨਾਮ ਬਿਨ ਵਿਰਥ ਸਾਸ ਲੀਜੇ, ਅੰਤਰ ਪੰਜ ਅਗਨੇ ਕਿਉਂ ਤੀਰਜੇ, ਤੀਜੇ ਅੰਤਰ ਚੋਰੇ ਕਿਉਂ ਸਾਧ ਲਹੀਜੇ, ਗੁਰਮੁਖ ਹੋਈ ਕਾਇਆ ਗੁੜ ਲੀਜੇ, ਅੰਤਰ ਮੈਲ ਤੀਰਥ ਪਰਮੀਜੇ, ਮਾਨੇ ਸੁਝਾ ਕਿਆ ਸੁਝ ਕਰੀਜੇ, ਕਿਰਤ ਪਿਆ ਦੋਸ ਕਾ ਕੋ ਦੀਜੇ, ਅਨ ਨਾ ਕਾਹੇ ਦੇਹੀ ਦੁਖ ਦੀਜੇ, ਬਿਨ ਗੋਰ ਗਿਆਨ ਤਿਪਤ ਨਹੀਂ ਬੀਜੇ, ਮਨ ਮੁਖ ਜਨਮੈ ਜਨਮ ਮਰੀਜੇ, ਸਤਿਗੁਰ ਪੂਜੇ ਸੰਗਤ ਜਨ ਕੀਜੇ, ਮਨ ਹਰ ਰਾਚੇ ਨਹੀਂ ਜਨਮ ਮਰੀਜੇ, ਰਾਮ ਨਾਮ ਬਿਨਿਆ ਕਰਮ ਕਰੀਜੇ, ਉਂਦਰੇ ਦੁੰਦਰ ਤਰੀਜੇ, ਤੁਰਕੀ ਸੇਵਾ ਰਾਮ ਰਵੀਜੇ, ਨਾਨਕ ਨਾਮ ਮਿਲੇ ਕਿਰਪਾ ਪ੍ਰਭ ਕੀਜੇ, ਰਾਮ ਕਲੀ ਮਹਲਾ ਪਹਿਲਾ, ਅੰਤਰ ਉਤਪੋਜੇ ਵਰਨਾ ਕੋਈ, ਜੁਗ ਯਸ ਪਰਤੇ ਹੋਈ, ਜੁਗ ਜੁਗੰਤਰ ਸਹਿ ਸਚ ਸੋਈ।

ने केरे बिंदे किसी न रहाई मन मंडोले नरके जा पाई जमपुर बांधोले से जाई बिंदावे जीव जल भले जाई सीधे साधे के किति मन देवा हट न ग्रह ना त्रिपता वह पीवा शब्द विचार गहे गुरु सेवा मंत्र निर्मल विमान पीवा कर्म मिले पवे सचि नाम प्रणागत रहो तुम ते उपजो भगति पो जप जप गुरमुख हर नौ होम गर्भ जय मन पीने झूठ न पव से पाखंड कीने बिन गुरु शब्द नहीं करवारे नानक गुरमुख तद विचार राम कुली मल पहला ज्यों आया त्यों जा वह बोरे ज्यों जन्मे त्यों मरण पया ज्यों रस भोग किए तीता दुख लागे न विसारे पव जल पया तन तन देख गर्भ गया अनकामनी सो हित दावे की नाम सारे परम गया जाते सत संजम सित न राखिया प्रेत पिंजरे में कष्ट पया पुन दानिश नान संजमे सार संगत बिन बद जया लालच लगे नाम विसारे ओ अवद जवद जनम गया जा जम पाए ताए किसे गे मारे सुरत नहीं मुख खल गया ਇਹ ਨਿਸ ਨਿੰਦਾ ਤਤਪਰਾਇਖ ਦੇ ਨਾਮ ਨਾ ਸਰਵ ਦਇਆ ਬਿਨ ਗੁਰ ਸ਼ਬਦ ਨ ਕਤ ਵਿਤ ਪਾਵੇ ਰਾਮ ਨਾਮ ਬਿਨ ਨਰਕ ਗਿਆ ਖਿਨ ਮੈਂ ਵੀ ਸੇ ਕਰੇ ਨਟੂਆ ਜਿਉ ਮੋਹ ਪਾਪ ਮੈਂ ਗਲਤ ਗਿਆ ਇਤਿ ਗੁਤਿ ਮਾਇਆ ਦਿਖ ਬਸਾਰੀ ਮੋਹ ਮਾਇਆ ਕੇ ਮਗਨ ਪਇਆ ਕਰੇ ਬਿਕਾਰ ਬਿਥਰ ਕਨੇਰੇ ਸੁਰਤ ਸ਼ਬਦ ਬਿਨ ਪਰਮ ਪਇਆ ਹੋਮੇ ਰੋਗ ਮਹਾਂ ਦੁਖ ਲਾਗਾ ਗੁਰਮਤ ਲਿਵੁ ਰੁਗ ਗਿਆ ਸੁਖ ਸੰਪਤੀ ਕੋ ਅਵਤ ਦੇ ਕੇ ਸਾਕਿਤ ਮਨ ਮਨ ਪਿਆ ਜਿਸਕਾ ਇਹ ਤਨੇ ਸੋ ਫਿਰ ਲਿਵੇ ਅੰਤਰ ਸੰਸ ਦੁਖ ਪਿਆ ਅੰਤ ਕਾਲੇ ਕਿਜ ਸਤ ਨ ਚਾਲੇ ਜੋ ਦਿਸੇ ਸੋ ਸਭ ਤੇ ਸਿ ਮਈਆ ਆਦਿ ਪੁਰਖ ਪਰੰਪਰੇ ਸੋ ਪ੍ਰਭੇ ਹਰ ਨਾਮ ਰਿਲੇ ਤਰ ਪਰ ਪਿਆ ਮੂਹੇ ਕੁਰੂ ਵਿ ਕਿਸ ਸੁਣਾਵੇ ਪੈਸਾ ਗਰ ਸਰ ਪਿਆ ਦੇਖ ਕੁਟੰਬ ਵੇ ਮਾਇਆ ਗ੍ਰਹਿ ਮੰਦਰੇ ਸਾਕਤ ਜੰਜਾਲ ਪਰਾਲ ਪਿਆ ਜਾਂ ਆਏ ਤਾਂ ਤੈਨੇ ਭਰਾਏ ਚਾਲੇ ਤੈਨੇ ਬੁਲਾ ਲਿਆ ਜੋ ਕੁਝ ਕਰਨਾ ਸੋ ਕਰ ਪਾਇਆ ਸਖੀ ਨਹਰੇ ਵਿੱਚ ਲਿਆ ਜਿਹਨੇ ਚਾਕਿਆ ਨਾ ਰਾਮ ਰਸਾਇਣੇ ਤਿਨ ਕੀ ਸੰਗਤ ਖੋਜ ਪਿਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਚਰਨ ਪਿਆ ਦੁੱਖ ਸੁਖ ਗੁਰਮੁਖੇ ਸਮ ਕਰ ਜਾਣਾ ਹਰ ਕੇ ਸੁਖ ਤੇ ਬ੍ਰਿਖਤ ਪਿਆ ਆਪ ਮਾਰੇ ਗੁਰਮੁਖ ਹਰਮ ਪਾਏ ਨਾਨਕ ਸਹਿਜ ਸਮਾਇ ਲਿਆ ਦਕ ਰਾਮ ਕਲੀ ਦੱਖਣੀ ਮੱਲਾ ਪਹਿਲਾ ਜਤ ਸਤ ਸੰਜ ਸੱਚ ਸਿਰੜਾਇਆ ਸੱਚ ਸ਼ਬਦ ਸਤ ਲੀਨਾ ਮੇਰੇ ਗੁਰ ਗਿਆਲ ਸਦਾ ਰੰਗ ਲੀਨਾ ਐਨ ਸਰਹੇ ਏਕ ਲਿਵ ਲਾਗੀ ਸੱਚ ਦੇ ਪਤੀ ਨਾ ਰਹੇ ਗਗਨੇ ਪੁਰਦਿਤ ਸਮੇ ਸਰੇ ਅਨਹਤ ਸ਼ਬਦ ਫਿਰੰਗੀਣਾ ਸਤ ਬੰਧ ਕੋ ਪੀਣ ਪਰ ਪਰ ਲੀਣਾ ਜੇਵ ਰੰਗ ਰਸੀਣਾ ਮਿਲੇ ਗੁਰ ਚਾਚੇ ਜਿਨ ਸੱਚੇ ਰਾਚੇ ਕਿਰਤ ਵਿਚਾਰ ਪਤਿਣਾ ਇਕ ਮੈਂ ਸਰਵ ਸਰਵ ਮੈਂ ਇਕ ਏ ਸਤਿਗੁਰੂ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਜਾਈ ਦੀਪਕ ਦੇ ਦੀਪ ਪ੍ਰਗਾਸਿਆ ਤੇ ਪ੍ਰਜੋ ਸਿਖਾਈ ਸੱਚੇ ਤਖਤ ਸੱਚ ਮਹਿਲ ਨਹੀਂ ਬੈਠੇ ਨਿਰਪੋਤੜੀ ਲਾਈ ਮੂਹ ਗਿਆ ਬੈਰਾਗੀ ਜੋਗੀ ਕਟ ਕਟ ਕਿੰਗਰੀ ਪਾਈ ਨਾਨਕ ਚਰਨ ਪ੍ਰਭੂ ਕੀ ਚੁਟੇ ਸਤਿਗੁਰ ਸਤਿ ਸੁਖਾਈ ਰਾਮ ਕਲੀ ਮਹਿਲਾ ਪਹਿਲਾ ਓ ਹਰ ਹਸ ਮੜੀ ਕਰਿ ਚਾਇਆ ਤਰਨ ਗਗਨ ਕਲਤਾਰੀ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤ ਮਮਤਾ ਮਾਰ ਹਮੇ ਸੋ ਕੇਤੀ ਮਾਰੀ ਮਨਸਾ ਮਾਰ ਮਨੇ ਮੇਰਾ ਖੇ ਸਤਿਗੁਰੂ ਸ਼ਬ ਵਿਚਾਰੀ ਸਿੰਘੀ ਤੁਰਤ ਅਨਾਦ ਵਾਜੈ ਕਟੇ ਕਟ ਜੋ ਤੁਮਾਰੀ ਪਰਪੰਜੇ ਬਿਨ ਤਹੀ ਮਨ ਰਾਖੇ ਅਗਰਮ ਬ੍ਰਹਮ ਅਗਨ ਭਰੀ ਜਾਰੀ ਪੰਜ ਤਤ ਮਿਲ ਇਨ ਸਦੀਪਕ ਨਿਰਮਲ ਜੋ ਤੁਪਾਰੀ ਰਵ ਸਸ ਅਲੋਕੇ ਏ ਤਨ ਕਿੰਗੂਰੀ ਵਾਜੀ ਸ਼ਬਦ ਨਿਰਾਰੀ ਸ਼ਿਵ ਨਗਰੀ ਮੈਂ ਆਸਣ ਓ ਗੁੱਦੂ ਅਲਖ ਅਗਮ ਅਪਾਰੀ ਕਾਇਆ ਨਗਰੀ ਈ ਮਨ ਰਾਜਾ ਪੰਚ ਵਸ ਵਿਚਾਰੀ ਸ਼ਬਦ ਰਵੇ ਆਸਣ ਕਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬੇਕਾਲ ਕਹੇ ਕੈ ਬਪਰੇ ਜੀਵਤ ਮੂਆ ਹਮਨ ਮਾਰੀ ਬ੍ਰਹਮਾ ਵਿਸ਼ਨੈ ਮਹੇਸ਼ ਇਕ ਮੂਰਤ ਅਪੇ ਕਰਤਾ ਕਰੀ ਕਾਇਆ ਸੋਧ ਤਰੇ ਪਵ ਸਾਗਰੇ ਆਤਮ ਤਤ ਵਿਚਾਰੀ ਗੁਰਸੇਵਾ ਤੇ ਸਦਾ ਸੁਖ ਪਾਇਆ ਅੰਦਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲ ਲਾਏ ਗੁਣਦਾਤਾ ਹੋਮੈ ਤ੍ਰਿਸ਼ਨਾ ਮਾਰੀ ਤੈ ਗੁਣ ਮਿਟੇ ਚੌਥੇ ਵਰਤੇ ਇਹ ਭਗਤ ਨਿਰਾਰੀ ਗੁਰਮੁਖ ਜੋਗ ਸ਼ਬਦ ਆਤਮ ਚੀਨੇ ਹਿਰਦੇ ਇਕ ਮੁਰਾਰੀ ਮਨੁ ਆਸਰੀ ਸ਼ਬਦੇ ਰਾਤਾ ਇਹ ਕਰਨੀ

ਹਰੀ ਵੇਦ ਬਾਦ ਨਾ ਪਾਖੰਡ ਔਧੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋ ਕਮਾਵੇ ਔਧੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰੇ ਮਨ ਮਰੇ ਔਧੂ ਜੋਗ ਜੋਤ ਵਿਚਾਰੀ ਮਾਇਆ ਮੋਹ ਪਵਜਲ ਹੈ ਅਵਧੂ ਸ਼ਬਦ ਰਤਰੇ ਕੁਲਤਾਰੀ ਸ਼ਬਦ ਸੂਰਜ ਵਿਚਾਰੀ ਔਧੂ ਬਾਣੀ ਵਿਚਾਰੀ ਇਹੋ ਮਨੇ ਮਾਇਆ ਮੋਹਿਆ ਔਧੂ ਨਿਕਸੇ ਸ਼ਬਦ ਵਿਚਾਰੀ ਆਪੇ ਬਖਸ਼ੇ ਮਿਲ ਮਿਲਾਏ ਨਾਨਕ ਸਰਣ ਤੁਮਾਰੀ ਰਾਮ ਕਲੀ ਮਹਲਾ ਤੀਜਾ ਸ਼ਬਦੀਆਂ ਏਕ ਓੰਕਾਰ ਸਤਿ ਪ੍ਰਸਾਦੇ ਸਰਮੈ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ ਕਿੰਤੇ ਕਟਨ ਦਇਆ ਆਵਣ ਜਾਣ ਵਿਪੁਲਾਈ ਜੋਗੀ ਤਾਂ ਤੀ ਨੇ ਪਵਣ ਚੁਣ ਲਿਆ ਐਸੀ ਕਿੰਗੁਰੀ ਵਜਾਏ ਜੋਗੀ ਜਿਤੇ ਕਿੰਗੁਰੀ ਅਨਹਦ ਵਾਜੇ ਹਰ ਸਿਉ ਰੇ ਲਾਈ ਸਤ ਸੰਤੋਖ ਪਾਤੇ ਕਰ ਚੋਲੀ ਜੋਗੀ ਅੰਮ੍ਰਿਤ ਨਾਮ ਭਗਤ ਪਾਈ ਧਿਆਨ ਕਾਕਰ ਡੰਡਾ ਜੋਗੀ ਸਿੰਘੀ ਸੁਤ ਵਜਾਏ ਮਨ ਦ੍ਰਿੜੇ ਕਰਿਆਸਨ ਬੈਸੇ ਜੋਗੀ ਤਾਂ ਤੇਰੀ ਕਲਪਨਾ ਜਾਈ ਕਹਿਆ ਨਗਰੀ ਮੈਂ ਮੰਗਣ ਚੜੇ ਜੋਗੀ ਤਾਂ ਨਾਮ ਪੱਲੇ ਪਾਈ ਇੱਥੇ ਕਿੰਗੁਰੀ ਧਿਆਨ ਨਾ ਲਾਗੇ ਜੋਗੀ ਨਾ ਸਜ ਪੱਲੇ ਪਾਏ ਇੱਥੇ ਕਿੰਗੁਰੀ ਸ਼ਾਂਤ ਨਾ ਆਵੇ ਜੋਗੀ ਅਭਿਮਾਨ ਵਿੱਚ ਜਾਏ ਪਹੁ ਪਹੁ ਤੂੰ ਪਤਲਾਏ ਜੋਗੀ ਇਹ ਸਰੀਰ ਕਢੰਡੇ ਗੁਰਮੁਖ ਹੋਵੇ ਤਤਨ ਦੀ ਬਾਜੇ ਇਹਨੇ ਬਿਰਤਿਸ਼ ਨਾ ਖੰਡੀ ਹੁਕਮ ਬੁਝੇ ਸੋ ਜੋਗੀ ਕਹੀਏ ਇੱਕ ਸੁਚ ਲਾਏ ਸੰਸਾ ਟੁੱਟੇ ਨਿਰਮਲ ਹੋਵੇ ਜੋਗ ਜੁਗ ਤੇ ਵਿਪਾਏ ਨਦਰੀ ਆਵਦਾ ਸਭ ਕੀ ਬਿਨਤੇ ਹਰ ਸਿਧੀ ਲਾਏ ਸਤਿਗੁਰ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋ ਜੀ ਪਾਈ ਇਹ ਜੋਗ ਨਾ ਹੋਵੇ ਜੋਗੀ ਜੇ ਕੋ ਟਾਮ ਵਿਛੋੜ ਪਰ ਪਵਨ ਕਰ ਹੈ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰਪ੍ਰਸਾਦੀ ਆਪਣਾ ਹਰ ਪਵ ਲਹਿ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮੈਂ ਰੋਗ ਵੱਡਾ ਪ੍ਰਸ਼ਨ ਮਾਇਆ ਨੇਕ ਜਤਨ ਪੇ ਕਰੇ ਜੋਗੀ ਰੋਗ ਨਾ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸ ਨੂੰ ਮਨ ਵਸਾਏ ਗੁਰਮੁਖ ਹੋਵੇ ਸੋਈ ਬੁੱਝੈ ਜੋਗ ਜੁਗ ਸੁਪਾਏ ਜੋਗੇ ਕਾ ਮੁਰਗ ਵਿਖਮ ਹੈ ਜੋਗੀ ਜਿਸ ਨੂੰ ਕਰੇ ਸੁਪਾਏ ਅੰਤਰ ਬਾਹਰ ਇੱਕ ਵੇਖੇ ਵਿੱਚੋਂ ਪਰਮ ਚੁਕਾਏ ਵਿਣ ਵਜਾਈ ਕਿੰਗਰੀ ਵਾਜੇ ਜੋਗੀ ਸਾ ਕਿੰਗਰੀ ਵਾਜਾਏ ਕਹਿ ਨਾਨਕ ਮੁਕਤ ਹੋਇਆ ਜੋਗੀ ਸੱਚ ਰਹੇ ਸਮਾਏ ਰਾਮ ਕਲੀ ਮਹਲਾ ਤੀਜਾ ਭਗਤ ਖਜਾਨਾ ਗੁਰਮੁਖ ਜਾਤਾ ਸਤਿਗੁਰ ਬੁਝ ਬੁਝਾਈ ਸੰਤੋ ਗੁਰਮੁਖ ਦੇ ਵਡਿਆਈ ਸੱਚ ਰਹੋ ਸਦਾ ਸਹਿਜ ਸੁਖ ਉਪਜੇ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋਟ ਨਾਮ ਲਿਵੇ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੇ ਤਿਸ ਤੇ ਬਿਨਤੇ ਅੰਤ ਨਾ ਸਖਾਈ ਸਦਾ ਹਜੂਰੇ ਧੁਰ ਨਾਮ ਦੇਖੋ ਰਚਨਾ ਚਿੰਨ ਰਚੇ ਰਜਾਈ ਸੱਚਾ ਸ਼ਬਦ ਰਵੀ ਕਟ ਅੰਦਰੇ ਸੱਚੇ ਸਿਉ ਲਿਵ ਲਾਈ ਸਤਸੰਗਤ ਮੈਂ ਨਾਮ ਨਿਰਮੂਲਕ ਵੱਡੇ ਭਾਗ ਪਿਆ ਜਾਈ ਪਰਮ ਨਾਮ ਪੁੱਲੂ ਸਤਿਗੁਰੂ ਸੇਵੋ ਮਨ ਰੱਖੋ ਕਠਾਈ ਬਿਨ ਆਵੇ ਸਭ ਪੁੱਲੀ ਫਿਰਦੀ ਬਿਥਾ ਜਿਨਮ ਗਵਾਈ ਜੋਗੀ ਜੁਗ ਤੇ ਗਵਾਈ ਹੰਡੇ ਪਾਖੰਡ ਜੁਗ ਨ ਪਾਈ ਸ਼ਿਵ ਨਗਰੀ ਮੈਂ ਆਸਣ ਬੈਸੇ ਗੁਰ ਸ਼ਬਦੀ ਜੁਗ ਪਾਈ ਤਾਤਰ ਬਾਜੀ ਸ਼ਬਦ ਨਿਵਾਰੀ ਨਾਮ ਵਸੇ ਮਨ ਆਈ ਇਹੋ ਸਰੀਰ ਸਰਵ ਰਹਿ ਸੰਤੋਸ਼ ਨਾਨ ਕਰੇ ਲਾਈ ਨਾਮ ਨਿਸ਼ਨਾਨ ਕਰੇ ਸੇ ਜਨ ਨਿਰਮਲ ਸ਼ਬਦ ਮਹਿਲ ਗਵਾਈ ਤ੍ਰੈ ਗੁਣ ਚੇਤ ਨਾਮ ਚੇਤੇ ਨਾਹੀ ਬਿਨ ਨਵੇ ਬਿਨ ਸਜਾਈ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ ਤੇ ਗੁਰੂ ਪਰਮ ਪੁਲਾਈ ਗੁਰਪ੍ਰਸਾਦੀ ਤੇ ਕੁਟੀ ਛੋਟੇ ਚੌਥੇ ਪਦ ਲਿਵ ਲਾਈ ਪੰਡਿਤ ਪੜੇ ਪੜੇ ਵਾਦ ਵਖਾਣੇ ਤੇ ਨਾ ਬੂਝ ਨਾ ਪਾਈ ਵਿਖਿਆ ਮਾਤੇ ਪਰਮ ਭਲਾਏ ਉਪਦੇਸ ਕਹੇ ਕਿਸ ਪਾਈ ਭਜਨਾ ਤੇ ਉੱਤਮ ਬਾਣੀ ਜੁਗ ਜੁਰੇ ਸੁਮਾਈ ਬਾਣੀ ਲਾਗੇ ਸੋਗਤ ਪਾਏ ਸ਼ਬਦ ਸੱਚ ਸਮਾਈ ਕਾਇਆ ਨਗਰੀ ਸ਼ਬਦ ਖੋਜ ਨਾਮ ਨਵਾਨ ਤੇ ਪਾਈ ਮਨ ਸਮਰ ਮਨ ਸੇ ਸਮਾਣਾ ਬਿਨੇ ਰਸਨਾ ਉਸ ਕਰਾਈ ਲੋਣ ਦੇਖ ਰਹੇ ਬਿਸਮਾਦੀ ਚੇਤੇ ਅਦਿਸ਼ਟ ਲਗਾਈ ਅਦਿਸ਼ਟ ਸਲਾਰੇ ਨਿਰਾਲਮ ਜੋਤੀ ਜੋਤ ਮਿਲਾਈ ਹਾਂ ਗੁਰੂ ਸਲਾਹੀ ਸਦਾ ਆਪਣਾ ਜਿਨ ਸਾਚੀ ਬੁਝ ਬਜਾਈ ਨਾਨਕ ਏਕ ਕਹਿ ਬਿਨੰਤੀ ਨਾਵੋਂ ਗਤ ਪਤ ਪਾਈ ਰਾਮ ਕਲੀ ਮਹਲਾ ਤੀਜਾ ਹਰ ਕੀ ਪੂਜਾ ਦੁਲੰਬ ਹੈ ਸੰਤੋ ਕਹਿਣਾ ਕਛੁ ਨ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਮ ਪੂਜ ਕਰਾ ਈਰਾਨ ਹਰ ਬਿਨੇ ਸਭ ਕਿਛ ਮੇਲਾ ਸੰਤੋ ਕਿਆ ਹਾਂ ਪੂਜ ਚੜਾਈ ਹਰ ਸਾਚੇ ਭਾਵੇ ਸਭ ਪੂਜਾ ਹੋਵੇ ਪਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨ ਮੁਖ ਤਾਏ ਨਾ ਪਾਈ ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਤੇ ਪਾਈ ਪਵਿੱਤੇ ਪਵਨ ਸੇ ਜਨ ਸਾਚੇ ਏਕ ਸ਼ਬਦ ਲਿਵ ਲਾਈ ਬਿਨ ਮਾਵੇ ਹੋਰ ਪੂਜ ਨਾ ਹੋ ਵੀ ਪਰਮ ਪੁੱਲ ਲੋਕਾਈ
ਗੁਰਮੁਖ ਪਹਿਚਾਣੇ ਸੰਤੋ ਰਾਮ ਨਾਮ ਵਿਲਾਈ, ਆਪੇ ਨਿਰਮਲੇ ਪੂਜ ਕਰਾਏ, ਗੁਰ ਸ਼ਬਦੀ ਥਾਂ ਪਾਈ ਪੂਜਾ ਕਰੇ, ਪਰ ਬਿਦ ਨਹੀਂ ਜਾਣੇ ਦੂਜੇ ਪਏ ਮਲਾਈ, ਗੁਰਮੁਖ ਹੋਵੇ ਸੋ ਪੂਜਾ ਜਾਣੇ, ਭਾਣਾ ਮਨ ਵਸਾਈ ਪਾਣੇ ਤੇ ਸਭ ਸੁਖ ਪਾਵੇ, ਸੰਤੋ ਅੰਤੇ ਨਾਮ ਸਖਾਈ, ਆਪਣੇ ਆਪਣਾ ਪਹਿਚਾਣੇ ਸੰਤੋ ਕੂੜ ਕਰੇ ਵਡਿਆਈ, ਪਾਖੰਡ ਕਿਨੇ ਵੀ ਜਮ ਨਹੀਂ ਛੋਡੇ, ਲੈ ਜਾਸੀ ਪਤ ਗਵਾਈ, ਜਿਨੇ ਅੰਤਰ ਸ਼ਬਦ ਆ ਪਛਾਣੇ, ਗਤ ਮਿਤ ਨੀ ਪਾਈ, ਇਹ ਮਨੁਆ ਸੁਣ ਸੁਮ ਲਗਾਵੇ, ਜੋਤੀ ਜੋਤ ਮਿਲਾਈ, ਸੁਣ ਸੁਣ ਗੁਰਮੁਖ ਨਾ ਵਖਾਣੇ, ਸਤ ਸੰਗਤ ਮਿਲਾਈ, ਗੁਰਮੁਖ ਗਾਵੇ ਆਵਕ ਗਾਵੇ, ਦਰ ਸਚੇ ਸਵ ਪਾਈ, ਸੱਚੀ ਬਾਣੀ ਸੱਚ ਵਖਾਣੇ, ਸੱਚ ਨਾਮ ਦੇ ਵਿਲਾਈ, ਪੰਜਨੇ ਅੰਤੇ ਅਤੇ ਪਵਨ ਖੰਜਨੇ, ਮੇਰਾ ਪ੍ਰਭ ਅੰਤੇ ਸਿਖਾਈ, ਸਭ ਕਿਛ ਆਪੇ ਆਪ ਵਰਤੇ, ਨਾਨਕ ਨਾਮ ਵਡਿਆਈ, ਰਾਮ ਕਰੀ ਮਹਲਾ ਤੀਜਾ, ਹਮ ਕੁਚਲੇ ਕੁਚੀਲੇ ਅਤੇ ਅਭਿਮਾਨੀ, ਮਿਲ ਸ਼ਬਦੇ ਮਿਲ ਉਤਾਰੀ, ਸੰਤੋ ਗੁਰਮੁਖ ਨਾਮ ਨੇ ਸਾਰੀ ਸੱਚਾ ਨਾਮ ਵਰਤਿਆ, ਖੜ ਅੰਤਰੇ ਕਰਤੇ ਆਪੇ ਸਵਾਰੀ, ਰੋ ਪਰਸੇ ਪਰਸੇ ਫਿਰ ਪਰਸ ਹੋਏ, ਹਰ ਜੋਤੀ ਜਿਉ ਆਪਣੀ ਕਿਰਪਾ ਤਾਰੀ, ਇੱਕ ਭੀਖ ਕਰੇ ਫਿਰ ਬਿਮਾਨੀ, ਤਿੰਨ ਜੂਏ ਬਾਜੀ ਹਾਰੀ, ਇੱਕ ਆਂਦੇ ਨੇ ਭਗਤ ਕਰੇ ਦਿਨ ਰਾਤੀ, ਰਾਮ ਨਾਮ ਉਰਹਾਰੀ, ਆਂਦੇ ਨੇ ਰਾਤੀ ਸਹਿਜੀ ਮਾਤੇ ਸਹਿਜੀ ਹਮੇ ਮਾਰੀ, ਭੇ ਬਿਨ ਭਗਤ ਨਾ ਹੋਈ ਕਬ ਹੀ, ਭੇ ਪਾਏ ਭਗਤ ਸਵਾਰੀ, ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤਤ ਵਿਚਾਰੀ, ਆਪੇ ਆਪੇ ਕਰਾਏ ਕਰਤਾ ਆਪੇ ਬਖਸ਼ ਭੰਡਾਰੀ, ਤਿਸ ਕਿਹਾ ਗੁਣਾ ਕਾਂਤ ਨਾ ਪਾਇਆ, ਹੋ ਗਾਵਾਂ ਸ਼ਬਦ ਵਿਚਾਰੀ, ਹਰ ਜਿਉ ਜਪੀ ਹਰ ਜਿਉ ਸਲਾਹੀ, ਵਿੱਚੋਂ ਆਪਣੇ ਵਾਰੀ, ਨਾਮ ਪਦਰਤ ਗੁੱਤ ਪਾਇਆ ਖੁੱਟ ਸੱਚੇ ਭੰਡਾਰੀ, ਆਪਣਿਆਂ ਭਗਤਾਂ ਨੂੰ ਆਪੇ ਤੁਟਾਏ, ਆਪਣੀ ਕਿਰਪਾ ਕਰ ਕਲਤਾਰੀ, ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ, ਗਾਵਨ ਸਭ ਵਿਚਾਰੀ, ਜਿਉ ਪਿੰਡ ਸਭ ਕਿਸ਼ੇ ਸਦਾ ਆਖਣੇ ਬਿਕਮ ਵਿਚਾਰੀ, ਸ਼ਬਦ ਲੱਗੇ ਸਹੀ ਜਨ ਸਰੇ ਪੁੱਤ ਪਰ ਉਤਾਰੇ, ਬਿਨ ਹਰ ਸੱਚੇ ਕੋ ਪਰ ਨ ਪਾਵੇ, ਬੁਝੇ ਕੋ ਵਿਚਾਰੀ, ਜੋ ਤੁਰ ਲਿਖਿਆ ਸੋਈ ਪਾਇਆ, ਮਿਲ ਹਰ ਸ਼ਬਦ ਸਵਾਰੀ, ਕਾਇਆ ਕੰਚਨ ਸ਼ਬਦ ਰਾਤੀ, ਸੱਚੇ ਨ ਪਿਆਰੀ, ਕਾਇਆ ਅਮਰਤ ਰਹੇ ਪਰ ਪੂਰੀ, ਪਾਈਏ ਸ਼ਬਦ ਵਿਚਾਰੀ, ਜੋ ਪ੍ਰਭੇ ਖੋਜੇ ਸਹੀ ਪਾਵੇ, ਹੋਰ ਫੂਟ ਅਹੰਕਾਰੀ, ਬਾਦੀ ਬਿੰਸ ਸਿਵਕ ਸੇਵੈ, ਗੁਰ ਕਹੇ ਤੇ ਪਿਆਰੀ, ਸੋ ਜੋਗੀ ਤਤ ਗਿਆਨ ਵਿਚਾਰੇ, ਹੋਮੇ ਤਿਸ਼ਨਾ ਮਾਰੀ, ਸਤਿਗੁਰੂ ਦਾਤਾ ਕਿਨੇ ਪਛਾਤਾ, ਜਿਸਨ ਕੇ ਪਤੁ ਮਾਰੀ, ਸਤਿਗੁਰੁ ਸੇਵੈ ਮੈਂ ਲਾਗੇ ਡੂਬ ਅਹੰਕਾਰੀ, ਜਿਚਰ ਅੰਦਰ ਸਾਸ ਤਿਚਰੇ ਸੇਵਾ ਕੀ ਚੇ ਜਾਏ, ਮਿਲੀਏ ਰਾਮ ਮੁਰਾਰੀ, ਅੰਦਨ ਜਾਵੇ ਤੇ ਰਹੇ ਦਿਨ ਰਾਤੀ, ਆਪਣੇ ਪ੍ਰਿਆ ਪ੍ਰੀ ਤੇ ਪਿਆਰੀ, ਤਨ ਮਨ ਵਾਰੀ ਵਾਰ ਕੁਮਾਈ, ਆਪਣੇ ਗੁਰਬਿਟ ਬਲਹਾਰੀ, ਮਾਇਆ ਮੋਹ ਬਿੰਸ ਜਾਏਗਾ, ਉਭਰੇ ਸ਼ਬਦ ਵਿਚਾਰੀ, ਆਪ ਜਗਾਏ ਸਹੀ ਜਾਗੇ, ਗੁਰ ਕੇ ਸ਼ਬਦ ਵਿਚਾਰੀ, ਨਾਨਕ ਸਹੀ ਮੂਹੇ ਜੇ ਨਾਮ ਨਾ ਚੇਤੈ, ਭਗਤੀ ਜਿਵੇ ਵਿਚਾਰੀ, ਰਾਮ ਕਲੀ ਮਹਿਲਾ ਤੀਜਾ, ਨਾਮ ਖਜਾਨਾ ਗੁਰ ਤੇ ਪਾਇਆ, ਤ੍ਰਿਤ੍ਰੇ ਆਕਾਈ, ਸੰਤੋਰ ਗੁਰਮੁਖ ਮੁਕਤ ਗਤ ਪਾਈ, ਇੱਕ ਨਾਮ ਵਸਿਆ ਕਟ ਅੰਤਰ, ਪੂਰੇ ਕੀ ਵੜੇ ਆਈ ਰਹੋ, ਆਪੇ ਕਰਤਾ ਆਪੇ ਭਗਤਾ ਦਿੰਦਾ ਰਿ ਸਵਾਈ, ਜੋ ਕਿਛ ਕਰਨਾ ਸੋ ਕਰ ਰਹੀਆ, ਔਰ ਨਕਲਣਾ ਜਾਈ, ਆਪੇ ਸਜੇ ਸੇ ਛੁਪਾਏ, ਸਿਰ ਤੇ ਤੰਦੇ ਲਾਈ, ਤਿਸੇ ਤੇਰੇ ਬੋ ਤਾਂ ਸੁਖ ਪਾਓ, ਸਤਿਗੁਰ ਮਿਲ ਮਿਲਾਈ, ਆਪਣਾ ਆਪ ਆਪ ਉਪਾਏ, ਅਲਖਣ ਲਖਣਾ ਜਾਈ, ਆਪੇ ਮਰਜ ਵਾਲੇ ਆਪੇ, ਤਿਸੋਂ ਤਿਲ ਨਾ ਤਮਾਈ, ਇੱਕ ਦਾਤੇ ਇੱਕ ਮੰਗ ਤੇ ਕੀਤੇ, ਆਪੇ ਭਗਤ ਕਰਾਈ, ਸਿਵੜ ਬਾਗੀ ਜਿਨੀ ਕੋ ਜਾਤਾ, ਸਚਰੇ ਸਮਾਈ, ਆਪ ਸਰੂਪ ਸਿਆਣਾ ਆਪੇ, ਕੀਮਤ ਕਹਿਣਾ ਜਾਈ, ਆਪੇ ਦੁੱਖ ਸੁਖ ਪਾਏ ਅੰਦਰੇ, ਆਪੇ ਪਰਮ ਭੁਲਾਈ, ਵੱਡਾ ਦਾਤਾ ਗੁਰਮੁਖ ਜਾਤਾ, ਨਿਗੁਰੀ ਅੰਧ ਫਿਰ ਲੁਕਾਈ, ਜਿਨੀ ਚਾਖਿਆ ਤਿਨਾ ਸਾਧੀ ਆਇਆ, ਸਤਿਗੁਰ ਬੂਝੇ ਬੁਝਾਈ, ਇੱਕ ਨਾ ਨਾਵੋ ਆਪ ਪੂਲਾਏ, ਇੱਕ ਨਾ ਗੁਰਮੁਖ ਦੇ ਬੁਝਾਈ, ਸਦਾ ਸਦਾ ਸਲਾਹੋ ਸੰਤੋ ਤਿਸ ਦੀ ਵੱਡੀ ਵਡਿਆਈ, ਤਿਸ ਅਵਰ ਨਾ ਕੋਈ ਰਾਜਾ, ਕਰਤ ਪਾਵਸ ਬਣਤ ਬਣਾਈ, ਨਿਉ ਤਿਸੇ ਕਹੇ ਸਦ ਸਾਚਾ, ਬਿਰਲੇ ਹੁਕਮ ਨਾਈ, ਤਿਸ ਨੂੰ ਪ੍ਰਾਣੀ ਸਸਤਿਆ ਵੋ, ਜਿਨ ਗੁਰਮੁਖ ਬਣਤ ਬਣਾਈ, ਸਤਿਗੁਰੂ ਪਿਟੇ ਸੋ ਜਨ ਸਿਜੈ, ਜਿਸ ਹਿਰਦੇ ਨਾ ਵਸਾਈ, ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਣਾਈ, ਨਾਨਕ ਸੁਣ ਵੇਖ ਰਿਹਾ ਵਿਸਮਾਦ, ਮੇਰਾ ਪ੍ਰਭ ਰਵਿਆ ਸਰਬ ਥਾਈ, ਰਾਮ ਕਲੀ ਮਹਲਾ ਪਾਂਜੀ, ਵਾਂ ਇਸ਼ਟ ਵਧੀਆ ਇੱਕ ਓਂਕਾਰ, ਸਤਿ ਪ੍ਰਸਾਦ
किन्हें ही किया प्रवृत्ति पसारा, किन्हें किया पूज विचारा, किन्हें ने पुंगम सादे मोह दीने हर हर आराधे तेरा प्रोसा प्यारे अन्ना जन बेचा, किन्हें ही ग्रह तज बन ठंड खाए पाया, किन्ने मोहन अदूत सदाया, कोई कहे तो अन्न पगोती मोह दीन हर हर उठ लेती, किन्नी रह कया हो तिस वासी, कोई अन्न तज पया उदासी, किन्नी पवन सवतरती करिया मोह दीन हर हर परया, किन्ही कहिया मैं कुल वडियाई, किन्ही कहिया बाह बोह पाई, कोई कहे मैं इतने पुसारा मोह दीन हर हर अधारा, किन्ही कुकरे नित कराई, किन्हो वर्त ने मला पाई, किन्ही तिलक गोपी चंद लाया मोह दीन हर हर ते आया, किन्नी सिदे बहुत चिटक लाए, किन्नी पीखे बहु थाट बनाए, किन्नी तंत मंत वो खेवा मोदीन हर हर हर सेवा, कोई चतुर एक हवे पंडित, को खटे कर्म सहत सुमंडित, कोई करे आचार सुकरणी मोदीन हर हर हर शरणी, सगले कर्म धर्म जुग सोधे बिन अवे ए मन पर बोधे, कौन नानक जो साध संग पाया पूजी तृष्ण मासी तिलाया, राम कले मला पंजवान इस पानी ते जिन तू करिया, माटी काले देहरा करिया, ओकस जोत ले सुतपरी किया, मात कृप मैं जिन दुरा किया, लखन हर समार मना सगले छोर विचार मना रहो, जिन दिए तुद बाप मैं तारी, जिन दिए प्रात पुतहारी, जिन दिए तुद बंत और मीता, तिस ठाकर कर रख ले चीता, जिन दिया तुदे पवन मोला, जिन दिया तुद निर्मोला, जिन दिया तुद पाप को बलना, तिर ठाकर के रख मन सरना, क्षति अमृत जिन भोजन दिए, अंतरे थान ठहरावन को दिए, बसदा दियो बर्तन बलना, तिर ठाकर को चित रख चरना, पीखन को नेत्र सुन को करना, भस्त कुमावन बासन रसना, चरण चलन को सुर कीनो मेरा मन, तिस ठाकर को पूज पैरा, अपवित्र पवित्र जिंतु करिया सगल जोन मैं तू सिर तरे, अब तू सी जी पवे न सी जय, कर जी सवरे मन प्रभु त्याई जय, इहा हूं एक ओही जत कत देखे दस सोही, तिस सेवत मन आलस कर, जिस विसरी एक निमक न सरे, हम अपराधी निर्गुणी आरे, नानक किसी सेवा ना करम वारे, ए गुर बोहित बड़पागी मिलिया, नानक दास संग पातरे तरिया, राम कली माला पाना काहू बिहावे रंग रस रूप, काहू बिहावे माए बाए पूत, काहू बिहावे राज मिलक व्यापार, संत बिहावे हर नाम धारा, रचना साच बनी सबका एक तनी, काहू बिहावे वेद और वाद, काहू बिहावे रसना साध, काहू बिहावे लप्त संग नारी, संत रचे केवल नाम मुरारी, कहू बिहावे खेल तेज हुआ, कहू बिहावे अमरी हुआ, कहू बिहावे पर दर्प चुराई, हर जन बिहावे नाम त्याय, कहू बिहावे जोग तप पूजा, कहू रोग सुग परमीजा, कहू पवन तार जात बिहाय, संत बिहावे कीर्तन गाये, कहू बिहावे दिन रहन चालते, कहू बिहावे सो फिर मालते, कहू बिहावे कितन गाय, कहू बिहावे दिन रहने चालते, कहू बिहावे सुपड़ मालते, कहू बिहावे बाल पड़ावत, संत बिहावे हर जस गावत, कहू बिहावे नट नट के नृत्य, कहू बिहावे जिये ए हृदय, कहू बिहावे राज में डरते, संत बिहावे हर जस करते, कहू बिहावे मता मसूरत, कहू बिहावे सेवा जरूरत, कहू बिहावे सोदत सीजीवत, संत बिहावे हर जस विवत, जित को लाया तित ही लगाना, ना को मुड़ नहीं को सियाना, करके बाज देवे ना हो नानक ताके बलबले जाओ, राम करी मला पंजवान, दावा अगन रह हर बूट, मात गर्भ संकट छूट, जाका नाम सब पजाए, संत ऐसे संत जना रखे रहे, ऐसी राखन हर दयाल, जत कत तेखो तुम प्रतिपाल, जल जी पीवत ज्यों ते मटंत, तन बिगसी ग्रह अवत कंते, लोभी का तन प्राण आधार, त्यों हर जन हर हर नाम प्यारे,

ਜਿਉਂ ਅੰਦਲੇ ਪੇਖਤ ਹੋਏ ਆਨੰਦ ਗੁੰਗਾ ਬਕਦੇ ਗਾਵੇ ਭਾਸ਼ਣ ਦੇ ਪਿੰਗਲੇ ਪਰਬਤ ਪ੍ਰਤੇ ਪਾਰ ਹਰ ਕੇ ਨਾਮ ਸਰ ਉਦਾਰੇ ਜਿਉਂ ਪਾਵੇ ਕੇ ਸੰਗ ਸੀਤ ਕੋ ਨਾਸ ਐਸੇ ਪ੍ਰਾਸ਼ਿਤ ਸੰਤ ਬਿੰ ਸੰਤ ਸੰਗ ਬਿਨ ਨਾਸ ਜਿਉਂ ਸਾਬਣੇ ਕਾਪਰ ਉਜਲ ਹੋਤ ਨਾਮ ਜਪਤ ਸਭ ਪਰਮ ਪੁਖ ਹੋਤੇ ਜਿਉਂ ਚੱਕ ਵੀ ਸੂਰਜ ਕੀ ਆਸ ਜਿਉਂ ਚਾਤਕ ਬੂੰਦ ਕੀ ਪਿਆਸ ਜਿਉਂ ਕੁਰਾਂਕ ਨਾਦ ਕਰਨ ਸਮਾਨੇ ਤਿਉਂ ਹਰ ਨਾਮ ਹਰ ਜਨ ਮਨੇ ਸੁਖ ਨੇ ਤੁਮਰੀ ਕੇ ਪਤਾ ਲੱਗੀ ਪ੍ਰੀਤ ਦਿਆਲ ਪਏ ਤਾਂ ਇਹ ਚੀਤ ਦਿਆ ਤਾਰੀ ਤਿੰਨ ਤਿੰਨ ਹਾਰ ਬੰਧਨ ਤੇ ਹੁਸ਼ ਟਕਾਰ ਸਭ ਥਾਨ ਦੇਖੇ ਨਿਣ ਲੋਈ ਤਿਸ ਬਿੰਦੂ ਜਾ ਔਰ ਨਾ ਕੋਈ ਪਰਮ ਪੈ ਛੁਟੇ ਗੁਰਪ੍ਰਸਾਦ ਨਾਨਕ ਪੇਖਿਓ ਸਭ ਸੰਵਾਦ ਰਾਮ ਕਲੀ ਮਹਲਾ ਪੰਜਾ ਜੀ ਜਨ ਦੇ ਸਭ ਪੇਖੀ ਹੈ ਪ੍ਰਭ ਸਗਲ ਤੁਮਾਰੀ ਧਾਰਨਾ ਇਹੋ ਮਨ ਹਰ ਕੋ ਨਾਮ ਉਧਾਰਨਾ ਖਿਨਮੇ ਥਾਪੂ ਤਪੇ ਕੁਦਰਤ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਲੋ ਛੁੱਟ ਨਿੰਦਾ ਸਾਧੂ ਸੰਗ ਵੇਧਾਰ ਨਾਨਾ ਜਮ ਜਾਮ ਜਪਤੇ ਮੰਦਨ ਹੋਵੇ ਸੁਖੇ ਸੁਖ ਗੁਦਾਰਨਾ ਭਗਤ ਸ਼ਰਨ ਜੋ ਆਵੇ ਪ੍ਰਾਣੀ ਤਿਸ ਇਹਨ ਹਾਰਨਾ ਸੁਖ ਦੁਖ ਇਸ ਮਨ ਕੀ ਬੇਹਤਾ ਤੁਮ ਹੀ ਅੱਗੇ ਸਾਰਨਾ ਤੂੰ ਦਾਤਾ ਸਭ ਨਾ ਜੀਆ ਕਾ ਆਪਣੇ ਕੀਆ ਪਾਲਨਾ ਅਨੇਕ ਬਾਰ ਕੋਟ ਜਾਣੇ ਉਪਰ ਨਾਨਕ ਵੰਨੇ ਵਾਰਨਾ ਰਾਮ ਕਲੀ ਮਲਾ ਪੰਜਵਾਂ ਅਸ਼ਟਪਦੀ ਏਕ ਓਅੰਕਾਰ ਸਪਸਾਦੇ ਦਰਸ਼ਨ ਪੇਟ ਤੇ ਪਾਪ ਸਭ ਨਾਸੈ ਹਰ ਸਿਉਂ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਪਰਮ ਕਾ ਨਾਮ ਦ੍ਰਿੜਾਏ ਅੰਤੇ ਹੋ ਸਖਾਈ ਸਗਲੇ ਦੁਖ ਕੜੀੜਾ ਪੰਨਾ ਸੰਤੇ ਤੁਰਮੁਖ ਲਾਈ ਪਤਿਤ ਪੁਨੀਤੇ ਕੀਖਨ ਪੀਤਰੇ ਅਗਿਆਨੰਦ ਜਾਈ ਕਰਨ ਕਰਨ ਸੁਮਰਤ ਸੁਆਮੀ ਨਾਨਕ ਸੁਣਾਈ ਬੰਧਨ ਤੋੜੇ ਚਰਨ ਕਮਲ ਦ੍ਰਿੜਾਏ ਏਕ ਸ਼ਬਦ ਲਾਈ ਅੰਧ ਕੋ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣ ਆਈ ਜਨਮ ਮਰਨੇ ਕਾ ਚਿੰਤਾ ਚੁਕ ਬੋੜ ਕਤੂ ਨਾ ਤਾਈ ਨਾਮ ਰਸੈਣੇ ਮਨ ਰਾਤਾ ਅੰਮ੍ਰਿਤ ਪੀਤ ਪਿਤਾਈ ਸੰਤ ਸੰਗੇ ਮਿਲ ਕੇ ਤੰਗਾਇਆ ਨੇ ਚਲੇ ਵਸਿਆ ਜਾਈ ਪੂਰੇ ਗੁਰਪੂਰੀ ਮਤ ਦੀਨੇ ਹਰ ਬਿਨੇ ਅੰਨ ਪਾਈ ਨਾਮ ਨਿਧਾਨ ਪਾਇਆ ਵਡਭਾਗੀ ਨਾਨਕ ਨਰਕ ਨਾ ਜਾਈ ਕਾਲ ਸਿਆਣੇ ਪੀ ਉਕਤ ਨ ਮੇਰੀ ਪੂਰੇ ਗੁਰੂ ਕੋ ਮਾਈ ਜਪ ਤਪ ਸੰਜਮੇ ਸੁਚੈ ਸੋਈ ਆਪੇ ਕਰੇ ਕਰਾਈ ਪੁਰਤ ਕਲਿਤਰ ਮਹਾਂ ਵੇਖਿਆ ਮੈਂ ਗੁਰਸਾਚੇ ਲੈ ਲਾਈ ਲੈ ਤਰਾਈ ਆਪਣੇ ਜੀਤੇ ਆਪ ਸੰਭਾਲੇ ਆਪ ਲਈ ਲੜ ਲਾਈ ਤਾ ਸਾਚ ਧਰਮ ਕਾ ਬਿੜਾ ਬੰਦੇ ਆ ਪਵ ਜਲ ਪਾਰ ਪਵਾਈ ਬੇਸ਼ੀ ਮਾਰ ਬਿਆੰਤ ਸਵਾਮੀ ਨਾਨਕ ਬਲਬਲ ਜਾਈ ਕਲ ਮੂਰਤ ਜੁਨੇ ਸੰਭੋ ਕਲ ਅੰਧਾਰ ਦੀ ਪਏ ਅੰਤਰ ਜਮੀ ਜੀਆਂ ਕਾ ਦਾਤ ਦੇਖਤ ਤ੍ਰਿਤ ਅਕਾਈ ਏਕੰਕਾਰ ਨਿਰੰਜਨ ਨਹੀਂ ਪੋਏ ਸਭ ਜਲ ਤਲ ਰਿਹਾ ਸਮਾਈ ਭਗਤ ਦਾਨ ਭਗਤ ਨੀ ਕੂ ਦੀਨਾ ਹਰ ਨਾਨਕ ਜਚੇ ਮਈ ਰਾਮ ਕਲੀ ਮਹਲਾ ਪੰਜਾਂ ਸਲੋਕ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਰਤ ਰਾਮ ਪਿਆਰੇ ਹਰ ਪ੍ਰੇਮ ਭਗਤ ਬਣਾਈ ਸੰਤੋ ਸਤਿਗੁਰ ਕਿਵ ਨਿਭਾਈ ਸੰਤੋ ਹਰ ਨਾਮ ਲਾਹ ਦਾਸੇ ਕੋ ਦੀਆ ਸਗਲੀ ਤੇ ਬਿਆਹੀ ਕੁਝ ਕੁਝ ਲਾ ਲੇ ਇੱਕ ਪਾਇਆ ਹਰ ਕਿਰੇ ਤੇ ਕਨ ਜਾਈ ਸੰਤੋ ਚਰਨ ਕਮਲ ਸਿਉਂ ਲਗੋ ਧਿਆਨ ਨਾ ਸੱਚ ਦਸਮਾਈ ਸੰਤੋ ਗੁਣ ਗਾਵਤ ਗਵਤ ਪੈ ਨਿਹਾਲਾ ਹਰ ਸਿਮਰਤ ਤੇ ਤਈ ਸੰਤੋ ਆਤਮ ਰਾਮ ਰਵਿਆ ਸਭ ਅੰਤਰੇ ਕਤ ਆਵੇ ਕਤ ਜਾਈ ਸੰਤੋ ਆਜ ਗਾਦੀ ਹੈਪੀ ਹੋਤੀ ਸਭ ਜੀਆਂ ਕਰ ਸੁਖ ਦਈ ਸੰਤੋ ਆਪ ਬੇ ਅੰਤ ਅੰਤ ਨੀ ਪਾਈਏ ਪੂਰੇ ਆਸ ਉਠਾਈ ਸੰਤੋ ਮੀਰ ਸਾਜਨੇ ਮਾਲ ਜੋਬਨੇ ਸੁਤ ਹਰ ਨਾਨਕੇ ਬਾਪ ਅੰਬਰੀ ਮਾਈ ਸੰਤੋ ਰਾਮ ਕਲੀ ਮਹਲਾ ਪੰਜਵਾਂ ਮਨ ਬਚੇ ਕਰਮੇ ਰਾਮ ਨਾਮ ਦੇ ਚਿਤਾਰੀ ਕੁਮਨ ਕੀਰ ਮਹਾਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਅੰਤਰ ਸੁਖਾ ਬਹਰ ਸੁਖਾ ਹਰ ਜਪ ਮਲ ਨੇ ਪੇ ਦੁਸਤਾਰੀ ਜਿਤੇ ਲਾਗੇ ਤਿਨ ਨਿਵਾਰੇ ਪ੍ਰਭ ਜੀਓ ਆਪਣੀ ਕਿਰਪਾ ਤਾਰੀ ਉਦਰੇ ਸੰਤ ਪ੍ਰੇ ਹਰ ਸਰਨੀ ਪਚ ਬਿਨਸੇ ਮਹਾਂਕਾਰੀ ਸਾਧੂ ਸੰਗਤ ਇਹ ਫਲ ਪਾਇਆ ਇੱਕ ਕੇਵਲ ਨਾ ਮੋਰਾਰੀ ਨਾਮ ਆਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋ ਤੁਮਾਰੀ ਤੂੰ ਸਮਰੱਥ ਅਕਥ ਗੋਚਰ ਰਿਹਾ ਇੱਕ ਮੁਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨ ਪਰਾਵਾਰੀ ਨਾਮ ਦਾਨ ਵਡਿਆਈ ਤੇਰਿਆਂ ਸੰਤ ਜਨਾ ਰਹਿਣਾਰੀ
ਰਾਮ ਕਲੀ ਮਹਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਸਾਹਿਬ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਪਾਇਆ ਸਹੀ ਸਿੱਧੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਉਣ ਆਈਆਂ ਸ਼ਬਦ ਤਗਾਉ ਹਰੀ ਕੇ ਰਾਮਾ ਜੀ ਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਜਾਰੋ ਹਰਨਾਲੇ ਹਰਨਾਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਕਰੇ ਤੇਰਾ ਕਰ ਸਵਾਰ ਰਹਿਣਾ ਸਭਨਾ ਗਲਾ ਸਮਰਾਟ ਸਵਾਮੀ ਸੁਖ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਜਾਰੋ ਹਰਨਾਲੇ ਸਾਚੀ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਦਾ ਤੇਰੇ ਸਭ ਕਿਛ ਹੈ ਜਿਸ ਦੇ ਸੁਭਾਵੇ ਸਦਾ ਸਿਵ ਸਲਾ ਤੇਰੀ ਨਾਮ ਵਸਾਵੇ ਨਾਮ ਜਨ ਕੇ ਮਨ ਵਸਿਆ ਵਜੇ ਚੁਕਨੇਰੇ ਕਹੇ ਨਾਨ ਸੱਚੇ ਸਾਹਿਬ ਕਿਆ ਨਾਹੀ ਕਰ ਤਿਰੈ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਹੈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾ ਸੁਣੋ ਸੰਤੋ ਸ਼ਬਦ ਤਰਹੋ ਪਿਆਰੂ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਕਰਸ ਪਾਗੈ ਕਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਤਾਰੀਆ ਪੰਜ ਦੂਤ ਤੁਧ ਵਸ ਕੀਤੀ ਕਾਲ ਖੰਡ ਮਾਰਿਆ ਤੁਰੇ ਕਰਮ ਪਾਇਆ ਤਿਤ ਜਿਨ ਗਉ ਤੇ ਨਾਮ ਹਰ ਕੈ ਲਾਗੇ ਕਹਿ ਨਨ ਤੈ ਸੁਖ ਹੁਆ ਤਿਤ ਕਰ ਅਨੰਦ ਵਾਜੇ ਸਾਚੀ ਲਿਵੇ ਬਿਨ ਦੇ ਨਿਮਾਣੇ ਦੇ ਨਿਮਾਣੇ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਤੁਧ ਵਾਜੇ ਸਮਰਥ ਕੋਈ ਨਹੀਂ ਗੀ ਕਿਰਪਾ ਕਰਪਨ ਵਾਰੀਆ ਇਸਨੋ ਹੁਰ ਤੋਂ ਨਾ ਹੀ ਸ਼ਬਦ ਲਗ ਸਵਾਰੀ ਆ ਕਹਿ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖੇ ਕੱਟੇ ਗਿਆਨ ਸਾਰੇ ਆ ਅੰਦਰ ਜਨ ਕੰਭੋ ਤੁਟਾ ਦਿਨ ਕਾ ਸ਼ਬਦ ਸੱਚੇ ਵਿਚਾਰਿਆ ਕਹੇ ਨਾਮ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਹੁੰਦੇ ਸੋਈ ਜਨ ਪਾਵੇ ਪਾਵੇ ਤਾਂ ਸੋਏ ਜਨ ਦੇ ਜਿਸਨੋ ਹੁਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੁੱਲੇ ਫਿਰੇ ਦੈ ਦਿਸ ਇੱਕ ਨਾਮ ਲਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾਉਣਾ ਪਾਵੇ ਕਹੇ ਨਾਨਕ ਜਿਸ ਦੀ ਪੀ ਅਰੇ ਸੂਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਕਥਕੀ ਕਰ ਕਹਾਣੀ ਕਰੇ ਕਹਾਣੀ ਕਥਕੀ ਰੀਕਿਤ ਦੁਆਰੇ ਪਾਈਏ ਤਨ ਮਨ ਤਨ ਸਭ ਸੌਂਪੀ ਗੁਰ ਕੋਈ ਹੁਕਮ ਨੀ ਪਾਈਏ ਹੁਕਮ ਨੇ ਗੁਰੂ ਕੇ ਰਾਘਵ ਸੁੱਚੀ ਬਾਣੀ ਕਹੇ ਨਾਨੇ ਸੁਣ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਪਾਇਆ ਚਤੁਰਾਈ ਨਾ ਪਾਇਆ ਕਿਨੇ ਸੁਣ ਤੂੰ ਮਨ ਮੇਰਿਆ ਏ ਮਾਇਆ ਮੋਹਣੀ ਜਿਨ ਇਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿੰਟ ਗਲੀ ਪਾਈ ਆ ਕੁਰਬਾਨ ਕੀਤਾ ਤਿਸੇ ਬੇਟਾ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਏ ਕੁਟੁੰਬ ਤੂੰ ਦੇਖਦਾ ਜੇ ਚਲੇ ਨਾਹੀ ਤੇਰੇ ਨਾਲੇ ਸਾਥ ਕੁਟੁੰਬ ਸਾਥ ਤੇਰੇ ਚਲੇ ਨਾਹੀ ਤਿਸ ਨਾਲ ਕਿਉਂ ਚਿਤਲਾਈਏ ਐਸਾ ਕੰਮ ਬੁਰੇ ਨਾ ਕੀਚੇ ਜਿਤ ਅੰਤ ਗਿਆ ਪਛਤਾਈਏ ਸਤਿਗੁਰੂ ਕਵਦਾ ਸੁਣ ਤੂੰ ਸੁਬੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੁਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਹੱਥ ਵੀ ਜਾਣੇ ਜੀ ਜਨ ਤੇ ਸਭ ਖੇਲ ਤੇਰਾ ਕਿਆ ਵੱਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਦੋਂ ਪਾਇਆ ਕਹੇ ਨਾਨਕ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰੇ ਨਰ ਮੰਜਨ ਖੋਜ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਉਹਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਤੇ ਸਭ ਤੁਧ ਪਾਏ ਇੱਕ ਵਿਖ ਪਰਸਣੇ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁਟਾ ਤਿੰਨ ਅੰਮ੍ਰਿਤ ਉਹਤੇ ਪਾਇਆ ਭਗਤਾਂ ਕੀ ਚੱਲ ਨਿਰਾਲੀ ਚੱਲਣ ਰਾਲੀ ਭਗਤਾਂ ਕੇਰੀ ਬਿਕਮਰ ਚੱਲਣਾ ਲਭ ਲੋ ਅਹੰਕਾਰ ਤਜ ਤਿਸ਼ਨਾ ਬਹੁਤ ਨਹੀਂ ਬੋਲਣਾ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਪ ਤੇ ਜਹਰ ਵਸ ਨਾ ਸਮਾਣੀ ਕਹੇ ਨਾਨਕ ਚੱਲ ਭਗਤਾ ਜੁਗ ਜੋ ਨਿਰਾਲੀ ਜਿਉਂ ਤੂੰ ਚਲਾ ਹੈ ਤਿਵੇ ਚੱਲੇ ਸਵਾਮੀ ਹੋਰ ਕਿਹਾ ਜਾਣੇ ਗੁਣ ਤੇਰੇ ਜਿਉਂ ਤੂੰ ਚਲਾ ਹੈ ਤਿਵੇ ਚੱਲੇ ਜਿਨ ਮਰਗ ਪਾਵੇ ਕਰਕੇ ਪਾ ਜਿਨ ਨਾਮ ਲਾਏ ਸੇ ਹਰ ਹਰੇ ਸਤਿਆਵੇ ਜਿਸਨੂੰ ਕਦੋਂ ਸੁਣਾਈ ਆਪਣੀ ਸੇ ਗੁਰਦੁਆਰੇ ਜਿਸ ਕੋ ਪਾਵੇ ਕਹੇ ਨਾਨਕ ਸੱਚੇ ਸਾਖੀ ਜੋ ਪਾਵੇ ਤਿਵੇ ਚਲਾਵੇ ਇਹੋ ਸੁਹੇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹੇਲਾ ਸਤਿਗੁਰ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗਲੀ ਕਿਨਾਂ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਤੇ ਆਇਆ ਹਰ ਤੇ ਆਇਆ ਪਵਿੱਤ ਹੋਏ ਗੁਰਮੁਖ ਜਿਨ ਤੇ ਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿ ਸਿਉ ਪਵਿੱਤ ਸੰਘ ਸਵਾਈਆ
ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵੇ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਤੇ ਆਇਆ ਕਰਮੀ ਸੇ ਉਪੇ ਜੀਵਨ ਕਰਮੀ ਸੇ ਪਾਇਆ ਜਾਏ ਸੰਸਾ ਜਾਏ ਜਿੱਥੇ ਸਾ ਕਿਤੇ ਸੰਜਮ ਰਹੇ ਕਰਮ ਕਮਾਏ ਸੈਸੇ ਜੂ ਮਿਲਣ ਹੈ ਕਿ ਸੰਜਮ ਸੁਤਾ ਜਾਏ ਮਨ ਸੋ ਸ਼ਬਦ ਲਾਗੋ ਹਰ ਸੁਣ ਰਹੇ ਜਿਤ ਲਾਏ ਕਹੇ ਨਾਨਕ ਪ੍ਰਸਾਦੀ ਸਹਿਜ ਉਪਜੇ ਇਉਂ ਸਹਿਸਾ ਇਵ ਜਾਏ ਜਿਉ ਮੇਲੇ ਬਾਹਰੋਂ ਨਿਰਮਲੇ ਬਾਹਰੋਂ ਨਿਰਮਲ ਜਿਉ ਤੂੰ ਮੇਲੇ ਤਿੰਨੀ ਜਨਮ ਜੁ ਹਾਰਿਆ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰੇ ਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾ ਕੀ ਫਿਰੇ ਜਿਉਂ ਇਉਂ ਵੇਤਾ ਲੇ ਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੁ ਹਾਰੇ ਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤੋਂ ਨਿਰਮਲ ਜਿਉ ਨਿਰਮਲ ਸਤਗੁਰ ਕਰਨੀ ਕਮਾਣੀ ਕੂੜ ਕੀ ਸੇ ਪਹੁੰਚੇ ਨਾ ਹੀ ਮਨ ਤਸ ਸਮਾਣੀ ਜਨਮ ਰਤਨ ਜਿਨੀ ਖਟਿਆ ਪੱਲੇ ਸੇ ਉਣਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਜ਼ਾਰ ਹੋ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਵਿੱਚ ਅੰਤਰਾਤਮੇ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਅਵਰ ਨ ਜਾਣੇ ਕੋਈ ਕਹੇ ਨਾਨਕ ਸੁਣ ਤਨ ਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਨ ਪਾਵੇ ਪਾਵੇ ਮੁਕਤ ਹੋਰ ਥੈ ਕੋਈ ਪੁੱਛੋ ਭਵਿੱਖਿਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਸਤਿਗੁਰੇ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗੇ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਗੇਰੀ ਬਾਣੀ ਅਸਰੇ ਬਾਣੀ ਜਿਨ ਕੋ ਨਤ ਕਰਮ ਹੋਵੇ ਖਿਰ ਦਿੱਤੀ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਸਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਕਹਾਣੀ ਹਰ ਹਰ ਨੇਤੇ ਕਰੇ ਰਸਨਾ ਕਿਆ ਕੁਛ ਨਾ ਜਾਣੀ ਚੇਤੇ ਜਨ ਕਹਿਰ ਲੈ ਆ ਮਾਇਆ ਬੋਲ ਪੈਰ ਬਾਣੀ ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਸੋ ਆਓ ਸ਼ਬਦ ਸਿੱਧੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੀ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਕੇ ਤੇ ਆਪ ਪਾਏ ਕੇ ਕਰਤਾ ਆਪੇ ਹੁਕਮ ਵਰਤਾਏ ਆ ਵੇਖੇ ਗੁਰਮੁਖੇ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸੁਲ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤੇ ਸ਼ਾਸਤਰੇ ਪੰਨੇ ਪਾਉ ਵਿਚਾਰ ਦੇ ਤਤੇ ਸਰ ਨਾ ਜਾਣੀ ਤਤੇ ਸਰ ਨਾ ਜਾਣੀ ਗੁਰੂ ਬਾਜੋ ਤਤੇ ਸਰ ਨਾ ਜਾਣੀ ਤੀਹੀ ਗੁਣੀ ਸੰਸਾਰ ਪਰਮ ਸੁਧਾ ਸੁਚਾਰਨ ਵਿਹਾਣੀ ਗੁਰ ਕਿਰਪਾ ਤੇ ਜਿਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅਮਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਆਉਂਦੇ ਹਰ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਿਪਾਲ ਕਰੇ ਸੋ ਕਿਉਂ ਮਨ ਵਿਸਾਰੀਏ ਮਨੋ ਕਿਉਂ ਵਿਸਾਰੀਏ ਈਟ ਦਾਤਾ ਜਗਨ ਮੈਂ ਆਹਰ ਪੁਚਾਵੇ ਉਸਨੂੰ ਕਿਹੋ ਪੁਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਵਰ ਮਾਇਆ ਮਗਨ ਆਏ ਮਾਇਆ ਮਗਨ ਅਗਨ ਸਭ ਇੱਕੋ ਜਿਹੀ ਕਰਤੀ ਹੈ ਖੇਲ ਰਚਾਇਆ ਜਾਤ ਤੇ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਗੀ ਲੱਗੀ ਤ੍ਰਿਸ਼ਨਾ ਮਾਇਆ ਪਰਵਤ ਆਇਆ ਇਹ ਮਾਇਆ ਜਗ ਜਿਤੇ ਹਰ ਵਿਸਰੇ ਮੋਹ ਭਜੇ ਪਉ ਦੂਜਾ ਲਾਇਆ ਕਹੇ ਨਾਨਕ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬੇਟੋਂ ਰਹਿ ਲੁਕ ਵੇਲਾ ਐਸਾ ਸਤਿਗੁਰੂ ਜੀ ਮਿਲੇ ਤਿਸਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਰਹੇ ਹਰੇ ਵਸੇ ਮਨ ਆਏ ਹਰੇ ਆਪ ਹੈ ਮੁਲਕ ਹੈ ਭਗਤ ਨਾ ਕੇ ਨਾਨਕ ਜਿਨ ਰਪਲੇ ਪਾਏ ਹਰ ਰਸ ਮੇਰੀ ਮਨ ਬਣ ਜਾ ਰਾ ਹਰ ਰਸ ਮੇਰੀ ਮਨ ਬਣ ਜਾ ਰਾ ਸਤਿਗੁਰ ਤੇ ਰਸ ਜਾਣੀ ਹਰ ਹਰ ਨਿਤੇ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ ਇਹੋ ਤਨ ਤਿਨਾ ਮਿਲਿਆ ਜਿਨ੍ਹਾਂ ਰਪੇ ਪਾਉਣਾ ਕਹੇ ਨਾਨਕ ਰਸ ਮੇਰੀ ਮਨ ਹੋਆ ਬਣ ਜਾ ਰਾ ਇਹ ਰਸਨਾ ਤੂੰ ਮਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਤੇ ਜਿਚ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਣੋ ਤਿਸ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅੰਦਰ ਬਿਸਰੇ ਜਾ ਹਰ ਵਸੇ ਮਨ ਆਏ
ਏ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ। ਕਹੇ ਨਾਨਕ ਸਿਚਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗਮੇ ਆਇਆ। ਮਨ ਚੋ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗੋ ਸੁਖੀ ਗ੍ਰਹਿ ਮੰਦਰ ਬਣਿਆ। ਹਰ ਗਉ ਮੰਗਲ ਨਿਤ ਸਕੀਏ ਸੁਖ ਦੁਖ ਨਾ ਵੇ ਆਪੇ। ਗੁਰ ਚਰਨ ਲਾਗੇ ਤੂੰ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਚਲ ਜਾਣੀ। ਹਰ ਨਾਮ ਹਰ ਸਿਪੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨੇ ਕਰਨੀ ਜੁਗ। ਇਹ ਸਰੀਰ ਮੇਰੇ ਇਸ ਜਗ ਮੈਂ ਆਏ ਕਿ ਕਿਆ ਤੁਤਕਨ ਕਮਾਇਆ ਕਿ ਕਰਨ ਕਮਾਇਆ ਤੂੰ ਸਰੀਰ ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰੇ ਰਚਨਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕੀ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰੂ ਸਿਉਂ ਚਿਤ ਲਾਇਆ। ਇਹ ਨਿਤਰੋ ਮੇਰੇ ਹੱਥੋਂ ਮੈਂ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਔਰ ਨਾ ਵੇਖੋ ਕੋਈ ਨੇ ਹਾਲਿਆ। ਇਹੋ ਵੀ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਰੂਪ ਨਦੀ ਆਇਆ। ਗੁਰਪ੍ਰਸਾਦੀ ਪੂਜਾ ਜਾਂ ਵੇਖ ਹਰ ਇੱਕ ਹੈ ਹਰ ਉਹਨਾਂ ਕੋਈ। ਕਹੇ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲੀਏ ਦਿਵ ਦਿਸ਼ਟ ਹੋਈ। ਏ ਸਰਬਣੋ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ। ਸੱਚੇ ਸੁਣਨੇ ਨੂੰ ਪਠਾਏ ਸ੍ਰੀ ਲਾਏ ਸੁਣੋ ਸਤਿਬਾਣੀ। ਜਿਤ ਸੁਣੀ ਮੰਤਨ ਹਰਿਆ ਹੋਆ ਰਸਨ ਸਮਾਣੀ। ਸੱਚ ਲੱਕ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਸੰਤ ਪਵਿੱਤਰ ਹੋ ਸੱਚੇ ਸੁਣਨੇ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਆ ਕੇ ਵਾਜਾ ਪਣ ਵਜਾਇਆ ਵਜਾਇਆ ਵਾਜਾ ਪਾਉਣ ਨਾਮ ਦੇ ਦੁਆਰੇ ਪ੍ਰਗਟ ਕੀਏ ਦਸਵਾਂ ਗੁਰ ਦਿਖਾਇਆ। ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾਂ ਤੋਂ ਦਿਖਾਇਆ ਤੇ ਅਨੇਕ ਰੂਪ ਨਾ ਨਵਨ ਦੇ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਆ ਕੇ ਵਾਜਾ ਪਣ ਵਜਾਇਆ। ਇਹ ਸੱਚਾ ਸੋਹਿਲਾ ਸੱਚੇ ਕਰੇ ਗਾਵੋ ਗਾਵੋ ਤਾਂ ਸੋਹਿਲਾ ਕਰ ਸੱਚੈ ਜਿੱਤੇ ਸਦਾ ਸੱਚੇ ਧਿਆਵ ਹੈ। ਸਚੋ ਤਿਆਵੇ ਜਦ ਪਾਵੇ ਗੁਰਮੁਖ ਜਿਨਾ ਬਜਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ। ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੇ। ਆਨੰਦ ਸੁਣੋ ਬੜੇ ਪਾਗੀ ਹੋ ਸਗਲ ਮਨੋਰਥ ਪੂਰੇ ਪਾਰਵਨ ਪ੍ਰਪਾਇਆ ਉਤਰੇ ਸਭ ਸੂਰੇ ਦੁਖ ਰੂ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਬਿਹਤਰ ਦੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਪ੍ਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅੰਧ ਤੁਰੇ। ਰਾਮ ਕਲੀ ਸਦ ਇੱਕ ਓਅੰਕਾਰ ਸਪ੍ਰਤਾਦੇ ਜਗਦਾਤਾ ਸੋਏ ਭਗਤ ਬਚਲਦੇ ਲੋਏ। ਜੀਓ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜੀਓ ਅਵਰੋ ਨਾ ਜਾਣੇ ਸ਼ਬਦ ਗੁਰੂ ਕੇ ਏਕ ਨਾਮ ਸੁਆਵੇ। ਪ੍ਰਸਾਦ ਨਾਨਕ ਗੁਰੂ ਅੰਗਦ ਦੇ ਪ੍ਰਭ ਦੀ ਭਾਵੇ ਆਇਆ ਕਰ ਚਲਾ ਹਰ ਬਾਰਾ ਹਰ ਨਾਮ ਨਾਮ ਸਮਾਇਆ। ਜਗ ਅਮਰ ਅਟਾਜ ਤੋਲ ਠਾਕੁਰ ਭਗਤ ਹਰ ਪਾਇਆ।

ਆਸ ਜੀਉ ਪਿਆਜ ਰਾਖੋ ਹਰ ਜਨ ਕਰੀ ਹਰ ਦੇ ਨਾਮ ਨਿਰੰਜਨ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨੇ ਖੰਜਦਾ ਸਤਿਗੁਰ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਉ ਹਰ ਤਾਰ ਕਿਰਪਾ ਸਤਿਗੁਰ ਮਿਲਾਇਆ ਤਨ ਤਨ ਕੈ ਸ਼ਹਿਬਾਜੀ ਮੇਰੇ ਸਿੱਖ ਸੁਣੋ ਪੁੱਤ ਪਾਈ ਹੋ ਮੇਰੇ ਹਰ ਪਾਣਾ ਪਾਓ ਆਓ ਮੈਂ ਪਾ ਜੀਉ ਹਰ ਪਾਣਾ ਗੁਰੇ ਪਾਇਆ ਮੇਰਾ ਹਰ ਪਵਕਰ ਸ਼ਬਾ ਜੀਓ ਭਗਤ ਭਗਤ ਸਤਿਗੁਰ ਪ੍ਰਗਟ ਹੋਈ ਜਿਸ ਹਰ ਪਾਣਾ ਭਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰਨ ਜਾ ਜੀਓ ਤੁਰ ਲਿਖਿਆ ਪ੍ਰਵਾਣਾ ਫਿਰੇ ਨਾ ਹੀ ਗੁਰ ਜਾਏ ਹਰ ਪਾ ਜੀਓ ਸਤਿਗੁਰ ਪਾਣੇ ਆਪਣੇ ਬੇ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੁਬ ਸੀ ਸੋ ਮੈਂ ਮੂੰਹ ਨਾ ਪਾਇਆ ਮਿਤ ਪੈ ਜੇ ਮਿਤ ਬਿਗਤੇ ਜਿਸ ਮਿਤਕੀ ਪੈ ਜੇ ਪਾਵੇ ਤੁਸੀਂ ਵਿਚਾਰ ਦੇਖੋ ਪੁੱਤ ਪਾਏ ਗੁਰ ਸਤਿਗੁਰੂ ਪਹਿਨਾਵੇ ਸਤਿਗੁਰ ਪਰਪਤਖ ਹੁੰਦੇ ਬੈ ਰਾਜੇ ਆਪ ਟੇਕਾਇਆ ਸਭ ਸਿੱਖ ਬੰਧਪ ਪੁੱਤ ਪਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੋ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਣ ਹਰ ਰੰਗ ਗੁਰ ਪਾਵੇ ਪਿੰਡ ਪਤਲੇ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਬਸ ਜਾਣ ਜੀਓ ਰਾਮਦਾਸ ਸੁਰੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀ ਸਭ ਪਵੇ ਪੈਰੀ ਸਭ ਕਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੇ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰੇ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਰਾਮ ਕਲੀ ਮਹਿਲਾ ਪੰਜਵਾਂ ਚੰਦ ਇੱਕ ਸੁਪ੍ਰਸਾਦ ਸਾਜਣਾ ਮੇਰਾ ਸਾਜਣਾ ਨਿਕਲੇ ਖਿਲੋਏ ਮੇਰਾ ਸਾਜਣਾ ਜਾਨੀੜਾ ਹਰ ਜਾਨੀੜਾ ਨੈਣ ਅਲੋਇੜਾ ਹਰ ਜਾਨੀੜਾ ਨੈਣ ਅਲੋਇਆ ਕਾਟੇ ਕਾਟੇ ਸੋਇਆ ਅਤ ਅੰਮ੍ਰਿਤ ਪ੍ਰਿਯ ਗੂੜਾ ਨਾਲ ਹਮੰਦ ਲੈਣ ਸਕੰਦਾ ਸੋਨ ਜਣੇ ਮੂੜਾ ਮਾਇਆ ਮਾਧੇ ਮਤ ਹੋਚੀ ਬਾਤ ਮਿਲਣ ਜਈ ਪਰਮਤੜਾ ਕੌ ਨਾਨਕੇ ਗੁਰ ਬਿਨ ਨਾ ਹੀ ਸੁਜੇ ਹਰ ਸਾਜਣ ਸਭ ਕੇ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਆਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਅਵਰ ਪਾਰ ਘਟ ਘਟ ਅੰਤ ਸੋਹਨਿਆ ਇੱਕ ਦਾਸੀ ਤਾਰੀ ਸਭ ਲੇ ਪਸਾਰੀ ਜੀ ਜੰਤੇ ਲੈ ਮੋਹਨਿਆ ਜਿਸੋ ਰਾਖੇ ਸੋ ਸੱਚ ਪਾਕੇ ਗੁਰ ਕਾ ਸ਼ਬਦ ਵਿਚਾਰਾ ਕੋ ਨਾਨਕ ਜੂ ਪ੍ਰਭੋ ਕੋ ਪਾਣਾ ਤਿਸ ਹੀ ਕੋ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਗੜ ਸੁਜਾਣੋ ਸੁਗੜ ਸੁਜਾਨ ਪਦ ਸਦਮਰ ਨਾ ਅੰਮ੍ਰਿਤ ਹਰ ਕਾ ਨਾਮਾ ਝਾਕ ਅਕਾਉਣੇ ਸਾਰੰਗੇ ਜਿਨ ਕੇ ਭਾਗ ਮਤਾਨਾ ਤਿਨੀ ਪਾਇਆ ਤਿਨੀ ਤਿਆਇਆ ਸਗਲੇ ਤਿਸੇ ਕਾ ਮਾਣ ਕੋ ਨਾਨਕ ਥਿਰੇ ਤਖਤ ਨਿਵਾਸੀ ਸੱਚੇ ਤਿਸੇ ਨਿਭਾਉਣ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੇ ਸੁਣੀ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਤੁਨੀਏ ਸੋਹਿਲੜਾ ਅਨਹਦ ਬਾਜੇ ਸ਼ਬਦ ਅਗਾਜੇ ਨਿਤ ਨਿਤ ਜਿਸੇ ਵਧਾਈ ਸੋ ਪ੍ਰਭ ਤਿਆਈਏ ਸਭ ਕਿਚੇ ਪਾਈਏ ਮਰੇ ਨਾ ਵੇ ਜਾਈ ਚੂਕੀ ਪਿਆਸ ਪੂਰਨਿਆ ਸ ਗੁਰਮੁਖ ਮਿਲ ਮਿਲ ਕੁਨੀਏ ਕੋ ਨਾਨਕ ਕਰੇ ਪ੍ਰਭ ਮੇਰੇ ਕੇ ਨਿਤ ਨਿਤ ਮੰਗਲ ਸੁਣੀਏ ਰਾਮ ਕਲੀ ਮਹਲਾ ਪੰਜਵਾਂ ਹਰ ਹਰ ਤਿਆ ਮਨਾ ਕਿੰਤਨ ਵਿਹਾਰੀਏ ਰਾਮਾ ਰਾਮ ਰਾਮਾ ਰਾਮ ਕੰਠ ਉਰ ਤਾਰੀਏ ਉਰ ਤਾਰ ਹਰੇ ਪੁਰਖ ਪੂਰਨ ਪਰਮ ਨਿਰੰਜਨਾ ਕਹਿ ਦੂਰ ਕਰਦਾ ਪਾਪ ਹਰਤਾ ਦਸੈ ਦੁਖ ਪਵ ਖੰਡਣਾ ਜਗਦੀਸ਼ ਈਸ਼ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਏ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨਸ ਰਹਿਣ ਚੇ ਤਾਰੀਏ ਚਰਨ ਕਮਲ ਦਰ ਜਨ ਕਾ ਆਸਰਾ ਮਾਲ ਮਿਲਕ ਭੰਡਾਰ ਨਾਮ ਅਨੰਤ ਤੇਰਾ ਨਾਮ ਨਰ ਹਰ ਨਿਦਾਨ ਜਿਨ ਕੇ ਰਸ ਭੋਗ ਏਕ ਨਾਰਾਇਣਾ ਰਸ ਰੂਪ ਰੋਗ ਅਨੰਤ ਬਿਠਲੇ ਸਾਸ ਸਤ ਧਿਆਇਣਾ
ਕਿਲ ਵਿਖੇ ਹਰਨਾ ਨਾਮ ਪੁਨ ਚਰਨਾ ਨਾਮ ਜਮ ਕੀਤਾ ਸਹਰਾ ਬਿਨਮਤ ਨਾਨਕ ਰਾਸ ਜਨ ਕੀ ਚਰਨ ਕਮ ਆਸ ਰਹਿ ਗੁਣ ਬੇਅੰਤ ਸਵਾਮੀ ਤੇਰੇ ਕੋਈ ਨਾ ਜਾਣੀ ਦੇਖ ਚਲਤ ਦਿਆਲ ਸੁਣ ਭਗਤ ਵਖਾਨੀ ਜੀ ਜੰਦ ਸਭ ਤੋਂ ਜਿਤ ਆਵੇ ਪੁਰਖ ਪਦ ਪਰਮੇਸ਼ਰਾ ਸਰਵ ਜਾਚੇ ਕੇ ਇੱਕ ਦਤ ਕਰਨਮ ਜਗਦੀਸ਼ਰਾ ਸਾਧੂ ਸੰਤ ਸੁਜਾਨ ਸੋਈ ਜਿਸੇ ਪ੍ਰਭੀ ਮਾਨੇ ਬਿਨਵੰਤ ਨਾਨੇ ਕਰੋ ਕਿਰਪਾ ਸੋਏ ਤੁਝੇ ਪਛਾਣੇ ਬੋ ਨਿਰਗੁਣ ਅਨਾਥ ਸ਼ਰਣੀ ਆਇਆ ਬਲ ਬਲ ਬਲ ਗੁਰਦੇਵ ਜਿਨਮ ਦਿੜਾਇਆ ਗੁਰਨਾਮ ਦਿਆ ਕੁਸ਼ਲਤੀ ਅਸਰ ਇੱਛਾ ਪੁੰਨੀਆ ਜਲੇ ਬਜਾਈ ਸ਼ਾਂਤੀ ਆਏ ਮਿਲੇ ਚਿਰੀ ਵਿਛੁਨਿਆ ਆਨੰਦੀ ਹਰ ਕਿ ਸਹਿਜ ਸਾਚੀ ਮਹਾਮੰਗਲੇ ਗੁਣ ਗਾਇਆ ਬਿਨਵੰਤ ਨਾਨਕ ਪ੍ਰਭ ਗੁਰ ਕਾ ਗੁਰਪੁਰੇ ਤੇ ਪਾਇਆ ਰਾਮ ਕਲੀ ਮਹਲਾ ਪੰਜਵਾਂ ਰਣ ਚੁਣੋ ਸ਼ਬਦ ਅਨਾਹਦ ਨਿਤ ਉੱਠ ਗਾਈਏ ਸੰਤਨ ਕਹਿ ਕਿਲਵੇ ਕੇ ਸਭ ਦੁੱਖ ਵਿਨਾਸ ਹਰ ਨਾਮ ਜਪੀਏ ਗੁਰਮੰਥਨ ਕਹਿ ਹਰ ਨਾਮ ਲਿਜੇ ਅਮਿਓ ਪੀਜੇ ਰਹਿਣ ਦਿਨ ਸਰਾਧੀ ਹੈ ਯੋਗ ਦਾਨ ਅਨੇਕ ਕਿਰਿਆ ਲਗੇ ਚਰਨ ਕਮਲ ਸਾਧੀ ਹੈ ਪਾਉ ਭਗਤ ਦਿਆਲੇ ਮੋਹਨ ਦੁੱਖ ਸਗਲੇ ਪ੍ਰਹਰੈ ਬਿਨਵੰਤ ਨਾਨਕ ਤਰੇ ਸਾਗਰੇ ਧਿਆਏ ਸੁਆਮੀ ਨਰਹਰੈ ਸੁਖ ਸਾਗਰ ਗੋਬਿੰਦ ਸਿਮਰਣੀ ਭਗਤੇ ਗਵੇ ਗੁਣ ਤੇਰੇ ਰਾਮੇ ਆਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਕਰੇ ਕਿਨਾਰੇ ਕਨੇਰੀ ਰਾਮ ਸੁਖ ਨਿਦਾਨ ਮਿਲਿਆ ਦੁੱਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲੈ ਕੇ ਪਰਮ ਪਾਗ ਹਰ ਨਾਮ ਰਸਨਾ ਪਾਖਿਆ ਹਰ ਇੱਕ ਚਿਤ ਵੇ ਪ੍ਰਭ ਏਕ ਗਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨੇ ਪ੍ਰਭ ਕਰੀ ਕਿਰਪਾ ਪੂਰਾ ਸੁਖ ਪਾਇਆ ਮਿਲ ਰਹੀਏ ਪ੍ਰਭ ਸਾਧ ਜਨਾ ਮਿਲੇ ਹਰ ਕੀਰਤਨ ਸੁਣੀਏ ਰਾਮ ਦਿਆਲ ਪ੍ਰਭ ਦਮੋਦਰ ਮਾਧੋ ਅੰਤ ਨਾ ਪਈਏ ਗੁਣੀ ਰਾਮ ਦਿਆਲ ਦੁੱਖ ਹਰ ਸ਼ਰਨ ਦਾਤਾ ਸਗਲ ਦੇ ਦੁੱਖ ਨਿਵਾਰਨੋ ਮੋਹ ਸੁਖ ਵਿਕਾਰ ਵਿਕੜੇ ਜਪਤ ਨਾਮ ਉਧਾਰਨ ਸਭ ਜੀਤ ਰੇ ਪ੍ਰਭ ਮੇਰੇ ਕਰਕੇ ਪਾ ਸਭ ਰਹਿਣ ਤੀਵਾ ਬਨਵੰਤ ਨਾਨੇ ਕੀ ਮਈਆ ਕੀ ਜੇ ਨਾਮ ਤੇਰੇ ਜਪ ਜੀਵਾਂ ਰੱਖ ਲਈਏ ਪ੍ਰਭ ਭਗਤ ਜਨਾ ਆਪਣੇ ਚਰਨੀ ਲਾਏ ਰਾਮ ਅੱਠ ਪੈਰੇ ਆਪਣਾ ਪ੍ਰਭ ਸਿਮਰੈ ਇੱਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਪਵ ਜਲ ਰਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮਿੱਠਾ ਪਾਣਾ ਸਭ ਵਿੱਚ ਪੁਨੀ ਆਸ ਪੂਰੀ ਮਿਲੇ ਸਤਿਗੁਰ ਪੂਰੀਆ ਬਿਨਵੰਤ ਨਾਨਕ ਪ੍ਰਭ ਆਪ ਮਿਲੇ ਫਿਰ ਨਾ ਹੀ ਦੁੱਖ ਵਿਸੂਰਿਆ ਰਾਮ ਕਲੀ ਮੋਹਲਾ ਪੰਜਵਾਂ ਛੰਦ ਤੇ ਸਲੋਕ ਚਰਨ ਕਮਲ ਸਰਣਾਗਤੀ ਆਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਰਾਧੀਏ ਬਿਪਤ ਨਿਵਰਨ ਰਾਮ ਪ੍ਰਭ ਬਿਪਤ ਨਿਵਾਰਨ ਤਿਸ ਬਿੰਦ ਵਰਨ ਕੋਈ ਜੀਓ ਸਦਾ ਸਦਾ ਹਰੇ ਸਿਮਰੀਏ ਜਲ ਤਲ ਮਈਏ ਸੋਈ ਜੀਓ ਜਲ ਤਲ ਮਈਏ ਪੁਰ ਰਹਿਆ ਇੱਕ ਨਿਮਕ ਮਨ ਵਿਸਾ ਵਿਸਰੇ ਗੁਰ ਚਰਨ ਲਾਗੇ ਦਿਨ ਸੁਭਾਗੇ ਸਰਵ ਗੁਣ ਜਗਦੀਸ਼ਰੈ ਕਰ ਸੇਵ ਸੇਵਕ ਦਿਨ ਸਰਣੀ ਤਿਸ ਪਾਵੇ ਹੋਏ ਸਹਿ ਹੋਏ ਜੀਓ ਬਲ ਜਾਏ ਨਾਨਕ ਸੁਖੇ ਦਾਤੇ ਪ੍ਰਗਾਸ ਮੰਤਨ ਹੋਏ ਜੀਓ ਸਲੋਕ ਹਰ ਸਿਮਰਤ ਮੰਤਨ ਸੁਖੀ ਬਿਨਸੀ ਦੂਜਾ ਸੋਚ ਨਾਨਕ ਗੋਪਾਲ ਕੀ ਗੋਬਿੰਦ ਸੰਕਰ ਮੋਚੇ ਸ਼ਾਂਤ ਪੈ ਸੰਕਟ ਕਾਟੇ ਨਾਰਾਇਣ ਦਿਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀ ਨਾਥ ਪ੍ਰਤਿਪਾਲ ਜੀਓ ਪ੍ਰਤਿਪਾਲ ਅਚੁੱਤ ਪੁਰਖ ਏਕੋ ਤਿਸੇ ਸਿਉ ਰੰਗ ਲਾਗਾ ਕਰ ਚਰਨ ਮਸਤਕ ਮਿਲ ਲੈਨੇ ਸਦਾ ਅੰਨ ਜਗ ਜਿਉ ਪਿਨ ਗ੍ਰਹਿ ਤਾਨ ਥਨ ਤਿਸੇ ਕਾ ਤਨ ਜੋ ਵੰਤਨ ਮਲ ਜਿਉ ਸਦਾ ਸਦਾ ਬਲ ਜਾਏ ਨਾਨਕੇ ਸਰਬ ਜੀਆਂ ਪ੍ਰਤਿਪਾਲ ਜਿਉ ਸਲੋਕ ਰਸਨਾ ਉਚਰੇ ਹਰ ਹਰੇ ਗੁਣ ਗੋਬਿੰਦ ਵਖਿਆਨ ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰੱਖੇ ਨਿਦਾਨ ਸ਼ੰਤ ਸੁ ਸੁਮੀ ਪ੍ਰਭ ਰੱਖੋ ਅੰਚਰ ਜਾ ਕੇ ਲੱਗ ਜਿਉ ਭਜ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਆਗ ਜੀਉ ਏਕ ਓਟ ਕਿਜੇ ਦਿਉ ਜੀਉ ਦੀਜੈ ਆਸ ਕੇ ਧਰਨੀ ਤਰੈ ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗ ਸਭ ਤਰੇ ਜਨਮ ਮਰਨ ਬੇਕਾਰ ਛੋਟੇ ਫਿਰ ਨ ਲਗੇ ਦਾਗ ਜੀਉ ਬਲ ਜਾਏ ਨਾਨਕ ਪੁਰਖ ਪੂਰਨ ਤੇਰੇ ਜਾ ਕਾ ਸੁਹਾਗ ਜੀਉ ਸਲੋਕ ਧਰਮ ਅਰਥ ਅਰ ਕਾਮ ਮੋਕ ਮੁਕ ਪਦਾਰਥ ਨਾਥ ਸਗਲ ਪਨੋਰਥ ਪੂਰਿਆ ਨਾਨਕ ਲਿਖਿਆ ਮਾਤ ਸ਼ਾਂਤ ਸਗਲ ਇਚ ਮੇਰੇ ਪੁੰਨੀਆਂ ਮਿਲਿਆ ਨਿਰੰਜਨ ਰਾਏ ਜੀਓ ਆਨੰਦ ਭਇਆ ਦੁਰਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀ ਗ੍ਰਹਿ ਲਾਲ ਆਏ ਪੁਰਖ ਮਾਏ ਤਾਂ ਕਿ ਉਪਮਾ ਕਿਆ ਗੁਣਾ ਬੇਅੰਤ ਪੂਰਨੇ ਪੁਰ ਸੁਖ ਸਹਿਜੀ ਦਾਤਾ ਕਵਨ ਰਸਨਾ ਗੁਣਪਣਾ ਆਪੇ ਮਿਲਾਇਆ ਕੁੰਡ ਲਾਏ ਤਿਸ ਬਿਨਾਂ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰ ਤੇ ਸਭ ਮੇਰੇ ਸਮਾਏ ਜੀਓ
ਰਾਗ ਰਾਮ ਕਲੀ ਮਹਲਾ ਪੰਜਵਾਂ ਰਣ ਚੁੰਜ ਨੜਾ ਗਉ ਸਕੀ ਹਰ ਇਕ ਤੇ ਆਵੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦੜਾ ਫਲ ਪਾਵੋ ਰਾਮ ਕਲੀ ਮਹਲਾ ਪੰਜਵਾਂ ਰੁਤੀ ਸਲੋਕ ਇੱਕ ਓਅੰਕਾਰ ਸਪ੍ਰਸਾਦੇ ਕਰ ਬੰਧਨ ਪ੍ਰਭ ਪਰ ਬ੍ਰਹਮ ਤਵਾਚੇ ਸਤਿਪੂਰੇ ਆਪਣੇ ਵਾਰ ਹਰ ਹਰ ਭਜੋ ਨਾਨਕੇ ਪ੍ਰਭ ਪ੍ਰਭੂਰੇ ਕਿਲਵੇ ਕਾਟਨ ਪੈ ਹਰਣ ਸੁਖ ਸਗਰ ਹਰ ਰਾਏ ਦੀਨ ਦਿਆਲ ਦੁਖ ਭੰਜਨੋ ਨਾਨਕ ਨੀਤ ਤੇ ਆਏ ਸ਼ਾਂਤ ਜਸ ਗਾਵ ਗੁਟ ਪਾਗੀ ਹੋ ਕਰਕੇ ਪਾਪ ਕੁਵੰਤ ਜਿਉ ਦ੍ਰੁਤੀ ਮਾ ਮੂਰਤ ਕੜੀ ਗੁਣ ਉਚਰਤ ਸੁਭਵੰਤ ਜਿਉ ਗੁਣ ਰੰਗ ਰਾਤੇ ਤਨ ਤੇ ਜਨ ਜਿਨੀ ਇੱਕ ਮਨ ਤੇ ਆਇਆ ਸਫਲ ਜਨਮ ਪਾਇਆ ਤਿਨੇ ਕਾ ਜਿਨੀ ਸੋ ਪ੍ਰਭ ਪਾਇਆ ਪੁਨ ਦਾਨ ਨਾ ਤੁਲ ਕਿਰਿਆ ਸਾਰੇ ਸਰਵ ਪਾਪਾ ਹੰਤ ਜੀਉ ਬਿਨਵੰਤ ਨਾਨਕ ਸਿਮਰ ਜੀਵ ਜਨਮ ਹੰਤ ਜੀਉ ਸੁਖੇ ਉਦਮੇ ਅਗਮੇ ਅਗੋਚਰ ਚਰਨ ਕਮਲ ਨਮਸਕਾਰ ਕਤਨੀ ਸਾ ਤੁਧ ਭਾਵ ਸੀ ਨਨਕ ਨਾਮ ਅਧਾਰੇ ਸੰਤ ਸ਼ਰਨੇ ਸਾਜਨ ਪਰੋ ਸਵਾਮੀ ਸਿਮਰ ਅਨੰਤ ਸੁਖਿਤੇ ਹਰਿਆ ਕੀਆ ਨਾਨਕੇ ਜਪਵੰਤੇ ਰੁਤ ਬਰਸ ਸਰਸੇ ਬਸੰਤ ਮਾਹ ਚੇਤ ਵਿਸਾਖ ਸੁਖ ਮਾਸੇ ਹਰ ਜੀਓ ਹਰ ਜੀਓ ਨਾ ਮਿਲਿਆ ਮੋਲਿਆ ਤਮਨ ਤਨ ਸਾਸ ਜੀਓ ਕਰ ਨਾ ਹੁੰਦੇ ਚਲਨ ਸਖੀਏ ਚਰਨ ਕਮਲ ਪ੍ਰਭ ਫੁੱਲਿਆ ਸੁੰਦਰ ਸੁਜਣ ਬੇਤਾ ਗੁਣ ਗੋਬਿੰਦ ਮੁਲਿਆ ਵਡਭਾਗ ਪਾਇਆ ਦੁੱਖ ਗਵਾਇਆ ਪਈ ਪੁਨ ਆਸ ਜੀਵ ਬਿਨਵੰਤ ਨਾਨਕ ਸ਼ਰਨ ਤੇਰੀ ਮਿਟੀ ਜੰਗ ਤੇਰਾ ਜੀ ਸਲੋਕ ਹੈ ਸਾਧ ਸੰਗਤ ਬਿਨ ਪ੍ਰਮੂਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਂਧੀ ਆ ਨਾਨਕ ਕਰਮ ਲੇਖ ਪਾਣੇ ਸੇ ਮੇਲਿਆ ਵਿਛੋੜੇ ਵੀ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਬੜ ਪ੍ਰਤਾਪ ਸੰਤ ਗਰੀ ਕਮ ਰੋਤੇ ਅਤੇ ਗਖੜੀ ਜੀਠ ਅਖਾੜੀ ਕਾਮ ਜੀ ਪ੍ਰੇਮ ਬਜੋ ਤੁਆ ਗੁਣੀ ਦਿਸਨਾ ਕਰੀ ਰਾਮ ਜੀ ਨਾ ਦਿਸ ਜਾਵੇ ਮਰਤ ਹਾਵੇ ਮਹਾ ਗਰਭ ਮੁੱਠੀ ਆ ਜਲ ਬਾਜੇ ਮਛਲੀ ਤੜਫੜਾਵੇ ਸੰਗ ਮਾਇਆ ਰੁੱਠੀ ਆ ਕਰ ਪਾਪ ਜੋਨੀ ਪੈ ਪੀਤ ਹੋਈ ਦੇ ਸਾਸਨ ਜਮ ਜੀਓ ਬਿਨਵੰਤ ਨਾਨਕ ਉੱਠ ਤੇਰੀ ਰਾਖ ਪੁਰਨ ਕਾਮ ਜੀ ਸਲੋਕ ਸ਼ਰਧਾ ਲਾਗੀ ਭੰਗ ਪ੍ਰੀਤ ਮੈਂ ਇੱਕ ਤਿਲ ਰਣ ਜਾਏ ਮਨ ਤਨ ਅੰਤਰ ਰਵ ਰੱਖ ਨਾਨਕ ਇਸੇ ਸੁਭਾਏ ਕਰ ਗਏ ਲੀਨੀ ਸਾਜਨੇ ਜਨ ਜਨ ਕੇ ਮੀਤ ਚਰਨੇ ਦਸੀ ਕਰ ਲਈ ਨਾਨਕ ਰਵ ਹਤ ਜੀਤ ਸ਼ਾਂਤ ਰੁੱਤ ਬਰਸ ਸੁਹੇਲੀਆ ਸਾਵਣ ਪਾਦਵੇ ਆਨੰਦ ਜੀ ਕਣ ਉਨਵੇ ਉਠੇ ਜਲ ਥਲੇ ਪੂਰਿਆ ਮਕਰੰਦ ਜੀਓ ਪ੍ਰਭ ਪੂਰਿਆ ਸੁਰਠਾਈ ਹਰ ਨਾਮ ਨਵਨੇ ਦੇ ਗ੍ਰਹਿ ਪਰੈ ਸਿਮਰੇ ਸੋਮੀ ਅੰਤ ਜਮੀ ਕੁਲ ਸਿੰਘ ਸਭ ਤਰੈ ਪ੍ਰਿਆ ਰੰਗ ਜਾਗੇ ਨਾ ਛਿਦਰ ਲਾਗੇ ਕਿਰਪਾਲ ਸਤਭਗਸੰਦ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ ਸੁਖੇ ਆਸ ਵਿਆਸੀ ਮੈਂ ਫਿਰੋ ਕਬ ਵੇਖੂ ਗੋਪਾਲ ਹੈ ਕੋਈ ਸਾਜ ਸੰਤ ਜਾਣੇ ਨਾਨਕ ਪ੍ਰਭ ਮਿਲਣ ਹਾਰੇ ਬਿਨ ਮਿਲਵੇ ਛੰਦ ਨ ਉਪਜੇ ਤਿਲ ਪਲ ਰਹਿਣ ਜਾਏ ਹਰ ਸਾਧ ਸਰਨਾਗਤੀ ਨਾਨਕ ਆਸੇ ਪੂਜਾਏ ਛੰਦੇ ਰੁੱਤ ਸਰਦ ਅਡੰਬ ਰੋ ਅਸੂ ਕਤ ਕੇ ਹਰੇ ਪਿਆਸੇ ਜੀ ਉਹ ਕੋ ਜੰਤੀ ਦਰਸ਼ਨੇ ਫਿਰ ਤੇ ਕਬ ਮਿਲੀਏ ਕੁੰਤ ਜੀ ਬਿਨ ਕੰਧ ਪਿਆਰੇ ਨਾ ਸੁਖ ਸਾਰੇ ਹਰ ਕੰਗਣ ਪ੍ਰਗ ਬੰਨਾ ਸੁੰਦਰੇ ਸੁਜਾਣੇ ਚਤੁਰ ਬੇਤੀ ਸਾਸੇ ਬਿਨੇ ਜੈ ਸਿਤਨਾ ਈਰ ਊਤ ਦੇ ਦਿਸ ਲੋਕ ਨੇ ਮਨ ਮਿਲਣ ਕੀ ਪ੍ਰਾਪਤ ਜੀ ਬਿਨਮੰਤ ਨਨ ਤਾਰੇ ਕਿਰਪਾ ਮਿਲੋ ਪ੍ਰਭ ਗੁਣ ਤਾਸੀਓ ਜਲਣ ਬੂਜੀ ਸੀਤਲ ਪਏ ਮੰਤਨ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਤੀ ਪ੍ਰਾਂਤ ਸ਼ਾਹ ਸਾਧ ਪਠਾਏ ਆਪ ਹਰੇ ਹਮ ਤੁਮ ਤੇ ਨਹੀਂ ਦੂਰ ਨਾਨਕ ਪਰਮ ਪੈ ਮਿਟ ਗਏ ਰਮਣ ਰਾਮ ਪਰੇ ਪੂਰੇ ਛੰਦੇ ਰੁੱਤ ਸਿੱਸੀ ਅਰੇ ਸੀਤਲ ਹਰੇ ਪ੍ਰਗਟੇ ਮੰਗਰੇ ਪੋਹ ਜੀਓ ਜਲਨ ਬੂਜੀ ਦਰਸ ਪਾਇਆ ਬਿਨਸੇ ਮਾਇਆ ਤੋ ਜੀਓ ਸਭ ਕਾਮ ਪੂਰੀ ਮਿਲ ਹਜੂਰੀ ਹਰ ਚਰਨ ਸਿਵਕੇ ਸਿਵਿਆ ਹਰ ਡੋਰ ਸ਼ਿੰਗਾਰ ਸਭ ਰਸੇ ਗੁਣ ਕਪਿਵਿਆ ਪਉ ਭਗਤ ਗੋਬਿੰਦ ਵਾਂਚਿਤ ਜਮਨਾ ਸਾਕੇ ਜੋਹ ਜੀਓ ਬਿਨਵੰਤ ਨਾਨਕੀ ਪ੍ਰਭ ਆਪ ਮੇਲੀ ਤਾ ਪੇ ਬਿਛੋ ਜੀਓ ਸੁਖ ਹਰ ਤਨ ਪਾਇਆ ਸੁਹਾਗਣੀ ਡੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਵਿਨੋਦ ਆਨੰਦ ਕੋਟ ਪ੍ਰਿਆ ਪ੍ਰੀਤਮ ਸੰਗ ਬਣੇ ਮਨ ਬਾਂਚਲ ਪਾਇਆ ਹਰ ਨਾਨਕ ਨਾ ਪਨੇ ਚੰਤ
ਹਿਮ ਕਰ ਰੁਤਨ ਪਾਵਤੀ ਮਾਗ ਫਗਣ ਗੁਣਵੰਤ ਜੀਓ ਸਖੀ ਸਹੇਲੀ ਕਉ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਗ੍ਰਹਿ ਲਾਲੇ ਆਏ ਮਨ ਤਿਆਏ ਸੇਜ ਸੁੰਦਰ ਸੋਈਆ ਵਣ ਤ੍ਰਿਣ ਤੇ ਪਵਣ ਪੈ ਹਰਿਆ ਦਿਖ ਦਰਸ਼ਨ ਮੋਹੀਆ ਮਿਲੇ ਸੋਮੀ ਚਿਪੁਨੀ ਮਨ ਜਪਿਆ ਨਿਰਮੰਤ ਜੀਓ ਬਿਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ਼੍ਰੀ ਦਰ ਕੰਤ ਜੀ ਸੁਖ ਸੰਤ ਸਾਈ ਜੀ ਕੀ ਪਵਲ ਤਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰੇ ਜਿਨ ਜਾਣਿਆ ਸਹੀ ਤਰੇ ਸੇ ਸੂਰੇ ਸੇ ਵੀਰ ਨਾਨਕ ਤਿਨ ਬਲਹਰਨੇ ਹਰ ਜਪ ਤੇ ਤੀਰ ਛੰਤੇ ਚਰਨ ਬਿਰਾਜੇ ਤੇ ਸਭ ਉਪਰੇ ਮਿਟਿਆ ਸਲ ਕਲੇਸ਼ ਜੀਓ ਆਉਣ ਜਾਣ ਦੁੱਖ ਹਰੇ ਹਰ ਭਗਤੇ ਕੀ ਅਪ੍ਰਵਿਤ ਜੀਓ ਹਰ ਰੰਗ ਰਾਤੇ ਸਹਿਜ ਮਾਤੇ ਤੇ ਨਮਨ ਤੇ ਬੇਸਰੇ ਤਜ ਆਪ ਸ਼ਰਨੇ ਪਰੇ ਚਰਨੇ ਸਰਵ ਗੁਣ ਜਗਦੀਸ਼ਰੇ ਗੋਬਿੰਦ ਗੁਣ ਨਿਧੇ ਤੇਰੀ ਰੰਗ ਸੁਆਮੀ ਆਦਿ ਕੋ ਹਰਿ ਜੀਓ ਬਿਲਵੰਤ ਨਾਨਕ ਮਿਆ ਤਾਰੋ ਜੁਗ ਜੁਗ ਜੁਗੋ ਇੱਕ ਵੇ ਜੀਓ ਰਾਮ ਕਲੀ ਮਹਲਾ ਪਹਿਲਾ ਦੱਖਣੀ ਓਕਾਰ ਏਕੁੰਗ ਪ੍ਰਸਾਦੇ ਓ ਅੰਕਾਰ ਬ੍ਰਹਮ ਉਤਪਤ ਓ ਅੰਕਾਰ ਗਿਆ ਜਿਨ ਚਿਤ ਓਂਕਾਰ ਸਹਿਲ ਜੁਗ ਪੈ ਓ ਅੰਕਾਰ ਵੇਦ ਨਰਮੈ ਓ ਅੰਕਾਰ ਸ਼ਬਦ ਉਦਰੇ ਓ ਅੰਕਾਰ ਗੁਰਮੁਖ ਤਾਰੇ ਓਨ ਮੁਖਰ ਸੁਣ ਵਿਚਾਰ ਓਨ ਮੁਖ ਤ੍ਰਿਣ ਸਾਰ ਸੁਣ ਪਾਉਂਦੇ ਕਿਆ ਲਿਖੇ ਜੰਜਲ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਸਸੀ ਸਭ ਜਗ ਸਹਿਜ ਉਪਾਇਆ ਤਿੰਨ ਪਵਨ ਕੀ ਜੋਤੀ ਗੁਰਮੁਖ ਬਾਤ ਪ੍ਰਤ ਹੋ ਵਹਿ ਚੁਣ ਲੈ ਮਨਕ ਮੋਤੀ ਸਮਝੈ ਸੁਝੈ ਪੜ ਪੜ ਬੁਝੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੇ ਸਚ ਸੰਭਾਲੇ ਬਿਨ ਸਚ ਜਗ ਕਾਚਾ ਤਦੇ ਧਰਮ ਤਰੇ ਧਰਮਾ ਪੁਰੇ ਗੁਣ ਕਰੀ ਮੰਤੀ ਰਾਤ ਦੇ ਤੂਲ ਪੜੇ ਮੁਖ ਮਾਤੇ ਕੇ ਕੰਚਨ ਪੇ ਮਨੁਰਾ ਤਨ ਤਰਨੀ ਤਰੇ ਆਪ ਜੋਨੀ ਤੂਲ ਬੂਲ ਸਚ ਪੂਰਾ ਕਰਤੇ ਕਿਮ ਵਿਕਰਤਾ ਜਾਣੇ ਕੇ ਜਾਣੇ ਗੁਰੇ ਸੂਰਾ ਗਿਆਨ ਗਵਾਇਆ ਦੂਜਾ ਪਾਇਆ ਗਰਵ ਗਲੇ ਵਿਖਿਆ ਖਾਇਆ ਗੁਰ ਰਸ ਗੀਤ ਬਾਦ ਨਹੀਂ ਭਾਵੇਂ ਸੁਣਿਆ ਗਹਿਰ ਗੰਭੀਰ ਗਵਾਇਆ ਗੁਰ ਸੱਚ ਕਿਹਾ ਅੰਮ੍ਰਿਤ ਲਿਆ ਮਨ ਤਨੇ ਸਾਚੇ ਸੁਖਾ ਲਿਆ ਆਪੇ ਗੁਰਮੁਖ ਆਪੇ ਦੇਵੇ ਆਪੇ ਅਮਰ ਪਿਆ ਆਇਆ ਏਕੋ ਏਕ ਕਹਿ ਸਭ ਕੋਈ ਹੋਮੇ ਗਰਵ ਵਿਆਪੈ ਅੰਤਰ ਬਾਰੇ ਏਕ ਪਛਾਣੇ ਇਉਂ ਕਰ ਮਹਿਲ ਸਿਆਪੈ ਪ੍ਰਭ ਨੇੜੇ ਹਰ ਦੂਰ ਨ ਜਾਣ ਏਕਾ ਸਿਟ ਵਿਦਵਾਈ ਏਕ ਅੰਕਾਰ ਅਵਰ ਨਹੀਂ ਦੂਜਾ ਨਾਨਕੇ ਕੇ ਸਮਾਈ ਇਸ ਕਰਦੀ ਕੋ ਕਿਉਂ ਗਏ ਰਾਖੋ ਅਫਰਿਓ ਫਲਿਓ ਨ ਜਾਈ ਮਾਇਆ ਕੇ ਦੇਵਾਂ ਨੇ ਪ੍ਰਾਣੀ ਝੂਠ ਹੋਰੀ ਪਾਈ ਲਭ ਲੋਭ ਮੋਹ ਤਾਜ ਵਿਗੁਤੇ ਇਵ ਤਬ ਫਿਰ ਪਛਤਾਈ ਏਕ ਸਰਵੇ ਤਾਂ ਗਤ ਮਿਤ ਪਾਵੇ ਆਪਣ ਜਨ ਰਹਾਈ ਏਕ ਆਚਾਰ ਰੰਗ ਇਕ ਰੂਪ ਪੌਣ ਪਾਣੀ ਅਗਨੀ ਇਸ ਰੂਪ ਏਕੋ ਪਵਰ ਪਵੇ ਤਿਲ ਹੋਏ ਏਕੋ ਬੁਝੇ ਸੁਜੇ ਪਤ ਹੋਏ ਗਿਆਨ ਜਾਣ ਲੈ ਸੰਸਰ ਰਹੇ ਗੁਰਮੁਖ ਏਕ ਬਿਰਲਾ ਕੋ ਲਹੇ ਜਿਸ ਤੋਂ ਦੇ ਕਿਰਪਾ ਤੇ ਸੁਖ ਪਾਏ ਗੁਰਦੁਆਰੇ ਆ ਕੇ ਸੁਣਾਏ ਉਰਮ ਤੁਰਮ ਉਜੋਤ ਉਜਾਲਾ ਤੀਨ ਪਵਣ ਮੈਂ ਗੁਰਗੋਪਾਲਾ ਉਗਵੇ ਅਸਰੂਪ ਦੇਖਾਵੇ ਕਰ ਕਿਰਪਾ ਆਪਣੇ ਕਰ ਆਵੇ ਉਨ ਵੇ ਬਰਤੇ ਨਿਜ ਤਾਰਾ ਉਤਮ ਸ਼ਬਦ ਸਵਰਨ ਹਾਰਾ ਇਸੇ ਕੇ ਖਜਾਣੇ ਪੇਉ ਆਪੇ ਕਰਤਾ ਆਪੇ ਦੇਉ ਉਗਵੇ ਸੂਰ ਅਸ ਸੰਗਾਰ ਉੱਚੋ ਦੇਖ ਚਲ ਵਿਚਾਰੈ ਉਪਰ ਆਦਿ ਅੰਤ ਲੋਈ ਆਪੇ ਕਰੇ ਕਥੇ ਸੁਣੇ ਸੋਏ ਉਹ ਵਿਦਾਤਾ ਮੰਤਰ ਦੇ ਉਹ ਵਿਦਾਤਾ ਮਨ ਮੁਖ ਸੋਏ ਪ੍ਰਭ ਜਗ ਜੀਵਨ ਵਰਨਾ ਕੋਏ ਨਾਨਕ ਨਾਮ ਰਤੇ ਪਤ ਹੋਏ ਰਾਜਨ ਰਾਮ ਰਵੇ ਹੰਗਤੇ ਕਾਰ ਰਲਮੇ ਲਜੀ ਮਨੋ ਸਾਰ ਰਾਤ ਦਿਨ ਤੇ ਇਹ ਰਹੇ ਰੰਗ ਰਾਤਾ ਤੀਨ ਪਵਨ ਜੁਗ ਚਰੇ ਜਾਤਾ ਜਿਨ ਜਾਤਾ ਸੋ ਤੇ ਸੀਜੇ ਹਾ ਅਤ ਨਿਰਮਾਇਲੇ ਸੀਜੇ ਦੇਹਾ ਰੈਸੀ ਰਾਮ ਰਵੇ ਇੱਕ ਪਾਏ ਅੰਤਰੇ ਸ਼ਬਦ ਸਾਚ ਲਿਵ ਲਾਏ ਰੋਸਨਾ ਕੀਜੇ ਅਮਤ ਬੀਜੇ ਰਹਿਣਾ ਏ ਸੰਸਾਰੇ ਰਾਜੇ ਰਾਏ ਰੰਗ ਨੇ ਰਹਿਣਾ ਆਏ ਜਹੇ ਜੁਗ ਚਾਰੇ ਰਹਿਣੇ ਕਹਿਣੇ ਤੇ ਰਹਿ ਨਾ ਕੋਈ ਕਿਸੇ ਪੈ ਕਰੋ ਬਿਨੰਤੀ ਇੱਕ ਸ਼ਬਦ ਰਾਮ ਨਾਮ ਨਿਰੁਦਰ ਗੁਰਦੇਵ ਪਤ ਸੁਤੀ ਲਾਜਮਰੰਤੀ ਮਰ ਗਈ ਘੂੰਘਟ ਖੋਲ ਚੱਲੀ ਸਾਸ ਦੀਵਾਨੀ ਬਾਬਰੀ ਸਿਰ ਤੇ ਸੰਘਟਲੀ ਪ੍ਰੇਮ ਬਲਾਈ ਰਲੀ ਸਿਉ ਮਨ ਮੇਂ ਸ਼ਬਦ ਆਨੰਦ ਲਾਲ ਰਤੀ ਲਾਲੀ ਪਏ ਗੁਰਮੁਖ ਵਿੱਚ ਨਿਚਿੰਦ ਲਾਹਾ ਨਮਰਤ ਨੇ ਜਾਪੇ ਸਾਰੇ ਲਭ ਲੋ ਬੁਰਾ ਅਹੰਕਾਰ ਲਾੜੀ ਚਾੜੀ ਲਾਏ ਤਿਵਾਰ ਮਨ ਪੰਦਾ ਗੁਵਾਰੇ
ਲਾਹੇ ਕਾਰਨ ਆ ਜਗ ਹੋਏ ਮਜੂਰ ਗਿਆ ਠਗਾਏ ਠਗੇ ਲਾਹ ਰਾਮ ਨਾਮ ਪੂੰਜੀ ਵੇਸਾ ਹੋ ਨਾਨਕ ਸਚੀ ਵੀ ਸੱਚਾ ਪਾਤਸ਼ਾਹ ਆਏ ਵਗੁਰ ਜਗ ਜਮ ਪੰਥੇ ਆਈ ਨਵੇਕ ਸਿਮਰਨ ਤੇ ਆਥ ਸਹਿਲ ਨੀਚ ਕਰ ਹੋਏ ਆਥ ਦੇਖ ਨਿਵੇ ਜਿਸ ਦੋਏ ਆਥ ਹੋਏ ਤਮੁਤ ਸਿਆਣਾ ਭਗਤ ਬਿਹੂਨਾ ਜਗ ਬਹੁ ਰਾਨਾ ਸਭ ਮੈਂ ਵਰਤੇ ਖੁਸ਼ ਹੋਏ ਜਿਸਨੂੰ ਕਿਰਪਾ ਕਰੇ ਤੇ ਪ੍ਰਗਟ ਹੋਏ ਜੁਗ ਜੁਗ ਤਾਪ ਸਤਿਸੰਗ ਵੈਰੇ ਅੰਧਨ ਜਨਮ ਮਰਨ ਨੇ ਤੰਦਾ ਤੈਰੇ ਜੋ ਦਿਸੇ ਸੁਭਾਪੇ ਆਪ ਆਪੋ ਪਾਏ ਆਪੇ ਘਟ ਥਾਪੇ ਆਪ ਗੋਚੇ ਤੰਦੇ ਲੋਈ ਜੁਗ ਜੁਗ ਤੇ ਜਗ ਜੁਨ ਸੋਈ ਕਰ ਆਚਾਰੇ ਸੱਚ ਸੁਖ ਹੋਈ ਨਾਮ ਵਿਹੋਣਾ ਮੁਕਤ ਕੇ ਹੋਈ ਵਿਣ ਨਾਵੇ ਵਿਰੋ ਸਰੀਰ ਕਿਉਂ ਨਾ ਮਿਲੇ ਕਾਟੇ ਮਨ ਪੀਰ ਵਾਟ ਵਟਾਊ ਆਵੇ ਜਾਏ ਕਿਆ ਲੈ ਆਇਆ ਕਿਆ ਕਲੇ ਪਾਏ ਬਿਨ ਨਾਵੇ ਤੋਟਾ ਸਭ ਥਾਏ ਲਾਹ ਮਿਲੇ ਜਾਤੇ ਪੂਜਾਏ ਵਣਜ ਵਪਾਰ ਵਣਜ ਵਪਾਰੀ ਬਿਨ ਨਾਵੇ ਕੈਸੀ ਬਦ ਸਾਰੀ ਗੁਣ ਵਿਚਾਰੇ ਗਿਆਨੀ ਸੋਈ ਗੁਣ ਮੈਂ ਗਿਆਨ ਪ੍ਰਤ ਹੋਏ ਗੁਣ ਦਾ ਤਿਲ ਸੰਸਾਰ ਸੱਚੀ ਕਲਣੀ ਗੁਰ ਵਿਚਾਰੇ ਅਗਮੀ ਅਗੋਚਰ ਕੀਮਤ ਨਹੀਂ ਪਾਏ ਤਾਂ ਮਿਲੀਏ ਜਾਨ ਲੈ ਮਿਲਾਏ ਗੁਣਮੰਤੀ ਗੁਣ ਸਾਰੇ ਨੀਤ ਨਾਨਕ ਗੁਰਮ ਮਿਲੀ ਮੀਤ ਕਾਮ ਕੁਲ ਕੈ ਕੋ ਗਾਲੇ ਜੋ ਕੰਚ ਸੋਹਾ ਘਟਾਲੇ ਕਸ ਕਸ ਵਰੀ ਸਹਿ ਸੋ ਤਾਓ ਨਜ਼ਰੇ ਸਰਾਫ ਬਨੀ ਸਚੜਾਓ ਜਗਤ ਪਸ਼ੂ ਅਹੰਗ ਕਾਲਕ ਖਾਸਾਈ ਕਰ ਕਰਦੇ ਕਰਨੀ ਕਰ ਪਾਈ ਜਿਨ ਕੀਤੀ ਤਿਨ ਕਿਉਂ ਤਾਈ ਹੋਰ ਕਿਆ ਕਹੀਏ ਕਿਸੇ ਕਿ ਨਾ ਜਾਈ ਖੋਜ ਤੇ ਕੁਝ ਪਿਆ ਖਿਮਾ ਗਏ ਮਨ ਸੁਤ ਦੀਆ ਖਰਾ ਖਰਾ ਜਾ ਕਿਸੇ ਕੋਈ ਖਰਾ ਖਰਾ

ਕੀਤੇ ਗੁਰ ਚੇਲੇ ਫਨ ਹੂਆ, ਕਾਚੇ ਗੁਰ ਤੇ ਮੁਕਤ ਹੂਆ, ਕੀਤੀ ਨਾਰ ਵਰ ਇੱਕ ਸੰਭਾਲ, ਗੁਰਮੁਖ ਮਰਨ ਜੀਵਨ ਭਵਨ ਨਾਲ, ਚੌ ਦਿਸੇ ਟੂੰਡ ਕਰੇ ਮੈਂ ਪਾਇਆ, ਮੇਲੇ ਪਇਆ ਸਤਿਗੁਰ ਮਿਲਾਇਆ, ਗੁਰਮੁਖ ਗਾਵੈ ਗੁਰਮੁਖ ਬੋਲੈ, ਗੁਰਮੁਖ ਤੁਲ ਤੁਲਾਵੈ ਤੁਲੈ, ਗੁਰਮੁਖ ਆਵੇ ਜਨ ਸੰਗੀ ਪਰ ਹਰ ਮੇਲੇ ਜਲ ਕਲੰਗ, ਗੁਰਮੁਖ ਨਾਦ ਵਿਚਾਰੇ ਗੁਰਮੁਖ ਮਜਨ ਰਾਜੇ ਅਚਾਰੇ, ਗੁਰਮੁਖ ਸ਼ਬਦ ਅੰਮ੍ਰਿਤ ਸਾਰੇ ਨਾਨਕ ਗੁਰੂ ਪਾਵੇ ਪਾਰੇ।

ਤਨੀ ਤੇ ਚਿੰਤ ਤਹੀ ਦਿਸ ਸਭ ਕੋਈ ਚਿਤ ਹੈ ਏਕ ਤਹੀ ਸੁਖ ਹੋਏ ਚਿਤ ਵਸੇ ਰਾਚੇ ਹਰ ਨਾਹੇ ਮੁਕਤ ਪਿਆ ਪਤ ਸਿਮਰ ਜਾਏ ਛੀਜੇ ਦੇ ਖੁਲੇ ਗੰਡ ਛਿਆ ਨਿਤ ਦੇਖੇ ਜਗ ਹੰਡੇ ਤੂੰ ਪਿਛਾਬ ਜੇ ਸਮਕਰ ਜਾਣੇ ਬੰਧਨ ਕਾਟ ਮੁਕਤ ਕਰ ਆਣੇ ਛਾਇਆ ਸ਼ੂਸ਼ੀ ਜਿਤ ਭੁਲਾ ਨਾ ਲਿਖਿਆ ਕਿਰਤੇ ਤੁਰੇ ਪਰਵਾਨਾ ਛੀਜੇ ਜੋ ਬਨੇ ਜਰੂਆ ਸਿਰ ਕਾਲ ਕਾਇਆ ਛੀਜੈ ਪੈਸੇ ਬਾਲੇ ਜਾਪੇ ਆਪ ਪ੍ਰਭ ਤੇ ਲੋਏ ਜੁਗ ਜੁਗ ਦਾਤਾ ਅਵਰ ਨਾ ਕੋਏ ਜਿਉ ਪਾਵੇ ਤੂੰ ਰਾਖੁ ਰਾਖ ਜਸ ਜਾਵੋ ਦੇਵੀ ਪਤ ਸਾਖੀ ਜਾਗਤ ਜਾਗ ਰਹਾ ਤੇਰੀ ਪਾਵਾਂ ਜਾ ਤੂੰ ਮਿਲੇ ਤਾਂ ਤੁਝੇ ਸਮਾਵਾਂ ਜੈ ਜੈਕਾਰ ਜਬ ਜੁਗਦੀਚ ਗੁਰਮਤਿ ਮਿਲੀਏ ਕੇ ਬੀਸ ਕੀਤੇ ਚੱਕ ਬੋਲਣੀ ਕਿਆ ਜਗ ਸਿਉ ਬਾਦ ਚੁਰਮਰੇ ਦੇ ਕੇ ਪਰਮਾਦ ਜਨਮ ਮੋਏ ਨੀ ਜੀਵਨ ਆਸਾ ਆਏ ਚਲੇ ਪਿਆ ਆਸ ਨਿਰਾਸਾ ਚੋਰੇ ਚੋਰੇ ਚਾਖੇ ਮਾਟੀ ਲਿਜਾਏ ਕਾਲ ਨਾ ਚਾਂਪੇ ਹਰ ਗੁਣ ਗਾਏ ਪਾਈ ਨਵ ਨਿਧੇ ਹਰ ਕੇ ਨਾਏ ਆਪੇ ਦੇਵੇ ਸੇ ਸਵਾਏ ਚਾਨੋ ਬੋਲੇ ਆਪ ਬੁਝੇ ਆਪੇ ਸਮਝੇ ਆਪੇ ਸੁਝੇ ਗੁਰ ਕਾ ਕਿਹਾ ਅੰਕ ਸਮਾਵੇ ਨਿਰਮਲ ਸੁਚੇ ਸਚੁ ਪਾਵੇ ਗੁਰ ਸਾਗਰ ਤਿਮਨੀ ਟੋਟ ਲਾਲ ਪਦਾਰਥ ਸੱਚ ਖੋਟ ਗੁਰ ਕਿਹਾ ਸਾਕਰ ਕਮਾਵ ਗੁਰ ਕੀ ਕਰਨੀ ਵਾਹੇ ਤਾਵ ਨਾਨਕ ਗੁਰਮਤ ਸਾਚ ਸਮਾਵੋ ਟੂਟੇ ਨੋ ਕੇ ਬੋਲੇ ਸਹੀ ਟੂਟੇ ਬਾਹ ਦੂਹੂ ਦੇ ਗਹੀ ਟੂਟ ਪ੍ਰੀਤੇ ਪਈ ਪਰ ਬੋਲ ਦੁਰਮਤ ਪਰ ਛੜੀ ਢੋਲ ਟੂਟੇ ਗੰਠੇ ਪੜੇ ਵਿਚਾਰੇ ਗੁਰਪ੍ਰਸਾਦੀ ਪਾਵੇ ਕਰਜ ਸਾਰੇ ਲਾਹ ਸਾਜ ਨ ਅਵੇ ਤੋਟਾ ਤ੍ਰਿ ਪਵਨ ਠਾਕੁਰ ਪ੍ਰੀਤ ਮੋਟਾ ਠੱਕ ਹੋ ਮਨੁਆ ਰੱਖੋ ਠਾਏ ਠੇਕ ਮੂਈ ਅਵਗਣ ਪਛਤਾਏ ਠਾਕੁਰ ਇੱਕ ਸੋਈ ਨਾਰ ਬਹੁਤੇ ਵੀ ਕੁੜਿਆਰੇ ਪਾਰੇ ਕਰ ਜਾ ਤੇ ਠਾਕ ਰਹਾਈ ਮੈਲ ਬੁਲਾਈ ਰੱਖ ਨਾ ਪਾਈ ਸ਼ਬਦ ਸਵਾਰੀ ਸੱਚ ਪਿਆਰੀ ਸਾਈ ਸੁਹਾਗਨ ਠਾਕਰ ਤਾਰੀ ਡੋਲਤ ਡੋਲਤ ਹੀ ਸਖੀ ਫਾਟੇ ਚੀਰ ਸ਼ਿੰਗਾਰ ਡਾਪਣ ਤਨ ਸੁਖ ਨਹੀਂ ਬਿਨ ਡਰ ਬਿਨ ਠੀ ਡਰ ਦਰਪ ਮੂਈ ਕਰੇ ਆਪਣੇ ਟੀਠੀ ਕੰਤ ਸੁਜਾਨ ਗੁਰ ਡਰ ਰੱਖਿਆ ਗੁਰੇ ਆਪਣੇ ਨਿਰਪਨ ਬਕਾਣ ਡੂੰਗਰ ਵਾਸ ਤਿਕਾ ਕਣੀ ਜਬ ਦੇਖਾ ਤੈ ਨਹੀਂ ਦੂਰ ਤਿਖਨ ਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਦੇਹ ਦੇ ਆ ਕੇ ਸਭ ਕੋਈ ਜੈ ਪਵੇ ਤੈ ਦੇਹ ਗੁਰਦੁਆਰੇ ਦੇਵ ਸੀ ਤਿਕਰ ਤੁਹਾਰੇ ਸੋਏ ਟੰਡੋਲਤ ਟੂੰਡਤ ਹੋਂ ਫਿਰੀ ਟਹ ਟਹਿ ਪਵਨ ਕਰਾਰ ਪਾਰੇ ਟਹਿਤੇ ਟਹਿ ਪਏ ਹੌਲੇ ਨਿਕਸੇ ਪਾਰੇ ਅਮਰ ਜਸ ਜੀ ਹਰ ਮਿਲੇ ਤਿਨਕੇ ਹੁੰਬਲ ਜਾਓ ਤਿਨਕੇ ਤੁੜ ਅਖੋਲੀਏ ਸੰਗਤ ਮਿਲ ਮਿਲਾਓ

ਜੋ ਸਰ ਜੁਟੈ ਜੀ ਨਾ ਕੋਈ ਗੁਰਪ੍ਰਸਾਦ ਜੀ ਸੰਭਲਾ ਤਾਂ ਤਨ ਦੁੱਖ ਨਾ ਹੋਈ ਨਾ ਕੋ ਮੇਰਾ ਕਿਸੇ ਗਹੀ ਨਾ ਕੋ ਨਾ ਹੋਗ ਆਵਨ ਜਾਣ ਬਿਗਚੀ ਦੁਬਦਾ ਵਿਆਪੇ ਰੋਗ ਨਾ ਵੇ ਹੁਣ ਆਦਮੀ ਕਿਲਰੇ ਕੰਧੇ ਗ੍ਰੰਥੇ ਵਿਣ ਨਾ ਵੇ ਕਿ ਛੁੱਟੀਏ ਜੈ ਸਤਲ ਅੰਤੇ ਗਣਤ ਗਣ ਵੇ ਅੱਖਰੀ ਅਗਣਤੇ ਸਜਾ ਸੋਈ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਹੋਏ ਤੂੜੀ ਤੰਦ ਪ੍ਰਭਾਵ ਕੀ ਵਾਜੇ ਨੇ ਵਿਜੋਗ ਵਿਛੜਿਆ ਮਿਲੇ ਪ੍ਰਭੂ ਨਾਨਕ ਕਰ ਸੰਜੋਗੇ ਤਰਵਰ ਕਾਇਆ ਮੰਖ ਮਾਨੇ ਤਰਵਰ ਪੰਖੀ ਪੰਚ ਤਤ ਚੁਗ ਹੈ ਮਿਲ ਇਕ ਸੇ ਤਿੰਨ ਕੋ ਫਾਸ ਨਰੰਚ ਉਡੇ ਤੇ ਬੇਗੁਲ ਬਿਗੁਲੇ ਤਾਕੇ ਚੋਗ ਕਣੀ ਪੰਖ ਟੁੱਟੇ ਫਾਹੀ ਪੜੀ ਅਵਗਣ ਪੀੜ ਬਣੀ ਬਿਨ ਸਚੇ ਕੇ ਛੁੱਟੀਏ ਹਰ ਗੁਣ ਕਰਮ ਕਹਾਣੀ ਆਪ ਚਿਰੇ ਛੁੱਟੀ ਆਡਾ ਆਪਣੀ ਗੁਰਪ੍ਰਸਾਦ ਦੀ ਛੁੱਟੀ ਕਿਰਪਾ ਕਰ ਆਪ।

ਰਹੇ ਆਪਣੇ ਹੱਥ ਵਟਾਈਆਂ ਜੇ ਪਵੇ ਦੇ ਤਸਰ ਕੰਬੇ ਜੀੜਾ ਤੰਤਰ ਵੇ ਹੋਣਾ ਤੰਤਨ ਤੋਂ ਸੱਚ ਏਕ ਹੈ ਕਾਜ ਨ ਫਿਟੇ ਕੋਈ ਤੇਰੇ ਨਾਰਾਇਣ ਤੇਰੇ ਗੁਰੂ ਤੇਰੇ ਸੱਚਾ ਵਿਚਾਰ ਹੈ ਸੁਰ ਨਰ ਨਾਤੇ ਨਾ ਤੂੰ ਦਰ ਆਧਾਰ ਸਰਵੇ ਸੰਤ ਨੰਤਰੀ ਤੂੰ ਦਾਤਾ ਦਾਤਾਰ ਸਹਿ ਦੇਖਾ ਤੈ ਏਕ ਤੂੰ ਅੰਤ ਨ ਬਰਾਬਰ ਹੈ ਤਾਂ ਤਨੰਤਰ ਅਵਰਿਆ ਗੁਰੂ ਸ਼ਬਦੀ ਵਿਚਾਰ ਅਣਮੰਗੇ ਆ ਦਾਨ ਦੇਵਣਾ ਵੱਡਾ ਅੰਪਾਰੇ ਦਿਆ ਦਾਨ ਦਿਆਲ ਤੂੰ ਕਰ ਕਰੇ ਦਿਕਣ ਹਾਰ ਦਿਆ ਕਰੂ ਪ੍ਰਭ ਮੇਲੇ ਲਿਹੋ ਖਿਨ ਮੇਟਾਇਓ ਸਾਰੇ ਦਾਨਾ ਤੂੰ ਬਿਨਾ ਤੂੰ ਹੀ ਦਾਨਾ ਕੈਸਰ ਦਾਨੇ ਦਾਦ ਦੇ ਪੰਜਨ ਦੁੱਖ ਦਲਣੇ ਗੁਰਮੁਖ ਗਿਆਨ ਤੇ ਆਨੇ ਤਨ ਗਿਆ ਬਹਿ ਚੂਰੀਐ ਤਨ ਮਹਿ ਚੀਤ ਗਵਾਰ ਤਨ ਬਿਰਲੀ ਸਚ ਸੰਚਿਆ ਨਿਰਮਲੋਂ ਪਿਆਰੇ ਤਨ ਗਿਆ ਤਾਂ ਜਾਣ ਦੇ ਜਿਸੇ ਰਾਚੇ ਰੰਗ ਏਕ ਮਨ ਦੇਸੇ ਸੁਸੁਮ ਪੀਏ ਪਿਕਤ ਕੀ ਟੇਕ ਤੰਦਾ ਤਵਤ ਰਹਿ ਗਏ ਮਨ ਮੇ ਪਿਉ ਆਨੰਦੇ ਦੁਰਜਨ ਤੇ ਸਾਜਨ ਪਏ ਪੇਟੇ ਗੁਰ ਗੋਬਿੰਦੇ ਬਨ ਬਨ ਫਿਰਤੀ ਟੁੰਡਤੀ ਬਤਰੇ ਕਰਵਾਰ ਸਤਿਗੁਰ ਮੇਲੀ ਮਿਲ ਰਹੇ ਜਨਮ ਮਰਾ ਮਰਨ ਦੁੱਖ ਨਿਵਾਰੇ ਨਾਨਾ ਕਰਤਨਾ ਛੁੱਟੀਏ ਬਿਨ ਗਮ ਗੁਣ ਜੰਪਰ ਜਾ ਕੇ ਨਾ ਤੁਸੀਂ ਇਹੋ ਨਾ ਉਹ ਹੈ ਅਵਗਣ ਫਿਰ ਪਛੁਤਾ ਹੈ ਨਾ ਤਿਸ ਗਿਆਨ ਨ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣ ਨਵੇ ਨਿਰਭਉ ਕਹਾਂ ਕਿਆ ਜਨ ਅਭਿਮਾਨ ਥਾਕ ਰਹੀ ਕਿਵ ਅਪੜਾ ਹਾਤ ਨਾਹੀ ਨਾ ਪਰ ਨਾ ਸਾਜਨ ਸਿਰ ਰੰਗਲੇ ਕਿਸ ਵੇ ਕਰੀ ਪੁਕਾਰ ਨਾਨਕੇ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣ ਹਾਰ ਜਿਨ ਵਿਛੋੜੇ ਸੋ ਮਿਲੇ ਸੀ ਗੁਰ ਕੇ ਹੀ ਤੇ ਅਪਾਰੇ ਪਾਬੁਰਾ ਪਾਪੀ ਪੂ ਪਿਆਰਾ ਪਵਲ ਦੀ ਪਪਾਰ ਸਾਰਾ ਪਰ ਹਰ ਪਾਪ ਪਜਾਣੇ ਆਪ ਨਾ ਤਿਸ ਸੋਗ ਸੰਦੁਖ ਸੰਤਾਪ ਨਰਕ ਪ੍ਰੰਤੂ ਕਿਉਂ ਰਹੇ ਕਿਉਂ ਸੰਚੇ ਜਮਕਾਲੇ ਕਿਉਂ ਆਵਣ ਜਾਣਾ ਵਿਸਰੇ ਝੂਟ ਬੁਰਖ ਖਾਲੇ ਮਨ ਜੰਜਾਲੀ ਵਿੜਿਆ ਪੀ ਜੰਜਾਲ ਮਾਹੇ ਵਰਨਾਵੇ ਕੇ ਛੁੱਟੀ ਪਾਪੇ ਪੱਚੇ ਪਚਾ ਹੈ ਫਿਰ ਫਿਰ ਫਾਹੀ ਫਾਸੇ ਕਹੂਆ ਫਿਰ ਪਛਤਾਣਾ ਅਕਿਆ ਹੂਆ ਫਾਤਾ ਚੁਗ ਚੁਗ ਨਾ ਬੁਝੇ ਸਤਗੁਰ ਮਿਲੇ ਤਾਂ ਕਿਸ ਜੇ ਜਮ ਮਛਲੀ ਫਾਤੀ ਜਮ ਜਾਲੇ ਬਿਨ ਗੁਰਦਾਤੇ ਹੁਕਮ ਪਾਲੇ ਫਿਰ ਫਿਰ ਆਵੇ ਫਿਰ ਫਿਰ ਜਾਏ ਇੱਕ ਰੰਗ ਰਾਚੇ ਰਹਿ ਲਿਵਲਾਏ ਇਵ ਛੁੱਟੇ ਫਿਰ ਫਸ ਨਾ ਪਾਏ ਬੀਰਾ ਬੀਰਾ ਕਰ ਰਹੀ ਵੀਰ ਪੇ ਬਿਰਾਏ ਵੀਰ ਚਲੇ ਕਰੇ ਆਪਣੇ ਬਹਿਣ ਬਿਰੇ ਜਲੇ ਜਾ ਬਾਬਲ ਕੇ ਕਰ ਬੇਟੜੀ ਬਾਲੀ ਬਾਲੇ ਨੇ ਹਾਂ ਜੇ ਲੋੜੇ ਵਰ ਕਾਮਣੀ ਸਤਿਗੁਰ ਸਵੇ ਤੇ ਹੋ ਬਿਰਲੋ ਗਿਆਨੀ ਬੁੱਝਣ ਸਤਿਗੁਰ ਸਤ ਮਿਲੇ ਠਾਕੁਰ ਹੱਥ ਵੱਡਿਆਂ ਜੈ ਭਾਵੈ ਤੈ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮੁਰਗਾਂ ਪੁਰਕੀ ਨਿਜ ਕਰ ਵਸਾ ਹੋਏ ਪਨ ਪਨ ਕੜੀਏ ਕੜੇ ਕੜੇ ਭਜੇ ਟਾਏ ਸਰੇ ਉਸਰੇ ਚਾਹੇ ਸਰ ਪਰ ਸੁਖੇ ਪੀ ਪਰ ਭੁਖੇ ਸਮਰਤ ਵਿਪ੍ਰਵਾਹ ਹੈ ਪਰਮ ਪਲਾਣੇ ਪਏ ਦੀਵਾਨੇ ਬਿਨ ਪਾਗਾਂ ਕਿਆ ਪਾਈਏ ਗੁਰਮ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੇ ਤਿਨ ਜਾਈਏ ਹਰ ਗੁਣ ਗਾਏ ਸਦਾ ਰੰਗ ਰਾਤੇ ਬੋੜਨ ਪਛੁਤਾਈਏ ਪੱਬੇ ਪਾਲੇ ਗੁਰਮੁਖ ਬੂਝੇ ਤਾਂ ਨਿਜ ਕਰ ਵਸਾ ਪਾਈਏ ਪੱਬੇ ਪਹੁ ਜਲੇ ਮਰਗ ਬਿਖੜਾ ਆਸਨ ਰਸਾ ਤਈਏ ਗੁਰਪ੍ਰਸਾਦ ਜਾ ਪੂਜੇ ਨੇ ਜੀਵਤ ਅੰਬ ਮਰੀਏ ਮਾਇਆ ਮਾਇਆ ਕਰਮੂਏ ਮਾਇਆ ਕਿਸੇ ਨਾ ਸਾਥ ਹੰਸ ਚੱਲੇ ਉੱਠ ਡੁੰਮਣੋ ਮਾਇਆ ਪੂਲੀ ਆਥ ਮਨ ਝੂਠਾ ਜਮਜੋਹਿਆ ਅਵਗਣ ਚੱਲੇ ਨਾਲ ਮਨ ਮੇ ਮਨ ਉਲਟੋ ਮਰ ਜੇ ਗੁਣ ਹੋਵੇ ਨਾਲ ਮੇਰੀ ਮੇਰੀ ਕਰਮ ਹੋਏ ਬਿਨਵੇ ਦੁੱਖ ਪਾਲ ਗੜ ਮੰਦਰ ਮਿਲ ਕਹਾਂ ਜਿਉਂ ਬਾਜੀ ਦੀਵਾਨ ਨਾਨਕ ਸੱਚੇ ਨਾਮ ਬਿਣ ਝੂਠਾ ਆਵਣ ਜਾਣ ਆਪੇ ਚਿਤ ਸਰੂਪ ਹੈ ਆਪੇ ਜਾਂ ਸੁਜਾਨ ਜੋ ਅਵੇ ਸੁ ਜਾਹੇ ਫੋਨ ਆਏ ਗਏ ਪਛੁਤਾ ਕੇ ਲੈਕਚਰ ਨਹੀਂ ਕੜੇ ਨਵਰ ਦੇ ਉਪਾਹੈ ਸੀ ਜਨ ਉਬਰੀ ਜਿਨ ਹਰ ਪਾਇਆ ਤੰਦਾ ਮੂਹਾ ਵਿਗੁੱਤੀ ਮਾਇਆ ਜੋ ਦਿਸੇ ਸਚਾਲਦੀ ਕਿਸ ਮਿਤ ਕਰੇਉ ਜੂ ਸੰਪੂ ਆਪਣਾ ਤਨ ਮਨਾ ਕੇ ਦੇਉ ਅਸਥਿਰੇ ਕਰਤਾ ਤੂੰ ਤਣੀ ਤਿਸੀ ਕਿਵੇਂ ਓਟ ਗੁਣ ਕੀ ਮਾਰੀ ਹੋਮ ਹੋਈ ਸ਼ਬਦ ਰਤੀ ਮਨ ਚੋੜੇ ਰਾਣਾ ਰਾਓ ਨਾ ਕੋਰ

ਤੀਰ ਰਾ ਬੁਰਾ ਪ੍ਰੀਹਾ ਵੇਲਾ ਸਾਡ ਗੁਰੂ ਸਗਾ ਹੋ ਮੈਂ ਤਨ ਅਵਗੁਣ ਚੁਰਮੋਈ ਬਿਣੇ ਗੁਣੀ ਕਿਉਂ ਕਰ ਜਾਓ ਗੁਣੀਆ ਗੁਣੇ ਲੇ ਪ੍ਰਭ ਮਿਲੇ ਕਿਉਂ ਤਿੰਨ ਮਿਲਿਓ ਪਿਆਰੇ ਤਿੰਨੀ ਜੈਸੀ ਤੀਰ ਹਾਂ ਜਪੇ ਜਪਰੇ ਦੇ ਮੁਰਾਰੇ ਅਵਗੁਣੀ ਪਰੇ ਪੂਰੇ ਹੈ ਗੁਣ ਪੀ ਬਚੇ ਨਾਲ ਬਿਨ ਸਤਿਗੁਰੂ ਗੁਣ ਜਪਨੇ ਜਿਚੇ ਸ਼ਬਦ ਕਰੇ ਵਿਚਾਰ ਲਸ਼ਕਰੀਆਂ ਕਰ ਸੰਮਿਲੇ ਆਏ ਵੈ ਜੁ ਲਖਾਏ ਕਰ ਕਮਾਵੇ ਸਿਰੇ ਤਣੀ ਲਾਹ ਪਲੇ ਪਾਏ ਲਭ ਲੋ ਬੁਰਿਆਈਆਂ ਛੋਟੇ ਮਨ ਵੇ ਸਾਰੇ ਗੋੜੇ ਦੋਹੀ ਪਾਤਸ਼ਾਹ ਕੀ ਕਦੇ ਨਾ ਵੇ ਹਾਰੇ ਚਾ ਕਰੇ ਕਹੀਏ ਖਸਮੇ ਕਾ ਸੋਹੇ ਉੱਤਰ ਦੇ ਵਜੋ ਵਜਾਏ ਆਪਣਾ ਨਾ ਵੈਸੇ ਰੇ ਪ੍ਰੀਤਮ ਹੋਰ ਵਡਿਆਈਆਂ ਜੇ ਪਵੇ ਤੇ ਦੇ ਆਪ ਕਰੇ ਕਿਸੇ ਆ ਕੇ ਔਰ ਨਾ ਕੋਈ ਕਰੇ ਬੀਜੇ ਸੁਜੇ ਕੋ ਨਹੀਂ ਬੇਦ ਵਿੱਚ ਪਾਏ ਨਰਕ ਨਿਵਾਰਣ ਨਰੇ ਨਰੇ ਸਚ ਸਚ ਨਾਏ ਬਿਣ ਸਤ ਤ੍ਰਿਪ ਵਣ ਤ੍ਰਿਣੇ ਟੂੰਡ ਤੇ ਫਿਰ ਰਹੀ ਮਨ ਮੇ ਕਰੋ ਵਿਚਾਰ ਲਾਲ ਰਤਨੇ ਮਨ ਬਹੁ ਮਨ ਕੀ ਸਤਗੁਰ ਭੰਡਾਰੇ ਉਤਮ ਹੋਵਾਂ ਪ੍ਰਭ ਮਿਲੇ ਇੱਕ ਮਨ ਇੱਕ ਪਾਏ ਨਾਨਕ ਪ੍ਰੀਤਮ ਰਸ ਮਿਲੇ ਲਾਹ ਲੈ ਪਰਤਾਏ ਰਚਨਾ ਰਾਜ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਤਿਆਈ ਅੰਨ ਪ੍ਰਭਾਰੇ ਰਡਾੜੇ ਰੂੜਾ ਹਰ ਜੀਓ ਸੋਈ ਤਿਸ ਬਿਨ ਰਾਜਾ ਵਰਨਾ ਕੋਈ ਉਡਾੜੇ ਗਾਰੜੇ ਤੁਮ ਸੁਣੋ ਹਰ ਵਸੇ ਮਨ ਮਾਹੇ ਗੁਰਪ੍ਰਸਾਦ ਹਰ ਪਾਈਏ ਮਤ ਗੋਪਨ ਭੁਲਾਹੇ ਸੂ ਸਾਹੂ ਸਚਾ ਜਿਸੇ ਹਰ ਤਨ ਰਾਸ ਗੁਰਮੁਖੇ ਪੁਰਾ ਤੇ ਸਭਾ ਸੇ ਰੂੜੀ ਬਾਣੀ ਹਰੇ ਪਾਇਆ ਗੁਰ ਸ਼ਬਦ ਵਿਚਾਰੇ ਆਪ ਗਿਆ ਦੁੱਖ ਕਟਿਆ ਹਰ ਵਰ ਪਾਇਆ ਨਾਰੇ ਸੋਨਾ ਰੁਪਿਆ ਸਾਂਚੇ ਤਨ ਕਾਚਾ ਵਿਖੇ ਇਸ਼ਾਰੇ ਸਾਹੋ ਸਦਾਏ ਸੱਚ ਤਾਨੇ ਦੁਬਦਾਹ ਕੁਵਾਰ ਸਚਿਆਰੀ ਸੱਚ ਸੰਚੀਆਂ ਸਚ ਨਮ ਮੋਲੇ ਹਰ ਨਿਰਮਹਿਲ ਉਜਲ ਪਤ ਸਚੀ ਸਚ ਬੋਲੇ ਸਾਜਨ ਮੀਤ ਸੁਜਾਣ ਤੂੰ ਤੂੰ ਸਰਵਰ ਤੂੰ ਹੰਸ ਸਾਚੋ ਠਾਕੁਰ ਮਨ ਵਸੈ ਹੋਮ ਬਲਹਾਰੀ ਤਿਸ ਮਾਇਆ ਮਮਤਾ ਮੋਹਨ ਜਿਨਕੀ ਦੀ ਸੁਜਾਨ ਵਿਖਿਆ ਅੰਮ੍ਰਿਤ ਏਕ ਹੈ ਬੂਜੇ ਪੁਰਖ ਸੁਜਾਨ ਖਿਮਾ ਵਿਹੁਣੇ ਖਪ ਗਏ ਖੂਹਣ ਲੱਕ ਅਸੰਖੇ ਗੁਣਨਾ ਵੀ ਕਿਉਂ ਗਣੀ ਖਪੇ ਖਪੇ ਹੋਏ ਮੂਏ ਵਸੰਖੇ ਖਸਮ ਬਚਾਉਣੀ ਆਪਣਾ ਕੁਲੇ ਵੰਦਨ ਪਾਏ ਸ਼ਬਦ ਮੈਲੀ ਖਰਾ ਤੂੰ ਖਿਮਾ ਸਚੇ ਸੁਖ ਪਾਏ ਸਰਚੇ ਖਰਚ ਖਰਾ ਤਨ ਧਿਆਨ ਤੂੰ ਆਪੇ ਵਸੇ ਸਰੀਰੇ ਮਨ ਤਨ ਮੁੱਖ ਜਾਪੇ ਸਦਾ ਗੁਣ ਅੰਤਰ ਮੰਤੀ ਰੇ ਹੋਮੇ ਖਪੇ ਖੁ ਪਾਏ ਸੀ ਬੀਜੋ ਬਤ ਵਿਕਾਰ ਜੰਤੂ ਪਾਏ ਵਿੱਚ ਪਾਏ ਨੇ ਕਰਤਾ ਲਗਾ ਪਾਰ ਸ੍ਰਿਸ਼ਟੀ ਪਿਉ ਨਾ ਜਾਣੇ ਕੋਈ ਸ੍ਰਿਸ਼ਟ ਕਰੇ ਸੋ ਨਿਚ ਹੋਏ ਸੰਪੇ ਕੋ ਈਸ਼ਰ ਤਿਆਈਏ ਸੰਪੇ ਪ੍ਰਭੂ ਲਿਖੀ ਪਾਈਏ ਸੰਪੇ ਕਰਨ ਚੱਕ ਚੋਰ ਸੰਪੇ ਸਤਨ ਚਾਲੇ ਹੋਰੇ ਬਿਨ ਸਾਚੇ ਨਿੰਦਰ ਪਾਨ ਹਰਸ ਵੀਵੇ ਛੁੱਟੇ ਨਿਦਾਨ ਹਿਰਤ ਹਿਰਤ ਹੀ ਸਖੀ ਹੋਏ ਰਹੀ ਹੈਰਾਨ ਹਾਂ ਹਾਂ ਕਰਤੀ ਮੈਂ ਪੂਗੀ ਸ਼ਬਦ ਰਵੇ ਮਨ ਗਿਆਨੇ ਹਰ ਡੋਰ ਕੰਚਨ ਕਣੇ ਕਰੇ ਤਾਂ ਕਿ ਸ਼ਿੰਗਾਰ ਮਿਲ ਪੀ ਸੁਖ ਪਾਏ ਅਸਲ ਗੁਣਾ ਹਲ ਹਾਰੇ ਨਾਨਕ ਗੁਰਮੁਖ ਪਾਏ ਹਰ ਸਿਉ ਪੀਰ ਵਿਆਰੇ ਹਰ ਬਿਨ ਕਿਨ ਸੁਖ ਪਾਇਆ ਦੇਖਣ ਵਿਚਾਰ ਹਰ ਪੜਨਾ ਹਰ ਬੁੱਝਣਾ ਹਰ ਸਿਉ ਰੁਖ ਪਿਆਰ ਹਰ ਜਪੀ ਹਰ ਧਿਆਈਏ ਹਰ ਕਰ ਨਾਮ ਅਧਾਰੇ ਲੇਖ ਨ ਮਿਟਾਈ ਹੇ ਸਕੀ ਜੋ ਲਿਖੇ ਆਕਰ ਤਾਰ ਆਪੇ ਕਰਨ ਜਿਨ ਕੀ ਆ ਕਰਕੇ ਭਗ ਤਾਰੇ ਕਰਤੇ ਹਰ ਵਡਾਈਆਂ ਬੁਜੁਰਗ ਵਿਚਾਰ ਲਿਖਿਆ ਫਿਰ ਸਕੀਏ ਜੋ ਪਵੀ ਤਿਉ ਸਾਰੇ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਿਚਾਰੇ ਮਨ ਮਖ ਭੂਲੇ ਪਚ ਮੂਏ ਉਬਰੇ ਗੁਰ ਵਿਚਾਰ ਜੇ ਪੁਰਖ ਨਦਰ ਨਾ ਆਵਈ ਜਿਸ ਕਾ ਕਿਆ ਕਰ ਕਿਹਾ ਜਾਏ ਬਲ ਹਰੀ ਗੁਰੂ ਆਪਣੇ ਜਿਨ ਹਿਰਦੇ ਤੇ ਤਾਂ ਦੇਖਾਏ ਆਦਾ ਪੜਿਆ ਆਕੀਏ ਵਿਦਿਆ ਵੇ ਚੇ ਸਜ ਸੁਭਾਏ ਵਿਦਿਆ ਸੁਦੇ ਤਤ ਲਹੇ ਰਾਮ ਨਾਮ ਲਾਏ ਮਨੁੱਖ ਵਿਦਿਆ ਵਿਕਰ ਦਾਸ ਵਿਖਲ ਹਟੇ ਵਿਖਾਏ ਮੂਰਖ ਚਰਨ ਜਾਨੀ ਸੁਖਜੀ ਬੁਝ ਨਾ ਪਾਈ ਨਾ ਕਾਹੇ ਪਾਦਾ ਗੁਰਮੁਖੀ ਆਕੇ ਚਾਟੜਿਆ ਮਤ ਦੇ ਨਾਮ ਸੰਭਾਲੋ ਨਾਮ ਸੰਗਰੋ ਲਾਹ ਜਗ ਮੈਂ ਲੇ ਸੱਚੀ ਪੱਟੀ ਸੱਚ ਮਨ ਪੜੀ ਸਾਰੇ ਨਾਨਕੇ ਸੁਪੜਿਆ ਸੁਭਣ ਬੀਨਾ ਜਿਸ ਰਾਮ ਨਾਮ ਗਲਹਾਰੇ ਰਾਮ ਕਲੀ ਮਹਲਾ ਪਹਿਲਾ ਸਿੱਧ ਗੋਸ਼ਟ ਏਕ ਓਅੰਕਾਰ ਸਪ੍ਰਸਾਦ ਸਿੱਧ

0: ਪਰੇ ਅਪਾਰੋ ਮਾਸੇ ਘਟ ਤਰੀ ਤਿਆਗੇ ਤਨ ਮਨ ਅਗੇ ਦੇਉ ਨਾਨਕ ਸੰਤ ਮਿਲੇ ਸਚ ਪਾਈਏ ਸਹਿਜ ਪਾਏ ਜਸ ਲਿਓ ਕਿਆ ਪਵੀਏ ਸਚ ਸੁਚਾ ਹੋਈ ਸਾਚ ਸ਼ਬਦ ਬਿਨਮੁਖ ਨਾ ਕੋਈ ਕਵਨ ਤੁਮੇ ਕਿਆ ਨਾ ਤੁਮਾਰਾ ਕੌਣ ਮਰਗ ਕੌਣ ਥੋ ਸਾਚ ਕਹੋ ਅਰਦਾ ਹਮਾਰੇ ਹਾਂ ਸੰਤ ਜਨ ਅਮਲ ਜਾਉ ਕਹਿ ਵੈਸੇ ਕਹਿ ਰਹੀਏ ਬਾਲੇ ਕਹਿ ਅਵੇ ਕਹਿ ਜਾ ਹੋ ਨਾਨਕ ਬੋਲੇ ਸੁਣ ਬੈਰਾਗੀ ਕਿਆ ਤੁਮਾਰਾ ਲਾਹੋ ਘਟ ਘਟ ਵੇ ਨਿਰੰਤਰ ਰਹੀਏ ਚਾਲੇ ਸਤਿਗ ਪਾਏ ਸਹਿਜੇ ਆਏ ਹੁਕਮ ਸਦਾਏ ਨਾਨਕ ਸਦਾ ਰਜਾਏ ਆਸਣ ਬੇਸਣ ਤੇ ਨਾਰਾਇਣ ਅਸੀਂ ਪਾਏ ਗੁਰਮੁਖ ਪੂਜੇ ਪਛਾਣੇ ਸੱਚੇ ਸਹਿ ਸਮਾਏ ਦੁਨੀਆਂ ਸਾਗਰ ਦੁੱਤ ਕਹੀਏ ਕਿਉਂ ਕਰੇ ਪਈਏ ਪਰੋ ਚਰਪਟ ਬੋਲੇ ਓਦੂ ਨਾਨਕ ਦੇਹੋ ਸੱਚਾ ਵਿਚਾਰ ਆਪੇ ਆਕੇ ਆਪੇ ਸਮਝੇ ਇਹ ਕੁਤ ਦੀਜੇ ਸਾਚ ਕਹੋ ਤੁਮ ਪਰ ਗ੍ਰਾਮੀ ਤੁਝ ਕਿਹਾ ਬੈਠਣ ਦੀਜੇ ਜੈਸੇ ਜਲ ਮੇ ਕਮਲ ਨਿਰਾਲ ਮੁਰਗਾਈ ਨੇ ਸਿਆਣੇ ਸੁਰਤ ਸ਼ਬਦ ਪਵ ਸਕਤ ਰੇ ਨਾਨਕ ਨਾ ਵਖਾਣੇ ਰਹੇ ਏਕਾਂਤ ਕੋ ਮਨ ਵਸਿਆ ਅਸਮ ਨਿਰਾਸੋ ਅਗਮਿਆ ਗੁਚ ਦਿਖ ਦਿਖਾਏ ਨਾਨਕ ਤਾਂ ਕਰਦਾ ਸੋਏ ਸੁਣ ਸੁਆਮੀ ਅਰਦਾਸ ਮਾਰੇ ਪੁੱਛੋ ਸੱਚ ਵਿਚਾਰੋ ਰੋਸਨ ਕੀਜੇ ਉੱਤਰ ਦੀਜੇ ਕਿਉਂ ਪਾਈਏ ਗੁਰੂ ਦੁਆਰੋ ਇਹ ਮਨ ਚਲ ਤੂ ਸੱਚ ਕਰ ਵੈਸੇ ਨਾਨਕ ਨਾ ਅਦਰ ਆਪੇ ਮੇਲ ਮਿਲਾਏ ਕਰਤਾ ਲਾਗੇ ਸੱਚ ਪਿਆਰੋ ਹਾਟੀ ਪਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆ ਨੇ ਕੰਧ ਮੂਲ ਆਹਾਰੋ ਖਾਈਏ ਆਦੀ ਬੋਲੇ ਗਿਆਨੇ ਤੀਰਥ ਨਈਏ ਸੁਖਲ ਪਾਈਏ ਮਿਲਣ ਲੱਗੇ ਕਾਈ ਗੁਰਖ ਭੂਤ ਲੁਹਾਰੀ ਪਬੋਲੇ ਜੋਗ ਜੋਤ ਬਿਰਸਾਈ ਹਾਟੀ ਬਾਟੀ ਨੀਂਦ ਨ ਆਵੇ ਪਰ ਕਰ ਚਿਤ ਨਾ ਡਲਾਈ ਬਿਨ ਅਵੇ ਮਨ ਟਿਕ ਨਾ ਟਿਕੇ ਨਾਨਕੇ ਭੁੱਖ ਨਾ ਜਾਈ ਹਾਟ ਪੁੱਟਣ ਕਰੇ ਗੁਰੂ ਦਿਖਾਇਆ ਸਹਿਜੇ ਸਸਵਾਰੋ ਖੰਡਿਤ ਨਿੰਦਰਾ ਅਲਪਹਾਰ ਨਾਨਕ ਵਿਚਾਰ ਦਰਸ਼ਨ ਪੀਕ ਕਰੋ ਜੋਗਿੰਦਰਾ ਮੁੰਦਰਾ ਕੁਲਿਖਿੰਤਾ ਬਾਰੇ ਅੰਤਰਿਕ ਸਰੇ ਹੋ ਖੱਟ ਦਰਸ਼ਨ ਇੱਕ ਪੰਥਾ ਇਹਨੇ ਬੇਦੇ ਮਨ ਸਮਝਾਈਏ ਪ੍ਰਕਾ ਬਹੁਲ ਜੁਟ ਨਾਮ ਕਾਈਏ ਨਾਨਕ ਬੋਲੇ ਗੁਰਮੁਖ ਬੁੱਝੇ ਜੋਗ ਜੀਵਤੇ ਪਾਈਏ ਅੰਤਰ ਸ਼ਬਦ ਨਿਰੰਤਰ ਸਮੁਦਰਾ ਹਮੇ ਮੁੰਦਾ ਦੂਰ ਕਰੇ ਕਾਮ ਕਰੋ ਅਹੰਕਾਰ ਨਿਵਾਰੇ ਗੁਰ ਕੇ ਸ਼ਬਦ ਸਮਝ ਭਰੀ ਖਿੰਤਾ ਚੋਲੀ ਪਰ ਪੁਰ ਰਹੇ ਆ ਨਾਨਕ ਧਾਰੇ ਇੱਕ ਹਰੀ ਸਾਚਾ ਸਾਹਿਬ ਸਚੀ ਨਾਈ ਪਰਖੇ ਪੁਰਖੀ ਦਾਤ ਖਰੀ ਉਂਦੂ ਖਪਰੇ ਪੰਚੇ ਪੂਟ ਪੀ ਕਾਇਆ ਕ੍ਰਸਨ ਮੰਜਾ ਗੋਟੀ ਸਤ ਸੰਤੋਖ ਸੰਜਮੇ ਨਾਲੇ ਨਾਨਕ ਗੁਰਮੁਖ ਨਾਮ ਸੰਭਾਲੇ ਕਵਨ ਸੁਗੁਪਤਾ ਕਵਨ ਸੁਮੁਕਤਾ ਕਵਨ ਸੁ ਅੰਤਰ ਬਾਹਰ ਜੁਗਤਾ ਕਵਨ ਸੁ ਅਵੇ ਕਵਨ ਸੁ ਜਾਏ ਕਵਨ ਸੁ ਤ੍ਰਿਭੁਵਨ ਰਹਿ ਸਮਾਏ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੁਜੁਗਤਾ ਮਨਮੁਖ ਬਿਨਸ ਆਵੇ ਜਾਏ ਨਾਨਕ ਗੁਰਮੁਖ ਸੱਚ ਸਮਾਏ ਕਿਉਂ ਕਰ ਬਾਦਾ ਸਰਪਨ ਖਾਦਾ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਤਤ ਵਿਚਾਰੇ ਸੋ ਗੁਰੂ ਖਮਾਰਾ ਦੁਰਮਤ ਬਾਦਾ ਸਰਪਨ ਖਾਦਾ ਮਨਮੁਖ ਖੋਇਆ ਗੁਰਮੁਖ ਲਾਦਾ ਸਤਿਗੁਰ ਮਿਲੇ ਅੰਧੇਰਾ ਜਾਏ ਨਾਨਕ ਹਮੇ ਮੇਟ ਸਮਾਏ ਸੁੰਦਰ ਅੰਤਰੇ ਦੀਜੇ ਬੰਦ ਉਡੈ ਨਾ ਹੰਸਾ ਪੜੇ ਨਾ ਕੰਧੇ ਸਹਿਜ ਕਿਰਪਾ ਕਰੇ ਜਾਣੇ ਸੱਚ ਨਾਨਕੇ ਸਾਚੀ ਪਾਵੇ ਸੱਚਾ ਕਿਸ ਕਾਰਣੇ ਗ੍ਰਹਿ ਤਜੋ ਦਾਸੀ ਕਿਸ ਕਾਰਣੇ ਭੇਖ ਨਿਵਾਸੀ ਕਿਸ ਵਖਰ ਕੇ ਤੂੰ ਮਨਜਾਰੇ ਕਿਉਂ ਕਰੇ ਸਾਹ ਤੇ ਲਿੰਗਾ ਵਪਾਰੇ ਗੁਰਮੁਖ ਖੋਜ ਪੈ ਉਦਾਸੀ ਦਰਸ਼ਨ ਕੇ ਤਾਈ ਭੇਖ ਨਿਵਾਸੀ ਸੱਚ ਵਖਰ ਕੇ ਹਮ ਮਨਜਾਰੇ ਨਾਨਕ ਗੁਰਮੁਖ ਉਤਰ ਪਾਰੇ ਕਿਤ ਵਿਦ ਪੁਰਖਾ ਜਨ ਮੰਗਵਾਇਆ ਬਟਾਇਆ ਕਾਹੇ ਕੋ ਤੁਝ ਇਹ ਮਨ ਲਾਇਆ ਕਿਤ ਵਿਧ ਅਸਮਤਾ ਕਾਈ ਕਿਤ ਵਿਧ ਜੋਤ ਨੰਨ ਪਾਈ ਬਿਨਨੰਤਾ ਕਿਉਂ ਕਹੇ ਸਾਰੇ ਨਨ ਸੱਚਾ ਗੁਰ ਵਿਚਾਰ ਸਤਿਗੁਰ ਕੇ ਜਨਮੇ ਜਨਮ ਗਵਾਏ ਅਨਹਿਤ ਰਾਤੇ ਇਹ ਮਨ ਲਾਇਆ ਮਨਸਾ ਸਤਿ ਜਲਾਈ ਗੁਰਮੁਖ ਜੋ ਨੰਤਰ ਪਾਈ ਤੈ ਗੁਣ ਮਿਟੇ ਖਾਈਏ ਸਾਰੇ ਨਾਨਕ ਤਾਰੇ ਤਾਰਨ ਹਰ ਆਦਿਕੋ ਕਵਨ ਵਿਚਾਰ ਕਥੀ ਅਲੇ ਸੁਨ ਕਹਾਂ ਕਰ ਵਸ ਗਿਆਨ ਕੀ ਮੁਦਰਾ ਕਵਨ ਕਥੀ ਅਲੇ ਕਟੇ ਕਟੇ ਕਵਨ ਨਿਵਾਸ ਕਾਲ ਕਠੀਗਾ ਕਿਉਂ ਜਲਾਈਏ ਜਲਾਈ ਅਲੇ ਕਿਉਂ ਨਿਰਭਉ ਕਰ ਜਾਈਏ ਸਹਿਜ ਸੰਤੋਖ ਆਸਨ ਜਾਣੇ ਕਿਉਂ ਛੇਦੇ ਵਿਹਾਰਾਈਏ ਗੁਰ ਕੇ ਸ਼ਬਦ ਹੋਮੇ ਵੇਖੇ ਮਾਰੇ ਤਨ ਜ਼ਿਕਰ ਹੋਏ ਵਾਸੋ ਜਿਨ ਰਚ ਰਚਿਆ ਤਿਸ ਸ਼ਬਦ ਚਾਣੇ ਨਾਨਕ ਤਾਂ ਕਰਦਾ ਸੋਏ ਕਹਾਂ ਤੇ ਆਵੈ ਕਹਾਂ ਇਉ ਜਾਵੈ ਕਹਾ ਇਹ ਰਹੇ ਸਮਾਈ। ਇਸ ਸ਼ਬਦ ਕੋ ਅਰਜੋੜ ਤਾਵੇ ਤਿਸ ਗੁਰ ਤਿਲ ਨ ਤਮਾਏ, ਕਿਉਂ ਕਰਤੇ ਅਵਗਤੇ ਪਾਵੇ ਗੁਰਮੁਖ ਕੇ ਪਿਆਰੂ, ਆਪੇ ਸਰਤਾ ਆਪੇ ਕਰਤਾ ਕੋ ਨਾਨਕ ਵਿਚਾਰ। ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਸਮਾਏ, ਪੂਰੇ ਗੁਰੇ ਸਚ ਕਮਾਵੇ ਗਤ ਮਿਤ ਸ਼ਬਦੇ ਪਾਈ। ਆਦਿ ਕੁਲ ਵਿਸਮਾਦ ਕਰ ਵਿਚਾਰ ਕਥੀ ਅਲੇ, ਸੁਨ ਨਿਰੰਤਰ ਵਸ ਲਿਆ ਅਕਲ ਪਤ ਮੁਦਰਾ ਗਿਆਨ ਗੁਰ ਗਿਆਨ ਵਿਚਾਰੀ ਅਲੇ, ਕਟ ਕਟ ਸਚਾ ਸਰਵ ਜੀਆਂ ਗੁਰ ਬਚਨ ਅਵਗਤ ਸਮਾਈਏ, ਤਤਨ ਰੰਜ ਸਹਿਜ ਲਹੇ, ਨਾਨਕ ਦੂਜੀ ਕਰਨਾ ਕਰੋਣੀ ਸਿਵੇ ਸਿੱਖ ਸੁ ਖੋਜ ਲਹੈ। ਹੁਕਮ ਬਿਸਮਾਦ ਹੁਕਮ ਪਛਾਣ ਜੀ ਜੁਗ ਜੀ ਸਚ ਜਾਣੇ ਸੋਈ, ਆਪ ਮੇਟ ਨਿਰਲਮ ਹੋਵੇ ਅੰਤਰੇ ਸਾਚੇ ਜੋਗੀ ਕੀਏ ਸੋਈ। ਅਵਗਤੋ ਨਿਰਮਾਇਲੇ ਪਜੇ ਨਿਰਗੁਣ ਤੇ ਸਰਗੁਣ ਥੀ ਆ, ਸਤਿਗੁਰ ਪਰਜੇ ਪਰਮ ਪਦ ਪਾਈਏ ਸਾਚੀ ਸਸਮਾਇ ਲਈ ਆ। ਏਕੇ ਕੋ ਸਚੇ ਏਕਾ ਜਾਣੇ ਹਮੇ ਦੂਜਾ ਦੂਰ ਕੀਆ, ਸੋ ਜੋਗੀ ਕੁਛ ਪਛਾਣੇ ਅੰਤਰ ਕਮ ਪ੍ਰਗਾਸਿਤ ਆ। ਜੀਵਤ ਮਰੇ ਤਾਂ ਸਭ ਕੇ ਸੁਝੇ ਅੰਤਰ ਜਾਣੇ ਸਰਵ ਦਇਆ, ਨਾਨਕ ਤਾਂ ਕੋਈ ਮਿਲੇ ਵਡਾਈ ਆਪ ਪਛਾਣੇ ਸਰਵ ਜੀਆ। ਸਾਚੂ ਪੂਜੇ ਸਚਮਾਵੇ ਸੱਚੇ ਸੁੱਚੇ ਇੱਕ ਮਾਇਆ, ਝੂਠੇ ਆਵੇ ਠਵਰ ਨਾ ਪਾਵੇ ਦੂਜੇ ਆਵਾ ਕੌਣ ਪਿਆ, ਆਵਾ ਕੌਣ ਮਿਟੇ ਗੁਰ ਸ਼ਬਦ ਦੀ ਆਪੇ ਪਰਖੇ ਬਖਸ਼ ਲਿਆ। ਇੱਕ ਆਬੇਦਨ ਹੈ ਦੂਜੇ ਵਿਆਪੀ ਨਾਮ ਰਸਾਇਣ ਵਿਸਰਿਆ, ਸੋ ਪੂਜੇ ਜੇ ਸਭ ਜਾਏ ਗੁਰ ਕੇ ਸ਼ਬਦ ਸੋ ਮੁਕਤ ਪਿਆ, ਨਾਨਕ ਤਾਰੇ ਤਾਰਨ ਹਰੋ ਹਮੇ ਦੂਜਾ ਪਰ ਹਰਿਆ। ਮਨ ਮਕ ਪੂਲੇ ਜਮ ਕੀ ਕਾਣ ਪਰ ਕਰੇ ਜੋ ਹੈ ਹਣੇ ਹਾਣ, ਮਨ ਮੁਖ ਬ੍ਰਹਮ ਪਵੇ ਬੇਵਾਣ, ਵੇ ਮਾਰੇ ਗੇ ਮੂਸੇ ਮੰਤਰ ਮਸਾਨ, ਸ਼ਰਨ ਚਿਨੇ ਲਵੇ ਖੁਬਾਣ, ਨਾਨਕ ਸਾਚੇ ਰਤੇ ਸੁਖ ਜਾਣੇ। ਗੁਰਮੁਖ ਸਾਚੇ ਕਪ ਪਾਵੇ, ਗੁਰਮੁਖ ਬਾਣੀ ਕੜਕੜਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਪਵਿੱਤ ਪਰਮ ਪਦੇ ਪਾਵੇ, ਗੁਰਮੁਖ ਰੋਮ ਰੋਮ ਹਰੇ ਤੇ ਆਵੇ, ਨਾਨਕ ਗੁਰਮੁਖ ਸਚ ਸਮਾਵੇ, ਗੁਰਮੁਖ ਪਰਚੇ ਵੇ ਵਿਚਾਰੇ, ਗੁਰਮੁਖ ਪਰਚੇ ਤਰੀਏ ਤਾਰੇ, ਗੁਰਮੁਖ ਸਚੇ ਸੁਪ੍ਰਗਾਨੀ ਹੋਵੇ, ਗੁਰਮੁਖ ਪਰਚੇ ਅੰਤਰ ਵਿਜਾਨੀ, ਗੁਰਮੁਖ ਬਾਜ ਲਕ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰੇ, ਗੁਰਮੁਖ ਕਥ ਕਥੇ ਵਿਚਾਰੇ, ਗੁਰਮੁਖ ਨਹੱਤੇ ਪਰਵਰ ਸਭ ਪਰਵਾਰੇ, ਗੁਰਮੁਖ ਜਪੀ ਅੰਤਰ ਪਿਆਰ, ਗੁਰਮੁਖ ਭਾਈਏ ਸਭ ਵਿਚਾਰ, ਸ਼ਬਦ ਭੇਦੇ ਜਾਣੇ ਜਾਣਾਈ, ਨਾਨਕ ਹੋਮੇ ਜਾਲ ਸਮਾਈ। ਗੁਰਮੁਖ ਧਰਤੀ ਸੱਚੇ ਸਾਜੀ, ਤਿਸਮੇ ਉਪਤੇ ਖਪਤ ਸੂ ਬਾਜੀ, ਗੁਰ ਕੇ ਸ਼ਬਦ ਰਪੇ ਰੰਗ ਲਾਏ, ਸੱਚ ਰਤੂ ਪਤ ਸਿਉ ਕਰੇ ਜਾਏ, ਸੱਚ ਸ਼ਬਦ ਬਿਨ ਪਤਨੇ ਪਾਵੇ, ਨਾਨਕ ਬਿਨ ਆਵੇ ਕਿਉਂ ਸੱਚ ਸਮਾਵੇ। ਗੁਰਮੁਖ ਅਸ਼ਟ ਸਿੱਧੀ ਬਦ ਸਭ ਬੁੱਧੀ, ਗੁਰਮੁਖੇ ਪੋਜਲੇ ਤਰੀਏ ਸੱਚੇ ਸੁਧੀ, ਗੁਰਮੁਖ ਸੱਚ ਸਰੇ ਅਪਸਰਬਤ ਜਾਣੇ, ਗੁਰਮੁਖ ਪਰਵਿਰਤ ਨਵਿਰਤ ਪਛਾਣੇ, ਗੁਰਮੁਖ ਤਾਰੇ ਪਰ ਉਤਾਰੇ, ਨਾਨਕ ਗੁਰਮੁਖ ਛਦਨੇ ਤਾਰੇ, ਨਾਮੇ ਰਤੇ ਹਮੇ ਜਾਏ, ਨਾਮ ਰਤੇ ਸੱਚ ਰਹੇ ਸਮਾਏ, ਨਾਮ ਰਤੇ ਜੁਗ ਜੁਗ ਵਿਚਾਰ, ਨਾਮ ਰਤੇ ਪਾਵੇ ਮੁਖ ਦੁਆਰ, ਨਾਮ ਰਤੇ ਤ੍ਰਿਵਨ ਸੁਜੀ ਹੋਏ, ਨਾਮ ਰਤੇ ਸਦਾ ਸੁਖ ਹੋਏ, ਨਮਰਤੇ ਸਿਧਗੁਚ ਹੋਏ, ਨਮਰਤੇ ਸਦਾ ਤਪ ਹੋਏ, ਨਮਰਤੇ ਸਚਗਣੀ ਸਾਰੇ, ਨਮਰਤੇ ਗੁਣ ਗਿਆਨ ਵਿਚਾਰੇ, ਬਿਨ ਅਵੇ ਬੋਲੇ ਸਵੀਕਾਰ, ਨਾਨਕ ਨਮਰਤੇ ਤਿੰਨ ਕੋ ਜਕਾਰੇ, ਪੂਰੇ ਕੋ ਤੇ ਨਾਮ ਪਾ ਜਾਏ, ਜੁਗ ਜੁਗ ਤੇ ਸਚ ਰਹਿ ਸਮਾਏ। ਬਰਹ ਮੈਂ ਜੋਗੀ ਪਰਮਾਏ ਸੰਨਿਆਸੀ ਸ਼ੀਚਾਰੇ, ਗੁਰ ਕੇ ਸ਼ਬਦੇ ਜੋ ਮਰਜੀ ਵੇ ਸੋ ਪਾਏ ਮੁਖ ਦੁਆਰੇ, ਬਿਨ ਸ਼ਬਦੇ ਸਭ ਦੂਜੇ ਲਾਗੇ ਦੇਖੋ ਰਿਦ ਵਿਚਾਰ, ਨਾਨਕ ਬੜੇ ਸਿਵੜ ਪਾਗੇ ਜਿਨ ਸੱਚ ਰਖੋ ਰਿਧਾਰ, ਗੁਰਮੁਖ ਰਤਨੇ ਲਵੇ ਲਿਵੇ ਲਲਾਏ, ਗੁਰਮੁਖ ਪਰਖੇ ਰਤਨ ਸੁਪਾਏ, ਗੁਰਮੁਖ ਸੱਚੀ ਕਰ ਕਮਾਏ, ਗੁਰਮੁਖ ਸੱਚੇ ਮਨ ਪਤੀ ਆਏ, ਗੁਰਮੁਖ ਅਲਕ ਲਖਾਏ ਤਿਸ ਪਾਵੇ, ਨਾਨਕ ਗੁਰਮੁਖ ਚੁੱਟ ਨਾ ਖਾਵੇ, ਗੁਰਮੁਖ ਨਾਮਦਾਨ ਇਸ਼ਨਾਨ, ਗੁਰਮੁਖ ਲਾਜੇ ਸਿਆਨ, ਗੁਰਮੁਖ ਪਾਵੇ ਦਰਗੇ ਮਾਨ, ਗੁਰਮੁਖ ਪਾਵ ਪੰਜ ਪ੍ਰਧਾਨ, ਗੁਰਮੁਖ ਕਰਨੀ ਕਰ ਕਰ ਆਏ, ਨਾਨਕ ਗੁਰਮੁਖ ਮੇਲ ਮਿਲਾਏ, ਗੁਰਮੁਖ ਸ਼ਾਤ ਸਿਮ ਵੇਦ, ਗੁਰਮੁਖ ਪਵੇ ਕਟ ਕਟ ਭੇਦ, ਗੁਰਮੁਖ ਵੈਰ ਰੁਖ ਵਾਵੇ, ਗੁਰਮੁਖ ਸਗਲੀ ਗਣਤ ਮਿਟਾਵੇ, ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸ਼ਮ ਪਛਾਤਾ, ਬਿਨ ਗੁਰ ਪਰਮੇ ਆਵੇ ਜਾਏ, ਬਿਨ ਗੁਰ ਕਲ ਪਵਿਤਾ ਹੋਏ, ਬਿਨ ਗੁਰ ਮਨੁਆ ਅਤ ਡੁਲਾਏ, ਬਿਨ ਗੁਰ ਤ੍ਰਿਪਤ ਨਹੀਂ ਬਿਖਾਏ, ਬਿਨ ਗੁਰ ਬਿਸੀ ਹਰੇ ਡਸੇ ਮੁਰਵਾਟ, ਨਾਨਕ ਗੁਰ ਬਿਨ ਘਾਟੇ ਘਾਟੇ, ਜਿਸ ਗੁਰ ਮਿਲੇ ਤੇ ਪਰ ਉਤਾਰੇ, ਅਵਗੁਣ ਮਿਟੇ ਗੁਣ ਨਿਸਤਾਰੇ, ਮੁਕਤ ਮਹਾਂ ਸੁਖ ਗੁਰ ਵਿਸ਼ਾ ਵਿਚਾਰੇ, ਗੁਰਮੁਖ ਅਵੇ ਹਾਰੇ, ਤਨ ਹਟੜੀ ਈ ਮਨ ਵਣਜਾਰ, ਨਾਨਕੇ ਸਹਿਜੇ ਸਹਿ ਵਪਾਰਾ, ਗੁਰਮੁਖ ਬਾਂਧਿਓ ਸੇਤ ਬਿਧਾਤੈ। ਲੰਕਾ ਲੂਟੀ ਦੈਤ ਸੰਤਾਪੈ, ਰਾਮ ਚੰਦੇ ਮਾਰਿਓ ਰਾਵਣੇ, ਭੇਦ ਭੀਖਣੇ ਗੁਰਮੁਖ ਵਿਰ ਚੈਨ। ਗੁਰਮੁਖ ਸ਼ਹਿਰ ਪਾਉਣ ਤਾਰੇ, ਗੁਰਮੁਖ ਤੁਸੀਂ ਉਧਾਰੇ, ਗੁਰਮੁਖੇ ਕੋਈ ਜਾਣ ਜਾਣੇ, ਗੁਰਮੁਖ ਦਰਗੇ ਪਵੇ ਮਾਣ, ਗੁਰਮੁਖ ਉਟੇ ਕਰੇ ਪਛਾਣ, ਗੁਰਮੁਖ ਲਾਗੇ ਸੇ ਧਿਆਨ, ਗੁਰਮੁਖ ਦਰਗੇ ਪਤ ਸਮਾਹੇ, ਨਾਨਕ ਗੁਰਮੁਖ ਬੰਧਨ ਪਾਏ, ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹੋਮੇ ਸ਼ਬਦ ਜਲਾਏ, ਗੁਰਮੁਖ ਸਾਚੇ ਕੀ ਗੁਣ ਗਾਏ, ਗੁਰਮੁਖ ਸਾਚੇ ਰਹਿ ਸਮਾਏ, ਗੁਰਮੁਖ ਸਾਚ ਨਾਮ ਪਤੇ ਉੱਤਮ ਹੋਏ, ਨਾਨਕ ਗੁਰਮੁਖ ਸਗਲੇ ਪਵਨ ਕੀ ਸੁਜੀ ਹੋਏ। ਕਵਣ ਮੂਲੇ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਕਵਣ ਕਥਾ ਲੇ ਤੇਰੋ ਨਿਰਾਲੇ, ਬੁੱਲੋ ਨਾਨਕੇ ਸੁਣ ਤੁਮ ਭਲੇ, ਇਸ ਕਥਾ ਕਾ ਵਿਚਾਰੇ। ਪਵ ਜਲ ਸ਼ਬਦ ਲੰਗਾਵਣ ਹਾਰ, ਪਵਨ ਰਮ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ, ਅਕਥ ਕਥਾ ਲੇ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲ। ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖ ਹੋਮੇ ਅਗਨ ਨਿਵਾਰੀ, ਮੈਣ ਕੇ ਦੰਦ ਕਿਉਂ ਖਾਈਏ ਸਹਾਰੇ, ਜਿਤ ਗਰਭ ਜਾਏ ਸੋ ਕਵਣ ਆਹਾਰੇ। ਹੇ ਕਰੇ ਮੰਦਰੇ ਅਗਨ ਪ੍ਰਾਹਨੇ, ਕਵਨ ਗੁਫਾ ਜਿਹੇ ਤੇਰੇ ਆਵਾਹਨ, ਇਤ ਉਤ ਕਿਸ ਕੋ ਜਾਣੇ ਸਮਾਵੇ, ਕਵਨ ਧਿਆਨ ਮਨ ਮੰਨੇ ਸਮਾਵੇ। ਹੋ ਹੋ ਮੈਂ ਵਿਚੋਂ ਹੋਵੇ, ਦੂਜਾ ਮਿਟੇ ਇੱਕ ਹੋਵੇ, ਜਗ ਕਰੜਾ ਮਨਮੁਖ ਵਾਰੇ, ਸ਼ਬਦ ਕਮਾਈਏ ਵਈਏ ਸਾਰੇ। ਅੰਤਰ ਵਾਰੇ ਕੋ ਜਾਣੇ, ਨਾਨਕੇ ਅਗਨ ਮਰੇ, ਸਤਿਗੁਰ ਕੇ ਪਾਣੇ ਸੱਚ ਪਹਿਰਾ ਤਗਰ ਨਿਵਾਰੇ, ਕੋ ਜਾ ਤਾ ਸਭ ਵਿਚਾਰੇ, ਸ਼ਬਦ ਵਸੀ ਸੱਚ ਅੰਤਰੀ ਹੀ ਆ, ਤਨ ਮਨ ਸੰਗਤੀਆ, ਕਾਮ ਕ੍ਰੋਧ ਵਿਖੇ ਨਿਵਾਰੇ, ਨਾਨਕ ਨਦੀ ਨਜ਼ਰੇ ਪਿਆਰੇ। ਕਵਨ ਮੁਖ ਚੰਦ ਹਵੇ ਕਰ ਛਾਇਆ, ਕਵਨ ਮੁਖ ਸੂਰਜ ਤੁਤ ਪਾਇਆ, ਕਵਨ ਮੁਖ ਕਾਲ ਜੋਤ ਨਿਤ ਰਹੇ, ਕਵਨ ਗੁਦ ਗੁਰਮਤ ਪਤਲ ਹੈ, ਕਵਨ ਜੋਤ ਜੋ ਕਲ ਸੰਗਾਰੇ, ਬੋਲੇ ਬਾਣੀ ਨਨ ਵਿਚਾਰੇ, ਸ਼ਬਦ ਪੱਕ ਤੇ ਸਸ ਜੁਤ ਪਰ, ਸਸ ਕਰ ਸੂਰ ਵਸੇ ਮਿਟੇ ਅੰਧਿਆਰਾ, ਸੁਖ ਦੁਖ ਸਮੇ ਕਰ ਨਾਮ ਅਧਰ, ਪਾਪੇ ਪਰ ਉਤਰਨਾ ਹਰਨ। ਗੁਰੂ ਪਰਜੀ ਮਨ ਸਾਚੇ ਸਮਾਏ, ਪਰਮਬਤ ਨਾਨਕ ਕਾਲ ਨਾ ਕਹੇ, ਨਾਮ ਰਤਾਤੇ ਸਭ ਈਸਰ ਜਾਪੀ, ਬਿਨਾਵੇ ਦੁੱਖ ਕਾਲ ਨਾ ਸੰਤਾਪੀ, ਤੱਤੋ ਤੱਤ ਮਿਲੇ ਮਨ ਮਾਨੇ, ਦੂਜਾ ਜਾਏ ਇਕਤ ਕਰ ਆਨੇ, ਬੋਲੇ ਪਵਨਾ ਗੰਗਰ ਜੀ, ਨਾਨਕ ਨੇ ਚਲ ਮਿਲਣ ਸਹਿਜੇ, ਅੰਤਰ ਸੁਨੰ ਬਾਹਰ ਸੁਨੰ, ਤੇ ਪਵਨ ਸੁਨੰ ਚੌਥੇ ਸੁਨ ਜੋ ਨਰ ਜਾਣੇ, ਤਾ ਕਾ ਪਾਪ ਨ ਪੁਨੰ, ਘੱਟ ਘੱਟ ਸੁਣ ਕਾ ਜਾਣੇ ਪਿਓ, ਆਦਿ ਪੁਰਖ ਨਿਰੰਜਨ ਦੇਉ, ਜੋ ਜਨ ਨਾਮ ਨਿਰੰਜ ਰਤ, ਨਾਨਕ ਸੋਈ ਮੁਰਖ ਵਿਦਾਤਾ, ਸੁਨ ਸੁਨ ਕੇਸ ਕੋਈ ਅਨਹਤ, ਸੁਨ ਕਹਾਂ ਤੇ ਹੋਏ ਅਨਹਤ, ਸੁਨ ਰਤੀ ਸੇ ਕੈਸੇ, ਜਿਸ ਉਜਿਤ ਜੈਸੇ, ਉਹ ਜਨ ਨਮਰੇ ਨਾ ਅਵਹਿ ਜਾਹੇ, ਨਾਨਕ ਗੁਰਮੁਖ ਮਨ ਸਮਝਾਵੈ। ਨੌ ਸੁਰੇ ਸੁਵਰੀ ਤਸਵੀਂ ਪੂਰੀ, ਤਾ ਅਨਹਤ ਸੁਨ ਬਜਾਵੇ ਤੂਰੇ, ਸਾਚੇ ਰਾਖੇ ਦੇਖ ਹਜੂਰੇ, ਕਟ ਕਟ ਸਾਚ ਰਹਿਆ ਪਰ ਪੂਰੇ। ਗੁਪਤੀ ਬਾਣੀ ਪ੍ਰਗਟ ਹੋਈ, ਨਾਨਕ ਪਰਖ ਲਏ ਸੱਚ ਸੁਹੇ, ਸਹਿਜ ਭਏ ਮਿਲਿਆ ਸੁਖ ਹੋਵੇ, ਗੁਰਮੁਖ ਜਗ ਦਿਨ ਸੋਵੇ, ਸੰਸਵ ਦੇ ਪਰੰਪਰ ਤਾਰੇ, ਕਹਿਤੇ ਮੁਕਤੇ ਚੌਧਵੀ ਨਿਸਾਰੇ, ਗੁਰ ਕੀ ਦੇਖਿਆ ਸੇ ਸੱਚ ਰਾਤੇ, ਨਾਨਕ ਅਗਵਾਏ ਮਿਲਣੇ ਪਰਾਤੇ, ਕੋ ਬੁੱਧ ਚ ਵਾਵੈ ਸੇ ਕਤ ਠਾਏ, ਕਿਉਂ ਤਤ ਬੁਝੇ ਤੋਟਾਂ ਖਾਏ, ਜਮ ਦਰਬਾਦੇ ਕੋਈ ਨਰਾ ਕੇ, ਬਿਨ ਸ਼ਬਦ ਨਾਰੀ ਪਤੇ ਸਾਕੇ, ਕਿਉਂ ਕਰ ਬੁਝੀ ਪਵੇ ਪਾਰ, ਨਾਨਕ ਮਨਮੁਖ ਨ ਬੁਝੇ ਗਵਾਰੇ, ਕੋ ਬੁੱਧ ਮਿਟੇ ਗੁਰ ਸ਼ਬਦ ਵਿਚਾਰੇ, ਸਹਿਤ ਗੁਰ ਪੇਟੇ ਮੁਖ ਦੁਆਰੇ, ਤਤ ਨਚੀ ਨੇ ਮਨਮੁਖ ਜਲ ਜਾਏ, ਦੁਰਮਤ ਵਿਛੜੇ ਝੂਠਾ ਖਾਏ, ਮਨੇ ਹੁਕਮ ਹੈ ਸਵੇ ਗੁਣ ਗਿਆਨੇ, ਨਾਨਕ ਦਰਗੇ ਪਵੇ ਮਾਨ, ਸੱਚ ਬਖਰ ਤਨ ਭਲੇ ਹੋਏ, ਆਪ ਤਰੇ ਤਾਰੇ ਪੀਸ ਹੋਏ, ਸਹਿਜ ਰਤ ਬੁਝੀ ਪਤੇ ਹੋਈ, ਤਾਂ ਕੀ ਕਿਮਤ ਕਰੀ ਨਾ ਕੋਈ, ਜੇ ਦੇਖ ਤੇ ਰਸਮਾਏ, ਨਾਨਕ ਪਰ ਪਰੇ ਸਚ ਪਾਏ, ਸੋ ਸ਼ਬਦੀ ਕਾ ਕਿਹਾ ਵਾਸ ਕਥੀ ਅਲੇ, ਜਿਤ ਤਰੀਏ ਪਵ ਜਲ ਸੰਸਾਰੋ, ਤ੍ਰੈ ਸਤ ਅੰਗੁਲ ਵਾਈ ਕਹੀਏ, ਤਿਸ ਕਹਿ ਕਵਨ ਅਧਾਰ ਬੋਲੇ, ਖੇਲੇ ਅਸਰ ਹੋਵੇ ਕਿਉਂ ਕਰ ਲਖ ਲਖਾਏ, ਸੁਣ ਸਵਾਮੀ ਸੱਚ ਨਾਨਕ ਵਰਨ ਬੈ ਆਪਣੇ ਮਨ ਸਮਝਾਏ, ਗੁਰਮੁਖ ਸ਼ਬਦ ਸਚ ਲਾਗੇ ਕਰ ਨਦੀ ਮਿਲ ਮਿਲਾਏ, ਆਪੇ ਦਾਨਾ ਆਪੇ ਬਿਨਾ ਪੂਰੇ ਭਗ ਸਮਾਏ ਸ਼ੋ ਸ਼ਬਦੇ ਕਿਉਂ ਨਿਰੰਤਰ ਵਾਸ ਅਲਖੰਗੇ ਜੈ ਦੇ ਕਥੇ ਸੋਈ ਪਵਨ ਕਵਾਸ ਸੁਨ ਵਾਸ ਅਕਲ ਕਲ ਤਰੇ ਸੋਈ ਦਦਰੇ ਕਰੇ ਸ਼ਬਦ ਕਟ ਮੇ ਬਸੇ ਪਿਛੋਂ ਪਰਮ ਗਵਾਏ ਤਨ ਮਨ ਨਿਰਮਲ ਨਿਰਵਾਣੀ ਨਮ ਮਨ ਵਸਾਏ ਸ਼ਬਦ ਗੁਰੂ ਪਵ ਸਕ ਤਰੀ ਇਤੋ ਤੇ ਕੁ ਜਾਣੇ ਚਿਹਨ ਵਰਨ ਹੀ ਸ਼ਯ ਮਾਇਆ ਨਾਨਕ ਪਛਾਣੇ ਤੇਰੇ ਸਤਿ ਅੰਗੁਲੇ ਵਾਈ ਓਦੂ ਸੁਨ ਸਚ ਹਰ ਗੁਰਮੁਖ ਬੋਲੇ ਤਬੀਰੋ ਲੇ ਚਿਨੇ ਲਖ ਪਰ ਤੈ ਗੁਣ ਮਿਟੇ ਸ਼ਬਦ ਵਸਾਏ ਤਾਂ ਮਨ ਚੁਕੇ ਅਹੰਕਾਰ ਅੰਦਰ ਬਾਰੇ ਕੋਈ ਜਾਣੇ ਤਾਂ ਹਰ ਨਾਮ ਲਗੇ ਪਿਆਰ ਸੁਖਮਨਾ ਇੜਾ ਪਿੰਗਲੇ ਬੁੱਝੇ ਆਪੇ ਲਖ ਲਖਾਏ ਨਾਨਕ ਤੇ ਉੱਪਰ ਸਾਚਾ ਸਤਿਗੁਰ ਸਮਾਏ ਮਨ ਕਾ ਜੀ ਪਵਨ ਕਥੀ ਲੇ ਪਵਨ ਖਾਂ ਰਸ ਖਾਈ ਗਿਆਨ ਕੀ ਮੁਦਰਾ ਕਵਨ ਉਹ ਦੂਸਰ ਕੀ ਕਵਨ ਕਮਾਈ ਬਿਨ ਸ਼ਬਦੇ ਰਸ ਨਾ ਆਵੇ ਉਦੂ ਹੋਮੇ ਪਿਆਸ ਨ ਜਾਈ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸੱਚ ਰੇ ਅਕਾਈ ਕਮਨ ਬੁਧੇ ਜਿਥੇ ਅਸਰ ਰਹੀਏ ਕਿਤ ਪੂਜਨ ਪਿਤਾ ਸੇ ਨਾਨਕ ਦੁੱਖ ਸੁਖ ਸੰਗਰ ਜਾ ਪੇ ਸਤਿਗੁਰ ਕਾਲਾਸੇ ਰੰਗਨਾਥ ਦਾ ਰਸ ਨੀ ਮਾਤਾ ਬਿਨ ਗੁਰ ਸ਼ਬਦੇ ਜਲ ਬਲ ਜਾਤਾ ਤਾਤਾ ਬਿੰਦ ਨਾ ਚਾਖੇ ਰਾਖਿਆ ਸ਼ਬਦ ਨਾ ਪਾਕਿਆ ਪਵਨ ਨਾ ਸਾਧਿਆ ਸੱਚ ਨਾ ਅਰਾਧਿਆ ਅਕਥ ਕਥਾ ਲੇ ਸਮ ਕਰ ਰਹੀ ਤੋ ਨਾਨਕ ਆਤਮ ਰਾਮ ਕੋ ਲਹਿ ਗੁਰਪ੍ਰਸਾਦੀ ਰੰਗੇ ਰਾਤਾ ਅੰਮ੍ਰਿਤੇ ਪੀਐ ਸੱਚੀ ਮਾਤਾ ਗੁਰਵਿਚਾਰੀ ਅਗਨਿਵਾਰੀ ਅਪਿਓ ਪਿਓ ਆਤਮ ਰਥ ਸੁਖਧਾਰੀ ਸੱਚ ਅਰਾਧਿਆ ਗੁਰਮੁਖ ਤਰਤਾਰੀ ਨਾਨਕ ਬੁਝੇ ਕੋ ਵਿਚਾਰੇ ਇਹੋ ਮਨ ਮੈਗਲ ਕਹੇ ਬਸੀਅਲੇ ਕਹਾਂ ਬਸੇ ਪਵਨਾ ਕਹਾਂ ਬਸੇ ਸੋ ਸ਼ਬਦ ਉਹ ਦੂਤਾ ਕੋ ਚੁਕੇ ਮਨ ਕਾ ਪਵਨਾ ਨਦਰ ਕਰੇ ਤਾਂ ਸਰ ਮੇਲੇ ਤਾਂ ਨਿਜ ਕਰ ਵਸਾ ਇਨ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਤਾਬਤ ਬਰਜ ਰਹਾਏ ਕਿਉਂ ਮੂਲ ਪਛਾਣੇ ਆਤਮ ਜਾਣੇ ਕਿਉਂ ਸਸ ਕਰ ਸੁਰ ਸਮਾਵੇ ਗੁਰਮੁਖੋਮੇ ਵਿੱਚੋਂ ਖੋਵੀ ਤੂੰ ਨਾਨੇ ਕਿਸੇ ਜੇ ਸਮਾਵੇ ਇਹ ਮਨ ਨਿਚਲੇ ਹਿਰਦੇ ਵਸੀਅਲੇ ਗੁਰਮੁਖ ਮੂਲ ਪਹਿਚਾਣ ਰਹੇ ਨਵ ਕਮ ਪਵਨੇ ਕਰ ਆਸਣ ਵੈਸੇ ਗੁਰਮੁਖ ਖੋਜ ਤਤਲ ਹੈ ਸੋ ਸ਼ਬਦ ਨੰਦਰ ਨਿਜ ਕਰੇ ਆਚੇ ਤੇਰੇ ਪਵਨ ਜੋਤ ਸੋ ਸ਼ਬਦ ਲਹੇ ਖਾਵੇ ਦੁਖ ਭੁਗ ਸਚੇ ਕੀ ਸਚੇ ਵਿਦਾਸ ਰਹੇ ਅਨਹਦ ਬਾਣੀ ਗੁਰਮੁਖ ਜਾਣੀ ਬਿਰਲਾ ਕੋ ਵਿਵਰਥਾਵੇ ਨਾਨਕ ਆਖੇ ਸਚੇ ਸੁਪਾ ਕੇ ਸਚ ਰਪੇ ਰੰਗ ਕਵਨ ਆਵੇ ਜਾਂ ਇਹ ਹਿਰਦਾ ਦੇਨ ਹੋਤੀ ਤੋ ਮਨ ਕੇ ਟਿਰੇ ਤਾ ਨਾਭ ਕਮਲ ਮਨ ਅਸਤੰਭ ਹੋ ਤੋ ਪਵਨੇ ਕਵਨ ਕਰ ਸਹਿਤ ਰੂਪ ਨਾ ਹੋ ਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਵ ਲਾਈ ਰਕਤ ਬਿੰਦ ਕੀ ਮੁੜੀ ਨਾ ਹੋਤੀ ਮਿਤ ਕਿਵ ਨਹੀਂ ਪਾਈ ਵਰਨ ਪੀਕਾ ਸਰੂਪ ਨਾ ਜਾਪੀ ਕਿਉਂ ਕਰੇ ਜਪ ਸੇ ਸਾਚਾ ਨਾਨਕ ਨਾਮ ਰਤ ਵੈਰਾਗੀ ਇਵ ਤਬ ਸਚੂ ਸਾਚਾ ਹਿਰਦਾਨ ਨਾ ਹੋਤੀ ਅਦੂ ਤੋ ਮਨ ਸੁਨ ਰਹੇ ਬੈਰਾਗੀ ਨਵ ਕਮਲ ਅਸਤੰਭ ਨਾ ਹੋ ਤੋ ਨਿਜ ਕਰੇ ਵਸਤੂ ਪਵਨ ਅਨਰਾਗੀ ਰੂਪ ਨਾ ਰੇਖ ਜਤ ਨਾ ਹੋਤੀ ਤੋ ਅਕੋਲੀ ਨੇ ਰਹੇ ਤੋ ਸ਼ਬਦ ਸਾਰੇ ਗੌਨ ਗਗਨੇ ਜਗਤ ਵੈ ਨਾ ਹੋ ਤੋ ਤ੍ਰਿਵਣ ਹੋ ਤੇ ਆਪੇ ਨਿੰਕਾਰੇ ਵਰਨ ਪੇਗਾ ਸਰੂਪ ਸੋ ਏਕੋ ਏਕੋ ਜਪ ਨਾਣੀ ਸੱਚ ਬਿਨਾ ਸੁਚਕੋ ਨਾਹੀ ਨਾਨਕਤ ਕਹਾਣੀ ਕਿਤੇ ਕਿਤੇ ਬਿਦ ਜਗੇ ਉਪਜੇ ਪੁਰਖਾ ਕਿਤੇ ਦੁੱਖ ਵਿਸਨ ਗਾਈ ਹਮੇ ਵਿੱਚ ਜਗ ਉਪਜੇ ਪੁਰਖਾ ਨਾਮ ਵਿਸੇ ਦੁੱਖ ਪਾਈ ਗੁਰਮੁਖੋ ਵੇਸੋ ਗਿਆਨ ਹੈ ਤਦ ਵਿਚਾਰੇ ਹਮੇ ਚੱਜ ਲਾਏ ਤਨ ਮਨ ਸੀਤਲ ਨਿਰਮਲ ਨਿਰਮਲ ਬਾਣੀ ਸੱਚ ਰੇ ਸਮਾਏ ਨਾਮੇ ਨਾਮ ਰਹਿ ਬੈਰਾਗੀ ਸੱਚ ਰੱਖਿਆ ਉਰ ਤਾਰੇ ਨਾਨਕ ਬਿਨਾਂ ਵੇ ਜੋਗ ਨਾ ਕਦੇ ਪਵੈ ਵੇਖੋ ਤੇ ਵਿਚਾਰ ਗੁਰਮੁਖ ਸਾਚੇ ਸ਼ਬਦ ਵਿਚਾਰੇ ਕੋਈ ਗੁਰਮੁਖ ਸੱਚੇ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਬੀਜੇ ਬੇਲਾ ਬੁਝੇ ਕੋਈ ਗੁਰਮੁਖ ਨਿਜ ਘਰ ਵਸਾ ਹੋਏ ਗੁਰਮੁਖ ਜੋਗੀ ਜੋ ਪਛਾਣੇ ਗੁਰਮੁਖ ਨਾਨਕ ਕੋਈ ਜਾਣੇ ਬਿਨ ਸਤਿਗੁਰ ਸਿਵੇ ਜੁਗ ਨਾ ਹੋਈ ਬਿਨ ਸਤਿਗੁਰ ਪੇਟੀ ਮੁਕਤ ਨਾ ਕੋਈ ਬਿਨ ਸਤਿਗੁਰ ਪੇਟੇ ਨਾਮ ਪਾਇਆ ਨਾ ਜਾਏ ਬਿਨ ਸਤਿਗੁਰ ਪੇਟੇ ਮਾਂ ਦੁਖ ਪਾਏ ਬਿਨ ਸਤਿਗੁਰ ਪੇਟੇ ਮਹਾਂ ਗਰਬ ਗੁਬਾਰ ਨਾਨਕ ਬਿਨ ਗੁਰਮੂਆ ਜਨਮ ਹਾਰ ਗੁਰਮੁਖ ਮਨ ਜੀਤਾ ਹੋਵੇ ਮਾਰ ਗੁਰਮੁਖ ਸਾਚ ਰੱਖੇ ਉਰ ਤਾਰ ਗੁਰਮੁਖ ਜਗ ਜੀਤਾ ਜਮਕਾਲ ਮਰ ਬੇਦਾਰ ਗੁਰਮੁਖ ਦਰਗਨਾ ਵਿਹਾਰੇ ਗੁਰਮੁਖ ਮਿਲ ਮਿਲਾਏ ਸੋ ਜਾਣੇ ਨਾਨਕ ਗੁਰਮੁਖ ਸ਼ਰ ਪਛਾਣੇ ਸ਼ਬਦੇ ਕਰ ਨਿਵੇੜਾ ਸੁਣ ਤੂੰ ਅਦੂ बिन नावे जोग न होई, ना मेरा ते अंधन माते नामे तिस होई, नामे ही ते सब प्रगट हुआ है, नामे सुजी पाई, बिन नावे पीख करे बहुत तेरे सचे अब कोई, सतगुरु नाम पाई ओ दू जोग जोग न होई, कर विचारे मन देखो नानक बिन नावे मुक्त न होई, तेरी गत मित तू है जाने, क्या को आख वखाने, तू आपे गुता आपे प्रगटे आपे सबरंग माने, साधक सिद्ध गुरु बचे ले कोदे फिर नवाने, फिर फरमाने मांगे नाम पाए ई पिखिया तेरे दर्शन को कुर्बाने, अविनाशी प्रभ में खिल खिल रिचाया, गुरमुख सुजी हुई, नानक सब जगे आपे वरते, दूजा अवर ना कोई, एक ओंकार सतगुर प्रसाद, राम कल की बार महला थी, जजू दे वीरे की परवाणी तुनी, श्लोक महला थी, सतगुर को सहजे का खेत है, जिसन ले पाओ नौ बीज नौ उगे ना मेरे समाये, हमें बीज है सेंसा गया विलाए, ना किसे बीज ना उगवे जो बक्षे सुखाए, अम्बे से ती अम्बर लिया बोल नानक से जाई, नानक गुरमुख चलत है वे कुल का आए, लोक वेखे वेखे बकुड़ा जिसम सुजी ना है, जिस वे काले सो वेखे जिस वस्या मन मा के महला तीजा, मन मुख दुख कित है दुख बीज दुख खाए, दुख वे जमे दुख मह हमे कर वे खाए, अवन जन सुजी अंधा अंध कमाए, जो दे वे तिस जाने दिते कुल बटाए, नानक पुरिया देखिया कमाओ ना अमरा कर ना जाए, महला तीजा सतगुरु मिले सदा सुख, जिसमें आपे मिले सोए सुख, ए विवेक है अंतर निर्म होई, अज्ञान परम कटिए ज्ञान प्राप्त होए, नानक के कुंदी आया जय देखा तसोए पड़े, सच्चे तक त्रिचाया बैसन को जाई, सब किछ आपे आप है गुर शब्द सुनाई, आपे कुद साजिए ने कर महले भूसराई, संत सूरज दुई चंदने पूरी गंत बनाई, आपे विखे आपे सुने आप गुरु शब्द ते आई, वाह वाह सचे पातशाह तू सची नाई, श्लोक कबीर मेहंदी करके कह लिया, आपे से पिसाए तैसे बतन पूछे कुन लाई पाए, महला तीजा नानक मेहंदी करके रखिया सभी निर करे, आपे विसे आपे कसे आपे ही लाए, ए प्रेम प्याला खसम का जय पावे ते दे पौड़ी, वेखी से जो पाई इन सब हुक्म आवे जाए समाही, आपे वेख वेख दा दूजा को नाही, जो पावे तू रख तू गुरु शब्द सब जाई, सबना तेरा जोर है ज्यों पावे ते वे चलाही, तुद जीवन नाही को किसे आग सुनाई, वाह वाह सचे पातशाह तू सची नाही, सुख मला तेजा परम पुलाई सब जग फिरी पाई, हुई पाले सो सह शतन देवी, क्या चलित नाल गुरप्रसादि हर त्याई, अंदर की उरदार नानक कर बैठे सो पाया, जा कृपा की थी करदार, महला तीजा तंदा तवत दिन गया रंग वाई सोए, कूड़ बोल वेखाया मनमुख चलिया रोए, सिरे ऊपर जम डंड है दूजे पाए पत खोए, हर नाम का दिन उचित्य हो फिर अवन जाना होए, गुरप्रसादि हर मन वसे जम डंड न लागे कोए, नानक सहज मिल रहे करम प्राप्त होए, पढ़िए कि अपनी सिर लाए ने दे सतगुरमती, इक नानो नाम बख्शियन अस्थिर हर सती, पौन पौन बसंतरो हुक्म करे पवित्री, इन्हों को अगला सूरी बंत बनती, सबे को हुक्म वरतदा मनिए सुख पाई, वाह वाह सचे पातशाह तू सची नाई, सुख मल कबीर का सोटी राम की चूटा टिकना कोए, राम का सोटी सो सहे जो मर्जीवा होए, महला तीजा क्यों को मने मारिए क्यों कर मृतक होए, कहे अब न जाने होमे किसन कोई, गुरप्रसादी होमे छोटे जीवन मुक्त सो होए, नानक जिसनो बख्शे तिस मिले तिस बिघन लगे कोए, महला तीजा जीव मरना सब को कहे जीवन मुक्ति क्यों होए, पैकर संजु जे करे दारू पाए लाए, आंदेन गुण गावे सुख सहजे पिख पिव पवजल नाम थरे, नानक गुरमुख पाइये जाको नर करे पौड़ी, दूजा पो रचय ने तय गुण वरतारा, ब्रह्मा विष्णु महेश पाए ने हुक्म को नकारा, पंडित पढ़ दे ज्योत की नाम बुझे विचारा, सबके तेरा खेले सच सजन हारा, जिस पावे ते वकिले सच शब्द समाई, वाह वाह सचे पाते शातु सची नाई, सुख माला तेजा मन का झूठा झूठ कमावे, माया नो प्रेत पास दावे परमे पुला सबे विरति कहे उत्तपा कैसे परम गति लहे गुरप्रसादि को सचकम आवे नानक सो तपा मुखंतर पावे महला तीजा सोत पाजे ए तप काले सतगुरु मिले सद संभाले सतगुरु सेवा ए तप प्रवान नानक सो तपा दरगह पावे मान पौड़ी रात दिन सो पाईया ने संसार की वर्तन गुरमते कर चानना निर्विनाशन
1: हुक्मे ही सब साजियन रविया सब वन त्रैण सब कुछ आपे आप है गुरमस का सदा हर पैण शब्दे ही सोजी पई शब्दे ही सोजी पई सच्चे आप बुझाई श्लोक महला तीजा अभ्यागत ए न आखियन जिनके चित में भरम तिस दे दिता नानका तेहो जेहा धर्म अभे निरंजन पदम पद ताका भूखा होए तिस का भोजन नानका बिरला पाए कोई महला तीजा अभ्यागत ए न आखियन जे पर घर भोजन करेन उदरे कारण अपने बहले पेख करेन अभ्यागत से ही नानका जे आत्म गौण करेन पाल लैन सौ अपना निज कर रहन करेन पौड़ी अंबर धरती बिछोड़ियन बै सच्चा असराओ घर दर सबो सच है जिस बिच सच्चा नाओ सब सच्चा हुक्म वरता गुरमो सत समाओ सच्चा आप तख्त सच्चा बै सच्चा करे न्याऊ सब सचो सच वरतदा गुरमुख अलख लखाई श्लोक महला तीजा रह नायर माहे अनंत है कूड़ी आवे जाए भाणे चले अपने बहुती लहे सजाए रह नायर में सब कुछ है करमी पले पाए नानक नौ नद पाइए जे चले तिसे रजाए महला तीजा सहजे सतगुर ना सेवियो बिच होमे जन्म विनाश बिच होमे जन्म विनाश रसना हर ना चख्यो कमल ना होयो प्रगास बिख खादी मन मुख मुआ माया मोह विनाश एक सर के नाम बैण त्रैग जीवन त्रैग वास जा आपे नजर करे प्रभ सच्चा ता होवे दास

ਸੋਹਣਾ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੇ ਧਿਆਨੇ ਗੁਰ ਗੁਰਹਾਏ ਕਹਿਣ ਨਾ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਹਿਣਾ ਸਿੱਧੀ ਕਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ